0: ਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060
1: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
2: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਨਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕੁਅਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: The time is 6 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 sunde sare listeners da bahut bahut swagat hai ji ajj de is khoobsurat sham de program ch jehda ki tusi every evening Monday Tuesday Thursday Friday sham nu 7 to 8 te Sunday 1 baje to laake 5 baje tak sunde ajj da program 8 ਵਜੇ ਤੱਕ ਚੱਲੇਗਾ ਜਿਹਦੇ 'ਚ ਆਪਾਂ ਡਿਫਰੈਂਟ ਡਿਫਰੈਂਟ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਪਲੱਸ ਕਿਉਂਕਿ ਤੁਹਾਨੂੰ ਪਤਾ ਵੀ ਇਹ ਇਮੀਗ੍ਰੈਂਟਸ ਦਾ ਕੰਟਰੀ ਹੈ ਅਤੇ ਇਮੀਗ੍ਰੈਂਟਸ ਦੇ ਜਿਹੜੇ ਇਸ਼ੂਜ਼ ਨੇ ਉਹ ਕਾਫੀ ਆਉਂਦੇ ਰਹਿੰਦੇ ਨੇ ਉਹਨਾਂ 'ਚੋਂ ਇੱਕ ਕੈਟਾਗਰੀ ਸਟੂਡੈਂਟ ਕੈਟਾਗਰੀ ਵੀ ਹੈ ਜਿਹੜੀ ਹੁਣ ਸਫ਼ਰ ਕਰ ਰਹੀ ਹੈ ਇੱਥੇ ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਸਟੂਡੈਂਟਸ ਨੂੰ ਇੱਥੇ ਬੁਲਾਇਆ ਗਿਆ ਸੀ ਉਸੇ ਤਰੀਕੇ ਦੇ ਨਾਲ ਜਿੱਦਾਂ ਮੈਂ ਪਹਿਲਾਂ ਵੀ ਕਈ ਵਾਰ ਗੱਲਬਾਤ ਕੀਤੀ ਕਿ ਰੀਸੈਂਟ ਟਾਈਮ ਦੇ ਵਿੱਚ ਸਟੂਡੈਂਟਸ ਜਿਹੜੇ ਉਹ ਵਿਚਾਰੇ ਸਫ਼ਰ ਕਰ ਰਹੇ ਆ ਅਤੇ ਕੁਛ ਕੁ ਉਹਨਾਂ ਨੂੰ ਪਤਾ ਵੀ ਹੈ ਬਟ ਫਿਰ ਵੀ ਉਹ ਅਪੀਲ ਕਰਦੇ ਆ ਕਿ ਵੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਸ਼ਾਇਦ ਕੋਈ ਮੇਅਰ ਜਾਂ ਰਹਿਮ ਪੈ ਜੇ ਉਹਨਾਂ ਦਾ ਵੀ ਕੁਛ ਨਾ ਕੁਛ ਭਲਾ ਹੋ ਜੇ ਬਟ ਹਾਲਾਤ ਜਿਹੜੇ ਆ ਉਸ ਤਰ੍ਹਾਂ ਦੇ ਹੁਣ ਰਹੇ ਨਹੀਂ ਪਹਿਲੇ ਵਰਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਨੀ ਸਖਤੀ ਜਿਹੜੀ ਹੈ ਤੁਸੀਂ ਦੇਖੋ ਵੀ ਸਾਡੇ ਗੁਆਂਢ 'ਚ ਟਰੰਪ ਬੈਠਾ ਆਏ ਦਿਨ ਉਹ ਕਿਸੇ ਨਾ ਕਿਸੇ ਗੱਲ ਦੇ ਨਾਲ ਧਮਕਾ ਕੇ ਅਤੇ ਹੋਰ ਬਾਕੀ ਗੱਲਾਂ ਬਾਤਾਂ ਤਾਂ ਕਰਦਾ ਹੀ ਰਹਿੰਦਾ ਬਟ ਡਰਾਉਂਦਾ ਵੀ ਰਹਿੰਦਾ ਕੈਨੇਡੀਅਨਸ ਨੂੰ ਆਪਣੇ ਤਰੀਕੇ ਨਾਲ ਜਿਹੜਾ ਕਿ ਇੱਕ ਕਾਫੀ ਮਾੜੀ ਗੱਲਬਾਤ ਹੈ ਬੇਸਿਕਲੀ ਜਿਸ ਤਰੀਕੇ ਨਾਲ ਉਹਦੀਆਂ ਥਰੈਟਸ ਆਉਂਦੀਆਂ ਨੇ ਉਹ ਕਿੰਨੀਆਂ ਕੁ ਰੀਅਲ ਨੇ ਕਿੰਨਾ ਕੁ ਉਹਦੇ ਵਿੱਚ ਦਮਖਮ ਹੈਗਾ ਥੋੜ੍ਹਾ ਬਹੁਤ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਟ ਉਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਕਿ ਵੀ ਅੱਜ ਇੱਕ ਜਿਹੜਾ ਪੁੱਲ ਦੀ ਬੜੀ ਚਰਚਾ ਚੱਲ ਰਹੀ ਸੀਗੀ ਫਾਈਨਲੀ ਉਹਨੂੰ ਖੋਲ੍ਹਤਾ ਗਿਆ ਅਤੇ ਇਹ ਵੀ ਇੱਕ ਚਰਚਾ ਜਿਹੜੀ ਹੈ ਜੀ ਕਾਫੀ ਚੱਲ ਰਹੀ ਹੈ ਸੋ ਉਹਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਹੀ ਆਪਾਂ ਕੁਛ ਇੱਕ ਹੋਰ ਗੱਲਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ ਜਿੱਥੇ ਵੀ ਦੇਖੋ ਜਿਹੜੀਆਂ ਵੀ ਖਬਰਾਂ ਦੇਖੋ ਟਰੰਪ ਜਾਂ ਕਾਰਨੀ ਜਿਹੜੇ ਨੇ ਵੰਸ ਅਗੇਨ ਕਾਫੀ ਜ਼ਿਆਦਾ ਸ਼ਾਇ ਵੀ ਨੇ ਅਤੇ ਥੋੜ੍ਹਾ ਜਿਹਾ ਲੱਗਦਾ ਪਿਆ ਵੀ ਕੈਨੇਡਾ ਦੇ ਅੰਦਰ ਹਲਚਲ ਜਿਹੜੀ ਮੱਚ ਰਹੀ ਹੈ ਬਟ ਉਹਨਾਂ ਗੱਲਾਂ ਬਾਤਾਂ ਦੇ ਉੱਤੇ ਆਪਾਂ ਆਪਣਾ ਟਾਈਮ ਜਿਹੜਾ ਹੈ ਬਾਅਦ 'ਚ ਲਵਾਂਗੇ ਬਟ ਉਹਦੇ ਨਾਲ ਨਾਲ ਕੁਇਕਲੀ ਕਿਉਂਕਿ ਗਰਮੀ ਇੰਨੀ ਹੋ ਚੁੱਕੀ ਹੈ ਹਾਏ ਗਰਮੀ ਵਾਲਾ ਮੌਸਮ ਜਿਹੜਾ ਹੈ ਉਹ ਆ ਗਿਆ ਵੈਸੇ ਅਤੇ ਹਾਏ ਗਰਮੀ ਵਾਲਾ ਮੌਸਮ ਆ ਗਿਆ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਇਹ ਹੋਇਆ ਵੀ ਗਰਮੀ ਬੜੀ ਹੈ ਜੇ ਤੁਸੀਂ ਬਾਹਰ ਵੋਕ ਕਰ ਰਹੇ ਹੋ ਘੁੰਮ ਫਿਰ ਰਹੇ ਹੋ ਕਿਸੇ ਵੀ ਤਰੀਕੇ ਨਾਲ ਤਾਂ ਆਪਣਾ ਧਿਆਨ ਰੱਖੋ ਅਤੇ ਵੋਕ ਕਰਦੇ ਵਕਤ ਠੰਡਾ ਪਾਣੀ ਜਿਹੜਾ ਜ਼ਰੂਰ ਆਪਣੇ ਕੋਲ ਰੱਖ ਲਓ ਜੇ ਰੱਖ ਸਕਦੇ ਹੋ ਤਾਂ ਸਿਰ ਨੂੰ ਕਵਰ ਕਰ ਲਓ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਰਾਮ ਕਰ ਲਓ ਕਈ ਵਾਰੀ ਬੈਕ ਹੋਮ ਕਿਉਂਕਿ ਮੋਸਟਲੀ ਕਿਉਂਕਿ ਸਾਡੇ ਲਿਸਨਰ ਜਿਹੜੇ ਨੇ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਜਾਂ ਆਪਾਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਇਹਨਾਂ ਕੰਟਰੀਜ਼ ਤੋਂ ਹੀ ਆਉਂਦੇ ਹਾਂ ਨੇਪਾਲ ਵਰਗੀ ਕੰਟਰੀਜ਼ ਅਫਗਾਨਿਸਤਾਨ ਤੋਂ ਵੀ ਕੁਛ ਸਾਡੇ ਦੋਸਤ ਆਉਂਦੇ ਨੇ ਸਾਰੇ ਪ੍ਰੋਗਰਾਮ ਤੁਸੀਂ ਸੁਣਦੇ ਹੋ ਪਹਿਲਾਂ ਧੰਨਵਾਦ ਥੈਂਕ ਯੂ ਵੈਰੀ ਮੱਚ ਜਦੋਂ ਜਦੋਂ ਤੁਸੀਂ ਸੁਣਦੇ ਹੋ ਤਾਂ ਆਪਣਾ ਇਨਫੋਰਮੇਸ਼ਨ ਵੀ ਸ਼ੇਅਰ ਕਰ ਦਿੰਦੇ ਬਟ ਗੱਲ ਇਹ ਹੈ ਵੀ ਉੱਥੇ ਜਿਹੜੀ ਗਰਮੀ ਹੁੰਦੀ ਹੈ ਇੰਨਾ ਕੁ ਟੈਂਪਰੇਚਰ ਲੱਗਦਾ ਵੀ ਬਹੁਤ ਟੈਂਪਰੇਚਰ ਨਹੀਂ ਹੈਗਾ ਇੱਥੇ ਆਪਾਂ ਸੂਰਜ ਦੇ ਲਾਗੇ ਹੁੰਦੇ ਹਾਂ ਜਿਹਦੇ ਕਰਕੇ ਗਰਮੀ ਜਿਹੜੀ ਉਹ ਕਈ ਵਾਰੀ ਬਹੁਤ ਜ਼ਿਆਦਾ ਲੱਗ ਜਾਂਦੀ ਪਤਾ ਨਹੀਂ ਚੱਲਦਾ ਦੇਖਦੇ ਬੰਦੇ ਜਿਹੜੇ ਨੇ ਉਹ ਬੇਹੋਸ਼ੀ ਦੀ ਹਾਲਤ 'ਚ ਵੀ ਜਾ ਸਕਦੇ ਨੇ ਅਤੇ ਕੁਛ ਉਹਨਾਂ ਦੇ ਨਾਲ ਹੋਰ ਵੀ ਵੱਧ ਜਿਹੜਾ ਹੋ ਸਕਦਾ ਸੋ ਇਸ ਕਰਕੇ ਥੋੜ੍ਹਾ ਜਿਹਾ ਬਚਾਅ ਰੱਖਣ ਦੀ ਕੋਸ਼ਿਸ਼ ਕਰੋ ਆਪਣਾ ਅਤੇ ਜਿੰਨਾ ਵੀ ਹੋ ਸਕੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਠੀਕ ਤਰੀਕੇ ਨਾਲ ਰੱਖੋ ਥੋੜ੍ਹਾ ਜਿਹਾ ਕੁਇਕਲੀ ਵੈਦਰ ਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ ਵੀ ਕਿੰਨਾ ਦਾ ਟੈਂਪਰੇਚਰ ਆਉਣ ਵਾਲੇ ਦਿਨਾਂ 'ਚ ਹੋਣ ਜਾ ਰਿਹਾ ਫਿਰ ਉਸ ਤੋਂ ਬਾਅਦ ਕੁਛ ਇੱਕ ਹੋਰ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਖਬਰਾਂ ਜਿਹੜੀਆਂ ਨੇ ਆਲਰੇਡੀ ਹੋ ਚੁੱਕੀਆਂ 29 ਡਿਗਰੀ ਟੈਂਪਰੇਚਰ ਕੱਲ੍ਹ ਵੀ ਮੈਂ ਤੁਹਾਨੂੰ ਦੱਸਿਆ ਸੀ ਦੁਪਹਿਰ ਦੇ ਟਾਈਮ 'ਤੇ ਅਤੇ ਅੱਜ ਫਿਰ ਰਾਈਟ ਨਾਓ 29 ਡਿਗਰੀ ਟੈਂਪਰੇਚਰ ਜਿਹੜਾ ਕਿ

30 ਡਿਗਰੀ ਮੰਨਿਆ ਜਾ ਰਿਹਾ ਸੀਗਾ ਵੀ ਵੱਧ ਤੋਂ ਵੱਧ ਹੋਣਾ ਤੇ ਥੋੜੀ ਦੇਰ ਪਹਿਲਾਂ ਵੈਸੇ ਗਰਮ ਸੀਗਾ 30 ਤੋਂ ਉਸਦਾ 30 ਤੋਂ ਉੱਪਰ ਵੀ ਚਲਾ ਗਿਆ ਹੋਵੇ 31 ਡਿਗਰੀ ਬਟ ਕਿਉਂਕਿ 31 ਡਿਗਰੀ ਮੰਨਿਆ ਜਾਂਦਾ ਸੀ ਅੱਜ ਜਾਣਾ 30 ਡਿਗਰੀ ਤੱਕ ਗਿਆ 5:54 ਤੇ ਸੂਰਜ ਨਿਕਲਿਆ ਸੀ ਹੌਲੀ ਹੌਲੀ ਕਰਦਾ ਥੋੜਾ ਲੇਜ਼ੀ ਹੋਣਾ ਸ਼ੁਰੂ ਹੋ ਗਿਆ ਸੂਰਜ 5:54 ਤੇ ਨਿਕਲਿਆ ਤੇ 9:30 ਤੇ ਜਿਹੜਾ ਇਹ ਚਲਾ ਜਾਏਗਾ ਕਾਫੀ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਟਾਈਮ ਦੇ ਵਿੱਚ ਹਿਊਮਿਡਿਟੀ ਕਾਫੀ ਘੱਟ ਹੈ 20% ਹਿਊਮਿਡਿਟੀ ਦੇਖੀ ਜਾ ਰਹੀ ਹੈ ਤੇ ਅੱਜ ਤੱਕ ਘੱਟ ਤੋਂ ਘੱਟ ਟੈਂਪਰੇਚਰ ਜਿਹੜਾ ਉਹ 14 ਡਿਗਰੀ ਮੰਨਿਆ ਜਾ ਰਿਹਾ ਲੈਥਬ੍ਰਿਜ ਕੈਲਗਰੀ ਦਾ ਕੁਛ ਹਿੱਸਾ ਮੈਡੀਸਨ ਹੈਟ ਇਹ ਸਾਰੇ ਜਿਹੜੇ ਨੇ ਉਹ ਯੈਲੋ ਵਾਰਨਿੰਗ ਹੀਟ ਦੇ ਅੰਦਰ ਆ ਰਹੇ ਆ ਉਹਦੇ ਨਾਲ ਨਾਲ ਹੀਟ ਯੈਲੋ ਵਾਰਨਿੰਗ ਜਿਹੜੀ ਉਹ ਏਅਰ ਕੁਆਲਿਟੀ ਦੀ ਵੀ ਆ ਰਹੀ ਹੈ ਸੋ ਕਹਿਣ ਦਾ ਮਤਲਬ ਵੀ ਯੈਲੋ ਦਾ ਮਤਲਬ ਆਈ ਬਿਲੀਵ ਵੀ ਆਪਾਂ ਸਮਝਦੇ ਹਾਂ ਚੰਗੀ ਤਰ੍ਹਾਂ ਜਦੋਂ ਯੈਲੋ ਹੋ ਜਾਂਦਾ ਇਹਦਾ ਮਤਲਬ ਵੀ ਖਤਰਾ ਹੋ ਸਕਦਾ ਸੋ ਰੈੱਡ ਨਹੀਂ ਬਟ ਯੈਲੋ ਜਿਹੜੀ ਹੈ ਇਹ ਵਾਰਨਿੰਗ ਦਿੱਤੀ ਜਾ ਰਹੀ ਹੈ ਸੋ ਇਸ ਕਰਕੇ ਥੋੜ੍ਹਾ ਆਪਣਾ ਧਿਆਨ ਰੱਖਣਾ ਜਿਹੜਾ ਜ਼ਰੂਰੀ ਹੈ ਅਤੇ ਜੁਲਾਈ ਜਿਹੜਾ ਲੋਡਸ ਆਫ ਸਨਸ਼ਾਈਨ ਦੇ ਨਾਲ ਕਹਿੰਦੇ ਵੀ ਵਾਰਮ ਟੈਂਪਰੇਚਰ ਜਿਹੜਾ ਹੋ ਰਿਹਾ ਫਾਈਨਲ ਵੀਕ ਜਿਹੜਾ ਆਲਰੇਡੀ ਕਾਫੀ ਗਰਮ ਦੇਖਿਆ ਜਾ ਰਿਹਾ ਅਤੇ ਆਉਣ ਵਾਲੇ ਦਿਨ ਜਿਹੜੇ ਨੇ ਉਹ ਹੋਰ ਵੀ ਗਰਮ ਹੋਣਗੇ ਉਹਦੇ ਬਾਰੇ ਵੀ ਕੁਇਕਲੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿੰਨਾ ਕੁ ਗਰਮੀ ਜਿਹੜੀ ਹੋਣ ਜਾ ਰਹੀ ਹੈ ਸੋ ਅੱਜ 31 ਡਿਗਰੀ ਮੰਨਿਆ ਜਾ ਰਿਹਾ ਸੀਗਾ ਅਤੇ ਘੱਟ ਤੋਂ ਘੱਟ 14 ਡਿਗਰੀ ਕੱਲ੍ਹ ਟਿਊਜ਼ਡੇ ਨੂੰ 30 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 14 ਡਿਗਰੀ ਵੈਡਨਸਡੇ ਜੁਲਾਈ 29 ਨੂੰ 29 ਡਿਗਰੀ ਟੈਂਪਰੇਚਰ ਹੋਏਗਾ ਘੱਟ ਤੋਂ ਘੱਟ 13 ਡਿਗਰੀ ਹੋਏਗਾ ਥਰਸਡੇ 30 ਜੁਲਾਈ ਨੂੰ ਵੱਧ ਤੋਂ ਵੱਧ 29 ਡਿਗਰੀ ਅਤੇ ਘੱਟ ਤੋਂ ਘੱਟ 13 ਡਿਗਰੀ ਹੋਏਗਾ ਫਰਾਈਡੇ ਕਿਉਂਕਿ ਇਸ ਮਹੀਨੇ ਦਾ ਲਾਸਟ ਦਿਨ ਹੋਏਗਾ 31 ਡਿਗਰੀ ਟੈਂਪਰੇਚਰ ਜਿਹੜਾ ਕਿ 32 ਡਿਗਰੀ ਉਸ ਦਿਨ ਟੈਂਪਰੇਚਰ ਨੋਟ ਕੀਤਾ ਜਾਏਗਾ ਜੀ ਇਹਨਾਂ ਦਿਨਾਂ ਦਾ ਸਭ ਤੋਂ ਵੱਧ ਇਸ ਸਾਲ ਦਾ ਬਟ ਇਹਦਾ ਮਤਲਬ ਇਹ ਨਹੀਂ ਵੀ ਜੁਲਾਈ ਜਿਹੜੀ ਇਹ ਗਰਮ ਨਿਕਲ ਗਈ ਅਤੇ ਅਗਲਾ ਅਗਸਤ ਦਾ ਮਹੀਨਾ ਗਰਮ ਨਹੀਂ ਹੋਣਾ ਅਗਸਤ ਦਾ ਮਹੀਨਾ ਸ਼ਨੀਵਾਰ ਵਾਲਾ ਜਿਹੜਾ ਪਹਿਲਾ ਹੀ ਦਿਨ ਹੈ ਉਸ ਦਿਨ 34 ਡਿਗਰੀ ਟੈਂਪਰੇਚਰ ਹੋਏਗਾ 32 ਤੋਂ ਵੱਧ 2 ਡਿਗਰੀ ਸੋ ਹੋਰ ਸਨਸ਼ਾਈਨ ਜਿੰਨੀ ਲੈਣੀ ਹੈ ਅਤੇ ਲਵੋ ਅਤੇ ਹੋਰ ਇੰਜੋਏ ਕਰੋ 34 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 16 ਡਿਗਰੀ ਬਟ ਫਿਰ ਵੀ ਹੀਟ ਤੋਂ ਥੋੜ੍ਹਾ ਬਚ ਕੇ ਰਹਿਣਾ ਚਾਹੀਦਾ ਅਗਲੇ ਦਿਨ ਜਦੋਂ ਸੰਡੇ ਨੂੰ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ ਉਸ ਦਿਨ ਟੈਂਪਰੇਚਰ ਆਪਾਂ 22 ਡਿਗਰੀ ਤੱਕ ਜਾਏਗਾ ਇਕਦਮ ਹੀ ਕਾਫੀ ਫਰਕ ਜਿਹੜਾ 12 ਡਿਗਰੀ ਦਾ ਫਰਕ ਪੈ ਜਾਏਗਾ ਜਿਹੜਾ ਕਿ ਉਸ ਦਿਨ ਦਾ ਘੱਟ ਤੋਂ ਘੱਟ ਟੈਂਪਰੇਚਰ ਵੀ 12 ਡਿਗਰੀ ਹੋਣ ਜਾ ਰਿਹਾ ਅਤੇ ਇੱਕ ਕੋਬੋਏ ਡਾਂਸ ਸਕੂਲ ਹੁੰਦਾ ਸੀਗਾ ਡਾਂਸ ਹਾਲ ਜਿਹੜਾ ਉਹਨੇ ਅਨਾਊਂਸ ਕਰਤਾ ਵੀ ਉਹ ਕਲੋਜ਼ ਹੋਣ ਜਾ ਰਿਹਾ ਸੋ ਡੀਪਲੀ ਕਹਿੰਦੇ ਗ੍ਰੇਟਫੁਲ ਅਤੇ ਇਹ ਬੰਦ ਹੋ ਰਿਹਾ ਜੀ ਅਤੇ ਅਲਬਰਟਾ ਦੇ ਅੰਦਰ ਕਈ ਜਿਹੜੀਆਂ ਸਰਵਿਸਿਜ਼ ਨੇ ਉਹ ਨਵੀਆਂ ਨਵੀਆਂ ਸ਼ੁਰੂ ਹੋਣ ਜਾ ਰਹੀਆਂ ਅਤੇ ਹੋਰ ਕਈ ਕੁਛ ਜਿਹੜੀਆਂ ਖਬਰਾਂ ਕਹਿ ਰਹੀਆਂ ਨੇ ਜਿਵੇਂ ਜਿਵੇਂ ਮੈਂ ਖਬਰਾਂ ਦੇਖਦਾ ਜਦੋਂ ਤੱਕ ਦੇਖਦਾ ਉਦੋਂ ਤੱਕ ਕੁਛ ਹੋਰ ਨਵੀਆਂ ਖਬਰਾਂ ਆ ਜਾਂਦੀਆਂ ਜਿਹਦੇ ਕਰਕੇ ਮੈਨੂੰ ਇਹ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਓਲੰਪਿਕ ਓਵਲ ਦੇ ਵਿੱਚ ਵਿਨ ਸਪੋਰਟ ਅਤੇ ਨਕਿਸ਼ਾ ਨੂੰ $33 ਮਿਲੀਅਨ ਇਨਵੈਸਟਮੈਂਟ ਮਿਲ ਰਹੀ ਹੈ ਫੈਡਰਲ ਗੌਰਮੈਂਟ ਵੱਲੋਂ ਜੀ ਇਹ ਵੀ ਇੱਕ ਨਵੀਂ ਖਬਰ ਹੈ ਅਤੇ ਚੈਸਟਮੇਅਰ ਦੇ ਵਿੱਚ 2 ਬੰਦਿਆਂ ਨੂੰ ਜਿਹੜਾ ਚਾਰਜ ਕੀਤਾ ਗਿਆ ਮਰਡਰ ਦੇ ਨਾਲ ਮਰਡਰ ਕੇਸ ਦੇ ਵਿੱਚ ਸੋ ਇਹ ਵੀ ਇੱਕ ਖਬਰ ਜਿਹੜੀ ਆ ਰਹੀ ਹੈ ਜੀ ਸੋ ਖਬਰਾਂ ਜਿਹੜੀਆਂ ਨੇ ਕਾਫੀ ਦੇਖੀਆਂ ਜਾਂਦੀਆਂ ਨੇ ਸੋ ਅਲਬਰਟਾ RCMP ਨੇ ਕ੍ਰਾਈਮ ਯੂਨਿਟ ਨੂੰ ਕਿਹਾ ਕਿ ਹਰਮਨਜੋਤ ਸਿੰਘ ਚੁੰਬਰ 24 ਸਾਲ ਐਡਮਿੰਟਨ ਅਤੇ ਦਲਵੀਰ ਸਿੱਧੂ 33 ਸਾਲ ਰੋਕੀ ਵਿਊ ਕਾਉਂਟੀ ਉਹਨਾਂ ਨੂੰ ਚਾਰਜ ਕੀਤਾ ਗਿਆ ਫਸਟ ਡਿਗਰੀ ਮਰਡਰ ਦੇ ਅਟੈਂਪਟ ਦੇ ਐਂਡ ਅਟੈਂਪਟਡ ਮਰਡਰ ਇਸ ਕੇਸ ਦੇ ਵਿੱਚ ਅਤੇ ਇਹਦੇ ਨਾਲ ਦੱਸਿਆ ਗਿਆ ਓਫੈਂਸਿਸ ਆਰ ਰਿਲੇਟਡ ਟੂ ਡੈਥ ਆਫ 18-year-old ਸਾਹਿਲ ਗਰੇਵਾਲ ਇਨ ਅਪ੍ਰੈਲ 2020 ਦੇ ਵਿੱਚ ਇਹ ਜਿਹੜੀ ਡੈਥ ਕੀਤੀ ਗਈ ਸੀਗੀ ਸੋ ਇਹਦੇ ਬਾਰੇ ਦੱਸਿਆ ਜਾ ਰਿਹਾ ਇਨਵੈਸਟੀਗੇਸ਼ਨ ਨੇ ਅਲੈਜ ਕੀਤਾ ਕਿ ਮੋਹਿਤ ਸੰਧੂ 24 ਸਾਲਾ ਓਲਡ ਮੈਨ ਫਰੋਮ ਕੋਨਰਿਚ ਅਲਬਰਟਾ ਡਿਲੀਵਰਡ ਏ ਮਿਕਸਚਰ ਆਫ ਕਫ ਸਿਰਪ ਐਂਡ ਫੈਂਟਨਾਇਲ ਟੂ ਡਿਸੀਜ਼ ਸੋ ਉਹਦੇ ਨਾਲ ਨਾਲ ਸੰਧੂ ਨੂੰ ਅਰੈਸਟ ਕੀਤਾ ਗਿਆ July 7, 2025 ਦੇ ਵਿੱਚ ਅਤੇ ਚਾਰਜ ਕੀਤਾ ਗਿਆ ਸੇਮ ਓਫੈਂਸਿਸ ਐਜ਼ ਅਦਰ 2 ਸਸਪੈਕਟਸ ਸੋ ਪੁਲਿਸ ਨੇ ਲੇਟਰ ਡਿਟਰਮਿਨ ਕੀਤਾ ਕਿ ਡਰੱਗਸ ਕੰਜ਼ਿਊਮਡ ਬਾਏ ਗਰੇਵਾਲ ਵਰ ਇੰਟੈਂਡਡ ਫੋਰ 25-year-old ਕੈਲਗਰੀ ਰੈਜੀਡੈਂਟ ਜਸਕਰਨ ਸਿੱਧੂ ਹੂ ਵਾਜ਼ ਅਨਹਾਰਮਡ ਇਨ ਦਾ ਇੰਸੀਡੈਂਟ ਅਤੇ ਕੋਰਟ ਨੇ ਜਿਹੜੀ ਅਪੀਅਰੈਂਸ ਕੀਤੀ ਹੈ ਜੀ ਚੁੰਬਰ ਅਤੇ ਦਲਵੀਰ ਸਿੱਧੂ ਦੀ ਅਗਸਤ ਦੇ ਵਿੱਚ ਸੋ ਅਗਸਤ ਵੀ ਆ ਗਿਆ ਜੀ ਜਲਦੀ ਇਹਦੇ ਬਾਰੇ ਵੀ ਇਨਫੋਰਮੇਸ਼ਨ ਆਏਗੀ ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਪ੍ਰੋਗਰਾਮ ਜਿਹੜਾ ਜੀ ਅੱਗੇ 7:10 ਹੋ ਚੁੱਕੇ ਨੇ ਸਟੂਡੀਓ ਦੀ ਘੜੀਆਂ ਦੇ ਵਿੱਚ ਅਤੇ ਪ੍ਰੋਗਰਾਮ ਥੋੜ੍ਹਾ ਜਿਹਾ ਅੱਗੇ ਵਧਾਉਂਦੇ ਹਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲੈਂਦੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਅਤੇ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ

0: ਦੇ ਨਾਲ ਨਾਲ ਡਿਜੀਟਲੀ ਕੋਈ ਕੰਟੈਂਟ ਤਿਆਰ ਕਰਾਉਣਾ ਚਾਹੁੰਦੇ ਹੋ ਇਹ ਦੇ ਰਿਲੇਟਡ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 4034000203 ਤੇ ਜਾਂ iwebguide.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸੈਂਪਲਸ ਦੇਖਦੇ ਹੋ ਕਿੱਦਾਂ ਦੇ ਵੀਡੀਓਜ਼ ਅਤੇ ਕਿੱਦਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਬਣਾਈ ਜਾਂਦੀ ਹੈ ਉਹਦੇ ਨਾਲ ਨਾਲ ਸਬਰੰਗ ਰੇਡੀਓ ਦੇ ਪ੍ਰੋਗਰਾਮ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 ਅਤੇ ਸੰਡੇ 1 to 5 ਵਜੇ ਤੱਕ ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਹੋ 4034000203 ਤੇ ਇੱਕ ਹੋਰ ਜਿਹੜੀ ਗੱਲਬਾਤ ਕੀ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਔਰਗਨਾਈਜ਼ ਕੀਤਾ ਜਾਏਗਾ ਜਿਹਦੇ 'ਚ ਬਿਜ਼ਨਸ ਐਕਸਚੇਂਜ ਕੀਤੇ ਜਾਣਗੇ ਇੱਕ ਦੂਜੇ ਦੇ ਨਾਲ ਉਸ ਤੋਂ ਵੱਧ ਫਿਰ ਆਸੇ ਪਾਸੇ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਕੇਸਿਸ ਜਿਹੜੇ ਨੇ ਉਹ ਕਾਫੀ ਟਫ ਹੁੰਦੀ ਜਾਂਦੀ ਹੈ ਇਮੀਗ੍ਰੇਸ਼ਨ ਬਟ ਰੂਰਲ ਕੈਟਾਗਰੀ ਜਿਹੜੀ ਕਿ ਪੇਂਡੂ ਖੇਤਰਾਂ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਕੇ ਇਕਨੋਮਿਕਲ ਜਿਹੜੀ ਹੈ ਉਹ ਪੀ ਆਰ ਲੈ ਸਕਦੇ ਹੋ ਇਸ ਤਰ੍ਹਾਂ ਦੀ ਕੈਟਾਗਰੀ ਵਾਸਤੇ ਤੁਹਾਨੂੰ ਆਸੇ ਪਾਸੇ ਦੇ ਜਿਹੜੇ ਛੋਟੇ ਛੋਟੇ ਟਾਊਨਸ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਅਤੇ ਇਸ ਵਾਰੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਲਾਗੇ ਚਾਗੇ ਦੇ ਟਾਊਨਸ ਦੇ ਨਾਲ ਵੀ ਇੰਟਰੈਕਟ ਕਰਵਾਈਏ ਉਹਨਾਂ ਨੂੰ ਵੀ ਇਨਵੈਸਟਮੈਂਟ ਦੀ ਲੋੜ ਅਤੇ ਤੁਸੀਂ ਵੀ ਉੱਥੇ ਜਾਂ ਤੁਹਾਡੇ ਕੋਈ ਭੈਣ ਭਰਾ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਟਾਊਨਸ ਦੇ ਅੰਦਰ ਜਾ ਕੇ ਕਈ ਵਾਰੀ ਜਿਹੜੇ ਸਾਡੇ ਕੰਸਲਟੈਂਟ ਹੁੰਦੇ ਨੇ ਜਾਂ ਜਿਹੜੇ ਕੋਈ ਵੀ ਕੈਟਾਗਰੀ ਦੇ ਜਿਹੜੇ ਸਾਡੇ ਦੋਸਤ ਨੇ ਉਹ ਚਾਹੇ ਰੀਅਲ ਸਟੇਟ ਦੇ ਨਾਲ ਰਿਲੇਟਡ ਹੋਣ ਕੰਸਲਟਿੰਗ ਦੇ ਨਾਲ ਉਹ ਉਸ ਲੈਵਲ ਤੱਕ ਐਫਰਟਸ ਨਹੀਂ ਕਰ ਪਾਉਂਦੇ ਕਿਉਂਕਿ ਇਹਨਾਂ ਐਸੋਸੀਏਸ਼ਨ ਦੇ ਨਾਲ ਜਾਂ ਇਹਨਾਂ ਟਾਊਨਸ ਦੇ ਨਾਲ ਸਿੱਧੀ ਗੱਲਬਾਤ ਕਰਨਾ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਅਤੇ ਪਰ ਆਪਾਂ ਕਿਉਂਕਿ ਐਜ਼ ਏ ਮੀਡੀਆ ਹੋਣ ਦੇ ਨਾਤੇ ਜਾਂ ਐਜ਼ ਏ ਮੀਡੀਅਮ ਹੋਣ ਦੇ ਨਾਤੇ ਅਤੇ ਤੁਹਾਨੂੰ ਕਨੈਕਟ ਜਿਹੜਾ ਕਰਵਾ ਸਕਦੇ ਹਾਂ ਸੋ ਇਹਦੇ ਵਾਸਤੇ CII ਐਕਸਪੋ ਜਾਂ CII ਐਕਸਪੋ ਜਿਹਨੂੰ ਕਿ ਆਪਾਂ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਕਹਿੰਦੇ ਹਾਂ ਜਾਂ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਕਹਿੰਦੇ ਹਾਂ ਤੁਸੀਂ ਇਹਦੇ 'ਤੇ ਵਿਜ਼ਿਟ ਕਰਕੇ ਅਤੇ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਜਾਏ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਇਸੇ
1: ਤਰ੍ਹਾਂ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ

0: ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
0: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: and real-time engagement. From store openings to special events. From product launches to community celebrations. We don't just promote your business. We create an experience your customers remember. Our team reaches your venue, connects with the crowd, and broadcasts your brand across a wide 250-kilometer network.
1: ਬਿਲਕੁਲ ਜੀ, ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ 250 ਕਿਲੋਮੀਟਰ ਦੀ ਦੂਰੀ ਤੱਕ ਜਾਂਦੇ ਆ, ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਜਿਹੜੇ ਨੇ 250 ਕਿਲੋਮੀਟਰ ਤੱਕ ਤਾਂ ਜਾਂਦੇ ਨੇ। ਇਹ ਡਿਜੀਟਲ ਐਡ ਜਿਹੜੀ ਹੈ ਤੁਸੀਂ ਸੁਣ ਰਹੇ ਹੋ ਬੇਸਿਕਲੀ, ਕਿਉਂਕਿ ਇਹ AI ਦੇ ਨਾਲ ਆਪਾਂ ਪ੍ਰੋਡਿਊਸ ਕਰਕੇ ਅਤੇ ਕੰਮ ਕਰਦੇ ਹਾਂ। ਥੋੜ੍ਹਾ ਜਿਹਾ ਇਨਫੋਰਮੇਸ਼ਨ ਜਿਹੜੀ ਹੈ, ਮੈਨੂੰ ਲੱਗਦਾ ਵੀ ਆਪਾਂ ਕਿਉਂਕਿ ਕਈ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਉੱਤੇ ਕੱਟ ਜਿਹੜੇ ਲੱਗ ਰਹੇ ਨੇ, ਅਤੇ ਆਪਣਾ ਭਾਈਚਾਰਾ ਜਿਹੜਾ ਉਹ ਇਮੀਗ੍ਰੈਂਟਸ ਦਾ ਭਾਈਚਾਰਾ, ਸੋ ਇਸ ਕਰਕੇ ਇਹਦੇ 'ਤੇ ਛੋਟੀ ਛੋਟੀਆਂ ਖਬਰਾਂ ਕਰਨ ਤੋਂ ਇਲਾਵਾ ਮੈਨੂੰ ਲੱਗਦਾ ਵੀ ਮੈਂ ਵੈਸੇ ਦੇਖ ਰਿਹਾ ਸੀਗਾ ਵੀ ਆਪਣੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ ਇੱਕ ਦੋ ਚੀਜ਼ਾਂ ਉਹ ਇਸ ਤਰ੍ਹਾਂ ਦੀਆਂ ਸੀਗੀਆਂ ਜਿਹਦੇ 'ਚ ਇਨਫੋਰਮੇਸ਼ਨ, ਤੁਹਾਨੂੰ ਪਤਾ ਵੀ ਆਪਾਂ ਗੌਰ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਜਿਹੜੇ ਚੱਲ ਰਹੇ ਆ, ਜਿਹੜੇ ਸਟੂਡੈਂਟਸ ਨੂੰ ਲਿਖਦਿਆਂ ਹੋਇਆ, ਅਤੇ ਸਟੂਡੈਂਟਸ ਦੇ ਨਾਲ ਕਈ ਇਨਫੋਰਮੇਸ਼ਨ ਸਾਹਮਣੇ ਆਈਆਂ। ਉਹਨਾਂ 'ਚੋਂ ਇੱਕ ਇਹ ਵੀ ਸੀਗੀ ਕਿ ਵੀ ਨਵ ਕੌਰ ਆਪਣੇ ਲੋਕਲ ਵੈਸੇ ਪੰਜਾਬੀ ਭਾਈਚਾਰੇ ਨਾਲ ਰਿਲੇਟਡ ਨੇ, ਅਤੇ ਉਹਨਾਂ ਨੇ ਇੱਕ ਇਨਫੋਰਮੇਸ਼ਨ ਜੀ ਪਾਈ ਸੀਗੀ ਵੀ ਬੱਚਿਆਂ ਦੇ ਨਾਲ ਰਿਲੇਟਡ ਹੀ, ਕਿ ਵੀ ਜੋ ਕੁਛ ਤੁਹਾਡੇ ਨਾਲ ਹੋ ਰਿਹਾ, ਮੈਨੂੰ ਪਤਾ ਵੀ ਇਹ ਠੀਕ ਨਹੀਂ, ਬਟ ਰਿਐਲਿਟੀ ਤਾਂ ਇਹੀ ਹੈ ਵੀ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਸਿਸਟਮ ਟਾਈਟ ਹੁੰਦਾ ਜਾ ਰਿਹਾ, ਅਤੇ ਤੁਹਾਡੇ ਸਾਰਿਆਂ ਵਾਸਤੇ ਮੁਸ਼ਕਿਲ ਹੋਏਗਾ ਆਉਣ ਵਾਲਾ ਟਾਈਮ ਜਿਹੜਾ ਜਿਸ ਤਰੀਕੇ ਦੇ ਨਾਲ, ਅਤੇ ਜ਼ਰੂਰੀ ਨਹੀਂ ਕਿ ਵੀ ਤੁਸੀਂ ਇਹਦੇ 'ਚੋਂ ਕਾਮਯਾਬੀ ਦੇ ਨਾਲ ਬਾਹਰ ਨਿਕਲ ਪਾਓ, ਜੋ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਮਿਲ ਜੇ, ਕਿਉਂਕਿ ਗੌਰਮੈਂਟ ਨੇ ਜੋ ਡਿਸਾਈਡ ਕੀਤਾ। ਅਤੇ ਇਹੋ ਜਿਹੇ ਧਰਨੇ ਧਰਨ ਦੇ ਨਾਲ ਅਤੇ ਹੋਰ ਬਾਕੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹਾਂ, ਕਈ ਲੋਕਾਂ ਨੇ ਉਹਦੇ 'ਤੇ ਲਿਖਿਆ ਵੀ, ਸੋ ਜੋ ਜੋ ਜਿਹਦੀ ਜਿੰਨੀ ਅੰਡਰਸਟੈਂਡਿੰਗ ਹੈ ਉਹਦੇ ਹਿਸਾਬ ਨਾਲ ਲੋਕਾਂ ਨੇ ਆਪਣੇ ਆਪਣੇ ਜਵਾਬ ਦਿੱਤੇ। ਨੀਨਾ ਅਰਦਮਾਨ ਉਹਨਾਂ ਨੇ ਵੀ ਕਿਹਾ ਵੀ ਆਈ ਪਰਸਨਲੀ ਐਗਰੀ ਵਿਦ, ਆਈ ਡੂ ਨੋਟ ਐਗਰੀ ਵਿਦ ਦਾ ਪ੍ਰੋਟੈਸਟਰਸ ਜਿਹੜੇ ਨੇ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਕੈਨੇਡੀਅਨ ਧਰਤੀ ਦੇ ਉੱਤੇ ਆਏ ਨੇ, ਜਿੱਦਾਂ ਆਏ ਆ ਅਤੇ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਨੂੰ ਵੀਜ਼ਾ ਡਿਨਾਈਡ ਹੋ ਗਿਆ, ਜਾਂ ਜੋ ਵੀ ਤੁਹਾਨੂੰ ਅੱਗੇ ਫਰਦਰ ਅਤੇ ਗਰੇਸਫੁਲੀ ਡਿਗਨਿਟੀ ਦੇ ਨਾਲ ਤੁਸੀਂ ਇਸ ਕੰਟਰੀ ਨੂੰ ਛੱਡ ਕੇ ਅਤੇ ਵਾਪਸ ਜਾਓ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੂਜਿਆਂ ਵਾਸਤੇ ਵੀ ਜਿਹੜਾ ਵਧੀਆ ਮਾਹੌਲ ਬਣਿਆ ਰਹੇ। ਅਤੇ ਹੋਰ ਤੁਹਾਨੂੰ ਇਹਦੇ ਨਾਲ ਰਿਲੇਟਡ ਫਿਰ ਉਹਨਾਂ ਨੇ ਇਹਦਾ ਵੀ ਜਵਾਬ ਦਿੱਤਾ, ਫਿਰ ਹੋਰ ਵੀ ਕਈ ਹੁਮੈਰਾ ਫਲਕ ਉਹਨਾਂ ਨੇ ਮੇਰੇ 'ਤੇ ਜਵਾਬ ਦਿੱਤਾ ਕਿ ਵੀ ਇਹ ਜਿਹੜੇ ਕਾਲਜ ਨੇ, ਦੇ ਟੈਲ ਦਮ ਦਾ ਡੋਂਟ ਟੈਲ ਦਮ ਟਰੁੱਥ ਵੈਨ ਦੇ ਅਕਸੈਪਟ ਸਟੂਡੈਂਟਸ ਨੂੰ, ਜੀ ਬਾਰੇ ਗੱਲਬਾਤ ਕੀਤੀ ਜਾ ਰਹੀ, ਇਟ ਸ਼ੁੱਡ ਬੀ ਕਾਲਜਿਸ ਨੋਟ ਦਾ ਸਟੂਡੈਂਟਸ ਔਰ ਦਾ ਗਵਰਮੈਂਟ, ਮੋਸਟ ਆਫ ਦੀਜ਼ ਪ੍ਰਾਈਵੇਟ ਕੈਰੀਅਰ ਕਾਲਜਿਸ ਆਰ ਸਿੰਪਲੀ ਫਰੋਡਸ। ਸੋ ਇਹ ਕਹਿੰਦੇ ਨੇ ਵੀ ਇਹ ਜਿਹੜੇ ਕਾਲਜ ਨੇ ਬੇਸਿਕਲੀ ਫਰੋਡ ਕਾਲਜ ਨੇ। ਸੋ ਇਹਦੇ ਨਾਲ ਹੀ ਹੁਮੈਰਾ ਹੁਣਾਂ ਦੇ ਨਾਲ ਗੱਲਬਾਤ ਨੈਬ ਉਹਨਾਂ ਨੇ ਕੀਤੀ। ਇਸ ਤੋਂ ਇਲਾਵਾ ਬੋਲਡ ਪੋਸਟ ਵਾਲਿਆਂ ਦਾ ਵੀ ਇਹ ਹੈ ਕਿ ਦਿਸ ਇਜ਼ ਨੋਟ ਟਰੂ, ਦਾ ਮੇਨ ਰੀਜ਼ਨ ਫੋਰ ਰਿਫਿਊਜ਼ਲ ਇਜ਼ ਦੈਟ ਗਵਰਮੈਂਟ ਮੇਡ ਨਿਊ ਰੂਲਸ ਵਿਚ ਆਰ ਨੋਟ ਅਲਾਊਡ ਟੂ ਰੀਨਿਊ ਵਰਕ ਪਰਮਿਟਸ ਫੋਰ ਸਟੂਡੈਂਟਸ ਹੂ ਆਰ ਸਟੱਡਿੰਗ ਨੋਨ ਕ੍ਰੈਡਿਟ ਕੋਰਸਿਸ, ਜਿਹੜੇ ਨੇ ਉਹ ਸਟੱਡੀ ਕਰ ਰਹੇ ਨੇ ਉਹ, ਅਤੇ ਉਹਨਾਂ ਦਾ ਰੀਨਿਊ ਕਰਨ ਤੋਂ ਮਨਾ ਕਰਤਾ। ਆਲ ਦਾ ਸਟੂਡੈਂਟ ਨਿਊ ਇਟ ਬਿਫੋਰ ਕਮਿੰਗ ਟੂ ਕੈਨੇਡਾ, ਬਟ ਗਵਰਮੈਂਟ ਵਾਜ ਰੀਨਿਊਇੰਗ ਵਰਕ ਪਰਮਿਟ ਬਿਫੋਰ ਜੂਨ 24th ਐਂਡ ਆਫਟਰ ਇਟ ਦਾ ਲਾਅ ਵਾਜ ਚੇਂਜਡ। ਸੋ ਉਸ ਤੋਂ ਪਹਿਲਾਂ ਉਹ ਕਰ ਰਹੇ ਸੀ 24 ਜੂਨ 24 ਤੋਂ ਪਹਿਲਾਂ ਪਹਿਲਾਂ, ਬਟ ਉਹਨਾਂ ਨੇ ਫਿਰ ਲਾਅ ਚੇਂਜ ਕਰਤਾ। ਇਹ ਨੋਨ ਕ੍ਰੈਡਿਟ ਕੋਰਸਿਸ ਨੇ ਜਿਹਦੇ 'ਚ ਉਹਨਾਂ ਨੂੰ ਨਹੀਂ ਪਰਮਿਟ ਦਿੱਤਾ ਜਾ ਸਕਦਾ, ਬਟ ਫਿਰ ਉਹ ਕਹਿੰਦੇ ਇਟ ਇਜ਼ ਆਲ ਫੋਰ ਇੰਟਰਨੈਸ਼ਨਲ ਸਟੂਡੈਂਟਸ ਹੂ ਆਰ ਸਟੱਡਿੰਗ ਨੋਨ ਕ੍ਰੈਡਿਟ ਕੋਰਸਿਸ, ਨੋਟ ਓਨਲੀ ਫੋਰ ਪੰਜਾਬੀਜ ਔਰ ਇੰਡੀਅਨ ਸਟੂਡੈਂਟਸ। ਅਤੇ ਫਿਰ ਇਸ ਤੋਂ ਬਾਅਦ ਵਿੱਕੀ ਚੰਨੀ ਲਿਖਦੇ ਨੇ, ਇਹ ਕਹਿੰਦੇ ਆ ਵੀ ਯੂ ਰਾਈਟ ਦਾ ਟਰੁੱਥ ਐਂਡ ਵੈਰੀ ਕਲੀਅਰ, ਬਟ ਅਦਰ ਵੇ ਸਮ ਆਫ ਦਾ ਇਨਫਲੂਐਂਸਰਸ, ਮੀਡੀਆ, ਬਿਜ਼ਨਸ ਪੀਪਲ ਐਂਡ ਸੋ ਕਾਲ ਲੀਡਰ ਟੇਕਿੰਗ ਐਡਵਾਂਟੇਜ ਆਫ ਦੈਮ ਐਂਡ ਦੇਅਰ ਪ੍ਰੋਟੈਸਟ, ਦੇ ਨੋ ਵੈਰੀ ਵੈਲ ਦੇ ਕਾਂਟ ਹੈਲਪ ਦੈਮ, ਸਟਿਲ ਦੇ ਆਰ ਟਰਾਈ ਟੂ ਗਿਵ ਦੈਮ ਫੇਕ ਹੋਪ, ਦੇ ਸ਼ੁੱਡ ਹੈਵ ਟੂ ਟੇਕ ਲੀਗਲ ਐਡਵਾਈਸ। ਸੋ ਨਾ ਬਣੇ ਕਹਿੰਦੇ ਵਿੱਕੀ ਚੰਨੀ ਜੀ, ਯੈਸ ਸਮ ਬਿਜ਼ਨਸ ਆਰ ਟਰਾਈ ਟੂ ਬੀ ਮੋਰ ਵਿਜ਼ੀਬਲ, ਦੀਜ ਰਿਫਿਊਜ਼ਲ ਵਿਲ ਨੋਟ ਬੀ ਰਿਵਰਸਡ, ਅਸਪੈਸ਼ਲੀ ਐਜ ਦੇ ਡੋਂਟ ਵਾਂਟ ਪੀਪਲ ਇਨ ਦੇਅਰ ਕੰਟਰੀ ਹੂ ਸਿਟਸ ਐਂਡ ਪ੍ਰਮੋਟ ਦਿਸ ਪ੍ਰੋਟੈਸਟ ਕਲਚਰ ਆਲ ਦਾ ਟਾਈਮ, ਵੀ ਆਲ ਨੋ ਵਟ ਹੈਪਨ ਟੂ ਦਾ ਟੋਰੋਂਟੋ ਪ੍ਰੋਟੈਸਟ, ਇਟਸ ਬਿਟਰ, ਬਟ ਗਵਰਮੈਂਟ ਡਜ਼ਨਟ ਵਾਂਟ ਯੂ ਟੂ ਬੀ ਹੇਅਰ ਐਜ ਮੋਸਟ ਆਫ ਅਵਰ ਨੇਮਸ ਫੇਸਿਸ ਆਰ ਇਨ।

the news for manipulating the system and doing unlawful activities. It is bitter, but this is the only truth. The World Post can say, I agree with you, but majority of people don't like to speak truth. So that's why the view nahi kande vi chale jana chahiye. Fir ek kade ch hor vi bahas chhed jandi hai vi ਹੋਰ ਵੀ ਗੱਲਾਂ ਬਤਾਏਗੀ ਚਲੋ ਸੋ ਇਹ ਕਹਿਣ ਦਾ ਮਤਲਬ ਬੱਚਿਆਂ ਦੇ ਬਾਰੇ ਮਿਕਸ ਰਿਐਕਸ਼ਨ ਜਿਹੜਾ ਸਾਹਮਣੇ ਆ ਰਿਹਾ ਕੁਛ ਲੋਕੀ ਜਿਹੜੇ ਨੇ ਉਹਨਾਂ ਦੇ ਨਾਲ ਮਿਲ ਕੇ ਕਰਨਾ ਚਾਹੁੰਦੇ ਨੇ ਜਾਣਾ ਚਾਹੁੰਦੇ ਨੇ ਅਤੇ ਕੁਛ ਲੋਕੀ ਜਿਹੜੇ ਉਹ ਇਹ ਕਹਿੰਦੇ ਆ ਕਿ ਵੀ ਇਹ ਰਾਈਟ ਨਹੀਂ ਹੈਗਾ ਕਿ ਵੀ ਜੇ ਇਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਜਾਂ ਇਹਨੂੰ ਨਹੀਂ ਗਵਰਨਮੈਂਟ ਅਲੋ ਕਰ ਰਹੀ ਤਾਂ ਇਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਤਾਂ ਕਿ ਹੋਰ ਲੋਕਾਂ ਵਾਸਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਸਤੇ ਇਸੇ ਤਰੀਕੇ ਨਾਲ ਖੁੱਲ੍ਹੇ ਰਹਿਣ ਅਤੇ ਸਟੂਡੈਂਟਸ ਨੂੰ ਜਿਹੜਾ ਚੰਗੇ ਤਰੀਕੇ ਨਾਲ ਮਿਲਦਾ ਰਹੇ ਸਿਸਟਮ ਜੀ ਸੋ ਲੈਟ ਸੀ ਆਉਣ ਵਾਲੇ ਟਾਈਮ 'ਚ ਵੈਸੇ ਅੱਜ ਗੁਰਦੀਪ ਧਾਲੀਵਾਲ ਹੁਣੇ ਵੀ ਗਏ ਸੀਗੇ ਉੱਥੇ ਰਿਪੋਰਟਿੰਗ ਕਰਨ ਵਾਸਤੇ ਕਹਿੰਦੇ ਵੀ ਮੈਂ ਵੀ ਜਾ ਕੇ ਆਇਆ ਅਤੇ ਦੇਖ ਕੇ ਆਇਆ ਵੀ ਉੱਥੇ ਕਾਫੀ ਕੁਛ ਜੋ ਅਪਡੇਟ ਉਹਨਾਂ ਨੇ ਕੀਤੀਆਂ ਲਿਆ ਕੇ ਮੈਂ ਪਰ ਹਾਲੇ ਤੱਕ ਜਾ ਨਹੀਂ ਪਾਇਆ ਵੀ ਕਿਉਂਕਿ ਨਵੇਂ ਕੰਮ ਕਾਰ ਅਤੇ ਹੋਰ ਨਵੀਆਂ ਗੱਲਾਂ ਪਤਾ ਕਰਕੇ ਮੈਂ ਕਾਫੀ ਚੀਜ਼ਾਂ 'ਚ ਬਿਜ਼ੀ ਸੀਗਾ ਜਿਹਦੇ ਕਰਕੇ ਨਹੀਂ ਉਧਰਲੇ ਪਾਸੇ ਨਜ਼ਰ ਮਾਰ ਪਾਇਆ ਬਟ ਇਹ ਹੈ ਵੀ ਆਉਣ ਵਾਲੇ ਟਾਈਮ 'ਚ ਜਾ ਕੇ ਅਤੇ ਡੈਫੀਨੇਟਲੀ ਆਪਾਂ ਸਾਡੀ ਵੀ ਸਿੰਪਤੀ ਜਿਹੜੀ ਇਹਨਾਂ ਸਟੂਡੈਂਟਸ ਦੇ ਨਾਲ ਡੈਫੀਨੇਟਲੀ ਹੈਗੀ ਹੈ ਕਿਉਂਕਿ ਜਿਹੜੇ ਇੱਥੇ ਬੈਠੇ ਆ ਬਟ ਅਗੇਨ ਕਿਉਂਕਿ ਸਿਸਟਮ ਜਿਹੜਾ ਉਸ ਤਰ੍ਹਾਂ ਦਾ ਚੇਂਜ ਹੋ ਚੁੱਕਿਆ ਅਤੇ ਫਿਰ ਤੁਸੀਂ ਉਹਦੇ 'ਚ ਕੁਛ ਕਰ ਨਹੀਂ ਸਕਦੇ ਵੀ ਜੈਸੇ ਮੈਂ ਲੇਟੈਸਟ ਜਿਹੜੀ ਉਹ IRCC ਦੀ ਇੱਕ ਹੋਰ ਮੇਰੀਆਂ ਅੱਖਾਂ ਸਾਹਮਣੇ ਤੂਰ ਸਾਹਿਬ ਦਾ ਵੀ ਆ ਗਿਆ ਦਵਿੰਦਰ ਤੂਰ ਸਾਹਿਬ ਨੇ 5 ਦਿਨ ਪਹਿਲਾਂ ਲਿਖਿਆ ਸੀ ਵੈਸੇ ਕਹਿੰਦੇ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਹੈਜ਼ ਬੀਨ ਅਬਿਊਜ਼ਡ ਫੋਰ ਟੂ ਲੋਂਗ ਡਿਪਲੋਮਾ ਮਿਲਸ ਸ਼ੈਡੀ ਕੰਸਲਟੈਂਟ ਫਾਲਸ ਪ੍ਰੋਮਿਸਿਸ ਆਫ PR ਮਿਨਿਸਟਰ ਸ਼ੋ ਇਜ਼ ਰਾਈਟ ਸਟੂਡੈਂਟ ਸਾਈਨਡ ਏ ਕਮਿਟਮੈਂਟ ਟੂ ਲੀਵ ਵੈਨ ਸਟੇਟਸ ਐਕਸਪਾਇਰ ਇਫ ਦੇ ਹੈਵ ਨੋ ਸਟੇਟਸ ਦੇ ਮਸਟ ਗੋ ਬਟ ਦੈਟਸ ਦਾ ਓਨਲੀ ਹਾਫ ਦਾ ਸਟੋਰੀ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਫੋਲੋਡ through questionable programs, public-private partnership, blurred lines, consultant, cash in, student paid the price. Now, good faith students are punished. Bad actors walk free. They, will those public-private colleges ever be investigated? Montreal 10 college collapsed. 2000 students stranded. Stats can kanda bhi 19% of study permit holders may not have attended classes. Quebec ਫਰੋਡ ਕਹਿੰਦੇ ਵੀ ਚਾਰਜਿਸ ਲੇਡ ਓਨਟੈਰੀਓ 'ਚ ਪੁਲਿਸ ਇਨਵੈਸਟੀਗੇਸ਼ਨਸ ਕਰ ਰਹੀ ਹੈ ਕ੍ਰਿਮੀਨਲ ਐਕਟੀਵਿਟੀ ਯੂ ਬੈਟ ਵੀ ਨੀਡ ਪ੍ਰੋਵਿੰਸ਼ੀਅਲ ਆਡਿਟ ਆਫ ਐਵਰੀ ਡਾਲਰ ਮਿਲ RCMP ਇਨਵੋਲਵਮੈਂਟ ਵੇਅਰ ਫਰੋਡ ਇਜ਼ ਸਸਪੈਕਟਡ ਫੇਅਰ ਵਿਊ ਆਫ ਜੈਨੂਅਲੀ ਮਿਸਲੈਡ ਸਟੂਡੈਂਟਸ ਹਾਰਡ ਵਰਕਿੰਗ ਸਟੂਡੈਂਟ ਡਿਜ਼ਰਵ ਟੂ ਬੀ ਕੈਨੇਡੀਅਨ ਕ੍ਰਿਮੀਨਲ ਐਕਸਪਰਟਡ ਦੈਮ ਵੀ ਓ ਇਟ ਟੂ ਬੋਥ ਟੂ ਫਾਈਂਡ ਦਾ ਟਰੂਥ ਲੈਟਸ ਫਾਈਂਡ ਰਾਈਟ ਐਂਡ ਰੋਂਗ ਇਹ ਕਿਉਂਕਿ ਜੋਸਫ ਸ਼ੋ ਜਿਹੜੇ ਨੇ ਉਹਨਾਂ ਨੇ ਲਿਖਿਆ ਸੀਗਾ ਫੋਰ ਟੂ ਲੋਂਗ ਕੈਨੇਡਾ ਇਮੀਗ੍ਰੇਸ਼ਨ ਅਬਿਊਜ਼ਡ ਅਤੇ ਬੈਡ ਐਕਟਰ ਇੱਦਾਂ ਦਾ ਕਰਕੇ ਕੈਲਗਰੀ ਦੇ ਇੰਟਰਨੈਸ਼ਨਲ ਆਈ ਥਿੰਕ ਇਹ ਵੀ ਇਸੇ ਦੇ ਉੱਤੇ ਸਟੋਰੀ ਦੇ ਉੱਤੇ ਹੀ ਲਿਖਿਆ ਜੇ ਅਤੇ ਥੋੜ੍ਹੇ ਦਿਨ ਪਹਿਲਾਂ ਜੇਸਨ ਕੈਨੀ ਉਹਨਾਂ ਨੇ ਵੀ ਇਹੀ ਲਿਖਿਆ ਸੀ ਕਿ ਵੀ ਤੁਸੀਂ ਆਏ ਸੀਗੇ ਅਤੇ ਤੁਹਾਨੂੰ ਏਅਰਪੋਰਟ 'ਤੇ ਹੀ ਇਹ ਕਿਹਾ ਜਾਂਦਾ ਕਿ ਵੀ ਜੇ ਤੁਸੀਂ ਆਏ ਹੋ ਤਾਂ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਜਾਓ ਅਤੇ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਜਾਂਦਾ ਖਬਰਾਂ ਦੇ ਵਿੱਚ ਇੱਕ ਹੋਰ ਖਬਰ ਜਿਹੜੀ ਹੈ ਜੀ ਇਹ ਅਮਰਜੀਤ ਸੋਹੀ ਉਹਨਾਂ ਨੇ ਵੀ ਪਾਈ ਹੈ ਦੀ ਗੋਡੀ ਹੋਵੇ ਇੰਟਰਨੈਸ਼ਨਲ ਬਿਜ਼ਨਸ ਨਾਓ ਓਪਨ ਹੇਅਰ ਆਰ ਸਮ ਫੋਟੋਜ਼ ਫਰੋਮ ਦਾ July 2018 ਗਰਾਊਂਡ ਬ੍ਰੇਕਿੰਗ ਸੈਰਮਨੀ ਦੈਟ ਕਿਕਡ ਆਫ ਕੰਸਟਰਕਸ਼ਨ ਵੈਨ ਆਈ ਵਾਜ਼ ਦਾ ਫੈਡਰਲ ਮਿਨਿਸਟਰ ਆਫ ਇਨਫਰਾਸਟਰਕਚਰ ਤੁਹਾਨੂੰ ਯਾਦ ਹੋਣਾ ਵੀ ਅਮਰਜੀਤ ਸੋਹੀ ਸਾਹਿਬ ਜਿਹੜੇ ਨੇ ਇਹ ਫੈਡਰਲ ਦੇ ਮਿਨਿਸਟਰ ਸੀਗੇ ਇਨਫਰਾਸਟਰਕਚਰ ਦੇ ਜਿਸ ਟਾਈਮ 'ਤੇ ਇਹਨਾਂ ਨੇ 2018 ਦੇ ਵਿੱਚ ਗੋਡੀ ਹੋਵੇ ਜਿਹਨੂੰ ਕਹਿੰਦੇ ਨੇ ਗੋਡੀ ਹੋਵੇ ਇੰਟਰਨੈਸ਼ਨਲ ਬ੍ਰਿਜ ਦੀ ਨੀਂਹ ਪੱਥਰ ਰੱਖਿਆ ਸੀ ਬੇਸਿਕਲੀ ਇਹਨਾਂ ਕੰਸਟਰਕਸ਼ਨ ਸ਼ੁਰੂ ਕਰਵਾਈ ਸੀਗੀ ਅਤੇ ਕਹਿੰਦੇ ਇਟ ਵਾਜ਼ ਐਨ ਓਨਰ ਟੂ ਵਰਕ ਵਿਦ ਲੀਡਰਸ ਲਾਈਕ ਓਨਰ ਡਵਾਈਟ ਡੰਕਨ ਐਂਡ ਰਿਕ ਸਨਾਈਡਰ ਜਿਹੜੇ ਆ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅੱਜ ਮਿਸ਼ੀਗਨ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਰਸਤਾ ਉਹਨਾਂ ਨੂੰ ਪੁਲ ਦੇ ਥਰੂ ਅੰਦਰ ਆਉਣ ਦਾ ਮੌਕਾ ਮਿਲਿਆ ਕਿਉਂਕਿ CBSA ਆਫਿਸਰ ਨੇ ਉਹਨਾਂ ਨੂੰ ਅਲੋਅ ਕਰਤਾ ਵੀ ਉਸ ਪੁਲ 'ਤੇ ਅੰਦਰ ਆਉਣ ਅਤੇ ਇਸ ਇਹਦੇ ਨਾਲ ਨਾਲ ਇੱਕ ਹੋਰ ਕਿ ਵੀ ਜਿਹੜੀ ਗੋਡੀ ਹੋਵੇ ਦੀ ਫੈਮਿਲੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਲੰਘਣ ਦਾ ਮੌਕਾ ਜਿਹੜਾ ਦਿੱਤਾ ਗਿਆ ਸੋ ਵਿਚ ਇਜ਼ ਅਨਦਰ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਹੈ ਅਤੇ ਇਸ ਤਰੀਕੇ ਦੇ ਨਾਲ ਜੀ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਕਿਉਂਕਿ ਇਹਨਾਂ ਨੇ ਪਾਇਆ ਅਤੇ
ਮੈਂ ਤੁਹਾਡੇ ਨਾਲ ਸ਼ੇਅਰ ਕਰਤੀ। ਹੋਰ ਵੀ ਕਈ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ

0: ਦੇ ਪ੍ਰੋਗਰਾਮ ਦੇ ਵਿੱਚ ਚਲਦੀਆਂ ਰਹਿਣਗੀਆਂ ਤੇ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਉਹ ਮਾਰਕ ਕਾਰਨੀ ਤੇ ਹੋਰ ਕਈ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਅੱਜ ਦੇ ਪ੍ਰੋਗਰਾਮ ਚ ਕਰਾਂਗੇ। ਮੈਨੂੰ ਲੱਗਦਾ ਵੀ ਮੈਂ ਕਾਫੀ ਗੱਲਾਂ ਬਾਤਾਂ ਕਰਤੀਆਂ, ਕੁਛ ਖਬਰਾਂ ਸੁਣਾਉਣੀਆਂ, ਕੁਛ ਗੀਤ ਸੰਗੀਤ ਵੀ ਸੁਣਨਾ ਹੁੰਦਾ ਆਪਾਂ, ਬਟ ਗੀਤ ਸੰਗੀਤ ਦੇ ਨਾਲ ਨਾਲ ਜਿਹੜਾ ਥੋੜਾ ਜਿਹਾ ਇਹੀ ਖਬਰਾਂ ਤੇ ਨਜ਼ਰ ਮਾਰ ਲੈਂਦੇ ਪਹਿਲਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਅਤੇ ਇਹਦੇ 'ਚ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM 'ਤੇ। ਜੀ ਮਿਲਦੇ ਹਾਂ,
1: ਨਜ਼ਰ ਪਾਉਂਦੇ ਹਾਂ ਹੈਡਲਾਈਨਸ 'ਤੇ। ਕੈਨੇਡਾ ਇਮੀਗ੍ਰੇਸ਼ਨ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੇਤਾਵਨੀ, ਪੜ੍ਹਾਈ ਦੌਰਾਨ ਕੰਮ ਦੇ ਨਿਯਮਾਂ ਦੀ ਸਖ਼ਤੀ ਨਾਲ ਕਰਨੀ ਪਵੇਗੀ ਪਾਲਣਾ। ਇਮੀਗ੍ਰੇਸ਼ਨ ਸਖ਼ਤੀ ਨੇ ਕੈਨੇਡਾ 'ਚ ਵਸਣਾ ਕੀਤਾ ਦੁੱਭਰ, ਇਸ ਸਾਲ PR ਦੀ ਗਿਣਤੀ 'ਚ 20,000 ਦੀ ਕਮੀ। ਕੈਨੇਡਾ ਨੇ ਵੀਜ਼ਾ ਪ੍ਰੋਸੈਸਿੰਗ ਸਮੇਂ ਦੀ ਨਵੀਂ ਸੂਚੀ ਕੀਤੀ ਜਾਰੀ, ਸਟੱਡੀ ਪਰਮਿਟ ਲਈ ਲੱਗੇਗਾ 8 to 12 ਹਫ਼ਤਿਆਂ ਦਾ ਸਮਾਂ। ਭਾਰਤੀ ਮੂਲ ਦੀ 26 ਸਾਲਾ ਮੁਟਿਆਰ ਦਾ ਗੋਲੀ ਮਾਰ ਕੇ ਕਤਲ, ਪੁਲਿਸ ਨੇ 37 ਸਾਲਾ ਸ਼ੱਕੀ ਸ਼ਰਨਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਨਿਯਮਾਂ ਬਾਰੇ ਇੱਕ ਮਹੱਤਵਪੂਰਨ ਸਪਸ਼ਟੀਕਰਨ ਜਾਰੀ ਕੀਤਾ ਏ। ਇਹ ਕਦਮ ਭਾਰਤੀ ਵਿਦਿਆਰਥੀਆਂ ਦੇ ਵਰਕ ਪਰਮਿਟ ਰੱਦ ਹੋਣ ਦੀਆਂ ਖ਼ਬਰਾਂ ਅਤੇ ਉਸ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਏ। IRCC ਨੇ ਸੋਸ਼ਲ ਮੀਡੀਆ ਰਾਹੀਂ ਸਪਸ਼ਟ ਕੀਤਾ ਕਿ ਵਿਦਿਆਰਥੀ ਸਿਰਫ਼ ਉਦੋਂ ਹੀ ਕੈਨੇਡਾ 'ਚ ਕੰਮ ਕਰ ਸਕਦੇ ਨੇ ਜੇਕਰ ਉਨ੍ਹਾਂ ਦੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਇਸ ਦੀ ਇਜਾਜ਼ਤ ਦਿੰਦੀਆਂ ਨੇ। ਜੇਕਰ ਕੋਈ ਵਿਦਿਆਰਥੀ ਆਫ ਕੈਂਪਸ ਕੰਮ ਕਰਨ ਦਾ ਯੋਗ ਹੈ ਤਾਂ ਵੀ ਉਹ ਪੜ੍ਹਾਈ ਦੇ ਦਿਨਾਂ ਦੌਰਾਨ ਹਫ਼ਤੇ 'ਚ ਵੱਧ ਤੋਂ ਵੱਧ 24 ਘੰਟੇ ਹੀ ਕੰਮ ਕਰ ਸਕਦਾ ਏ। ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਤੈਅ ਹੱਦ ਤੋਂ ਵੱਧ ਜਾਂ ਬਿਨਾਂ ਮਨਜ਼ੂਰੀ ਦੇ ਕੰਮ ਕਰਨਾ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਮੰਨਿਆ ਜਾਵੇਗਾ, ਜਿਸ ਦੇ ਭਵਿੱਖ 'ਚ ਪਰਮਿਟ ਰੱਦ ਹੋਣਾ ਜਾਂ ਕੈਨੇਡਾ ਤੋਂ ਡਿਪੋਰਟ ਕਰਨ ਜਿਹੇ ਗੰਭੀਰ ਸਿੱਟੇ ਨਿਕਲ ਸਕਦੇ ਨੇ। ਦੂਜੇ ਪਾਸੇ ਕੈਲਗਰੀ ਦੇ ਪੋਰਟੇਜ ਕਾਲਜ ਨੇ ਵਰਕ ਵੀਜ਼ਾ ਰੱਦ ਹੋਣ ਖਿਲਾਫ਼ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣ ਦਾ ਸੁਝਾਅ ਦਿੱਤਾ ਏ। ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਉਹ ਇਸ ਮੁੱਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਤੋਂ ਵੀ ਲਗਾਤਾਰ ਸਪਸ਼ਟੀਕਰਨ ਮੰਗ ਰਿਹਾ ਏ। ਕਾਲਜ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਇੱਕ ਫਾਲੋ ਅਪ ਮੀਟਿੰਗ ਵੀ ਤੈਅ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ। ਇਸ ਦੇ ਨਾਲ ਹੀ ਕਾਲਜ ਨੇ ਵਿਦਿਆਰਥੀਆਂ ਨੂੰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਸੰਭਾਲ ਕੇ ਰੱਖਣ ਦੀ ਹਦਾਇਤ ਦਿੱਤੀ ਹੈ। ਕੈਨੇਡਾ 'ਚ ਵਸਣਾ ਹੁਣ ਭਾਰਤੀ ਨਾਗਰਿਕਾਂ ਵਾਸਤੇ ਔਖਾ ਹੁੰਦਾ ਜਾ ਰਿਹਾ ਏ। ਇੱਕ ਤਾਜ਼ਾ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਸਖ਼ਤੀ ਮਗਰੋਂ ਸਿਰਫ਼ ਵਿਜ਼ਟਰ ਵੀਜ਼ਾ ਤੇ ਸਟੱਡੀ ਵੀਜ਼ਾ ਅਰਜ਼ੀਆਂ ਹੀ ਧੜਾਧੜ ਰੱਦ ਨਹੀਂ ਹੋ ਰਹੀਆਂ, ਸਗੋਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਇੰਡੀਅਨਜ਼ ਦੀ ਗਿਣਤੀ 'ਚ ਵੀ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਤਕਰੀਬਨ 20,000 ਦੀ ਕਮੀ ਦਰਜ ਕੀਤੀ ਗਈ ਹੈ। ਜਦਕਿ ਅਸਾਈਲਮ ਕਲੇਮਜ਼ ਵੀ ਹੈਰਾਨੀਕੁੰਨ ਤਰੀਕੇ ਨਾਲ ਘਟਦੇ ਜਾ ਰਹੇ ਨੇ। ਜਨਵਰੀ ਤੋਂ ਜੂਨ ਦਰਮਿਆਨ 1,60,000 ਪ੍ਰਵਾਸੀਆਂ ਨੂੰ ਕੈਨੇਡਾ ਦੀ PR ਮਿਲੀ, ਜਦਕਿ 2025 'ਚ ਇਹ ਅੰਕੜਾ 2 ਲੱਖ ਤੋਂ ਉੱਤੇ ਦਰਜ ਕੀਤਾ ਗਿਆ ਸੀ। ਭਾਰਤੀ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 2025 ਦੇ ਪਹਿਲੇ 6 ਮਹੀਨੇ ਦੌਰਾਨ ਤਕਰੀਬਨ 62,000 ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ, ਪਰ ਮੌਜੂਦਾ ਵਰ੍ਹੇ ਦੌਰਾਨ ਅੰਕੜਾ ਘੱਟ ਕੇ 42,000 ਰਹਿ ਗਿਆ। ਬਾਕੀ ਮੁਲਕਾਂ ਦੇ ਮੁਕਾਬਲੇ ਪਰਮਾਨੈਂਟ ਰੈਜ਼ੀਡੈਂਟਸ ਉੱਤੇ ਚੱਲੇ ਆਰੇ ਦਾ ਸਭ ਤੋਂ ਵੱਧ ਅਸਰ ਭਾਰਤੀ ਲੋਕਾਂ ਤੇ ਦੇਖਣ ਨੂੰ ਮਿਲ ਰਿਹਾ ਏ। ਕੈਨੇਡਾ ਦੇ ਪੱਕੇ ਵੀਜ਼ੇ ਤੋਂ ਹੱਥ ਧੋਣ ਵਾਲਿਆਂ 'ਚੋਂ 48% ਭਾਰਤੀ ਬਣਦੇ ਨੇ। ਸਟੱਡੀ ਵੀਜ਼ਾ ਦੀ ਮਿਸਾਲ ਦਿੱਤੀ ਜਾਵੇ ਤਾਂ 2023 ਦੇ ਵਿੱਚ 2,78,000 ਭਾਰਤੀ ਨੌਜਵਾਨਾਂ ਨੂੰ ਕੈਨੇਡਾ ਦਾ ਜਹਾਜ਼ ਚੜ੍ਹਨ ਦਾ ਮੌਕਾ ਮਿਲਿਆ, ਪਰ 2025 'ਚ ਅੰਕੜਾ 93,840 ਰਹਿ ਗਿਆ ਤੇ ਮੌਜੂਦਾ ਵਰ੍ਹੇ ਦੌਰਾਨ ਹਾਲਾਤ ਹੋਰ ਵੀ ਡਾਵਾਂਡੋਲ ਨਜ਼ਰ ਆ ਰਹੇ ਨੇ। ਕੈਲਗਰੀ ਤੇ ਐਡਮਿੰਟਨ ਵਿਖੇ ਵਰਕ ਪਰਮਿਟ ਵਾਸਤੇ ਸੰਘਰਸ਼ ਕਰ ਰਹੇ ਨੌਜਵਾਨਾਂ ਨੇ 2023 ਦੇ ਅਖੀਰ ਜਾਂ 2024 ਦੇ ਆਰੰਭ 'ਚ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਅਤੇ ਇਸ ਵੇਲੇ ਉਨ੍ਹਾਂ ਦਾ ਭਵਿੱਖ ਘੁੱਪ ਹਨੇਰੇ 'ਚ ਡੁੱਬਿਆ ਮਹਿਸੂਸ ਹੋ ਰਿਹਾ ਏ। ਵਰਕ ਪਰਮਿਟ ਤੋਂ ਵਾਂਝੇ ਕੀਤੇ ਨੌਜਵਾਨ ਹੁਣ ਭੁੱਖ ਹੜਤਾਲ ਕਰਨ ਲਈ ਮਜਬੂਰ ਨੇ। ਨੈਸ਼ਨਲ ਪੋਸਟ ਦੀ ਰਿਪੋਰਟ ਮੁਤਾਬਕ ਰਾਜਾਂ ਦੇ ਹਿਸਾਬ ਨਾਲ ਸਭ ਤੋਂ ਵੱਧ ਨੁਕਸਾਨ ਅੰਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਨੂੰ ਬਰਦਾਸ਼ਤ ਕਰਨਾ ਪਿਆ, ਜਿੱਥੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 34% ਤੇ 40% ਹੇਠਾਂ ਜਾ ਚੁੱਕੀ ਹੈ। ਇਸ ਦੇ ਉਲਟ ਕਿਊਬਿਕ 'ਚ 12% ਵਾਧਾ ਹੋਇਆ, ਪਰ ਸੂਬੇ ਦਾ ਵੱਖਰਾ ਇਮੀਗ੍ਰੇਸ਼ਨ ਸਿਸਟਮ ਹੋਣ ਕਾਰਨ ਜ਼ਿਆਦਾ ਫਾਇਦਾ ਫ੍ਰੈਂਚ ਬੋਲਣ ਵਾਲਿਆਂ ਨੂੰ ਮਿਲ ਰਿਹਾ ਏ। ਦੂਜੇ ਪਾਸੇ ਕੈਨੇਡਾ 'ਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਕੌਮੀ ਪੱਧਰ ਤੇ 35% ਘੱਟ ਚੁੱਕੀ ਹੈ। ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 28,450 ਅਸਾਈਲਮ ਕਲੇਮ ਦਾਖਲ ਹੋਏ, ਜਦਕਿ ਮੌਜੂਦਾ ਵਰ੍ਹੇ ਦੌਰਾਨ ਅੰਕੜਾ 18,605 ਦਰਜ ਕੀਤਾ ਗਿਆ। ਰਾਜਾਂ ਦੇ ਹਿਸਾਬ ਨਾਲ ਕਿਊਬਿਕ 'ਚ 45% ਅਤੇ ਅੰਟਾਰੀਓ 'ਚ 35% ਕਮੀ ਦਰਜ ਕੀਤੀ ਗਈ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਬਿੱਲ C-12 ਲਾਗੂ ਹੋਣ ਦਾ ਅਸਰ ਅਸਾਈਲਮ ਕਲੇਮਜ਼ ਤੇ ਪਿਆ ਏ ਅਤੇ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਦਾਅਵੇ ਸਾਹਮਣੇ ਆ ਰਹੇ ਨੇ। ਇੱਥੇ ਦੱਸਣਾ ਬਣਦਾ ਕਿ ਪਰਮਾਨੈਂਟ ਰੈਜ਼ੀਡੈਂਸ ਦੇ ਮਾਮਲੇ 'ਚ ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਅਸਰ ਐਰੀਟਰੀਆ ਅਤੇ ਅਫਗਾਨਿਸਤਾਨ ਉੱਤੇ ਦੇਖਣ ਨੂੰ ਮਿਲ ਰਿਹਾ ਹੈ।

ਜਿੱਥੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 42% ਤੇ 40% ਘਟ ਗਈ। ਫਿਲੀਪੀਨਸ ਤੋਂ ਆਉਣ ਵਾਲਿਆਂ ਦੀ ਗਿਣਤੀ 13% ਘਟੀ ਜਦਕਿ ਚੀਨ ਤੋਂ ਆਉਣ ਵਾਲਿਆਂ ਦੇ ਅੰਕੜੇ 'ਚ 25% ਗਿਰਾਵਟ ਦਰਜ ਕੀਤੀ ਗਈ। ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਵਿਭਾਗ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਲਈ ਪ੍ਰੋਸੈਸਿੰਗ ਸਮੇਂ ਦਾ ਨਵਾਂ ਅੰਕੜਾ ਜਾਰੀ ਕਰ ਰਿਹਾ ਹੈ। ਇਸ ਨਵੇਂ ਅਪਡੇਟ ਅਨੁਸਾਰ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਪ੍ਰੋਸੈਸਿੰਗ ਦੇ ਸਮੇਂ 'ਚ 1 ਹਫ਼ਤੇ ਦਾ ਵਾਧਾ ਹੋਇਆ ਹੈ। ਹੁਣ ਆਮ ਸਟੱਡੀ ਪਰਮਿਟ ਅਰਜ਼ੀਆਂ ਦੇ ਨਿਪਟਾਰੇ 'ਚ ਲਗਭਗ 8 ਤੋਂ 12 ਹਫ਼ਤਿਆਂ ਦਾ ਸਮਾਂ ਲੱਗ ਰਿਹਾ ਹੈ। IRCC ਮੁਤਾਬਕ ਸਟੂਡੈਂਟ ਡਾਇਰੈਕਟ ਸਟ੍ਰੀਮ ਵਰਗੀਆਂ ਤੇਜ਼ੀ ਨਾਲ ਵੀਜ਼ਾ ਦੇਣ ਵਾਲੀਆਂ ਪ੍ਰਣਾਲੀਆਂ ਯੋਗ ਉਮੀਦਵਾਰਾਂ ਲਈ ਅਜੇ ਵੀ ਤੇਜ਼ ਨੇ। ਹਾਲਾਂਕਿ ਭਾਰਤ ਤੋਂ ਅਰਜ਼ੀਆਂ ਦੀ ਭਾਰੀ ਗਿਣਤੀ ਅਤੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਕਾਰਨ ਸਮੁੱਚਾ ਸਮਾਂ ਵੱਧ ਰਿਹਾ ਹੈ। ਵਿਭਾਗ ਵੱਲੋਂ ਫਰਜ਼ੀ ਦਸਤਾਵੇਜ਼ਾਂ ਦੀ ਰੋਕਥਾਮ ਅਤੇ ਪਿਛੋਕੜ ਦੀ ਸਖ਼ਤ ਪੜਤਾਲ ਕਾਰਨ ਪ੍ਰੋਸੈਸਿੰਗ 'ਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ, ਮੁੰਬਈ ਤੇ ਹੈਦਰਾਬਾਦ ਵਰਗੇ ਸ਼ਹਿਰਾਂ 'ਚ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਤੇ ਬਾਇਓਮੈਟ੍ਰਿਕਸ ਅਪੁਆਇੰਟਮੈਂਟਸ ਦੀਆਂ ਬੈਕਲੌਗ ਕਾਰਨ ਪੀਕ ਸੀਜ਼ਨ ਦੌਰਾਨ 1 ਤੋਂ 3 ਹਫ਼ਤਿਆਂ ਦਾ ਹੋਰ ਵਾਧੂ ਸਮਾਂ ਲੱਗ ਸਕਦਾ ਹੈ। ਸਿਰਫ ਸਟੱਡੀ ਪਰਮਿਟ ਹੀ ਨਹੀਂ ਸਗੋਂ ਕੈਨੇਡਾ ਤੋਂ ਬਾਹਰੋਂ ਵਰਕ ਪਰਮਿਟ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਨੂੰ ਵੀ ਹੁਣ 9 ਹਫ਼ਤਿਆਂ ਦੀ ਉਡੀਕ ਕਰਨੀ ਪੈ ਰਹੀ ਹੈ, ਜਦਕਿ ਵਿਜ਼ਟਰ ਵੀਜ਼ਾ ਅਰਜ਼ੀਆਂ ਲਈ 21 ਦਿਨਾਂ ਦਾ ਸਮਾਂ ਲੱਗ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਦੂਜੀ ਨਵੀਂ ਅਰਜ਼ੀ ਨਾ ਦੇਣ, ਕਿਉਂਕਿ ਇਸ ਨਾਲ ਹੋਰ ਦੇਰੀ ਹੋ ਸਕਦੀ ਹੈ। ਲੋੜ ਪੈਣ ਤੇ ਵਿਭਾਗ ਖੁਦ ਆਪ ਉਮੀਦਵਾਰਾਂ ਨਾਲ ਸੰਪਰਕ ਕਰੇਗਾ। ਭਾਰਤ, ਨਾਈਜੀਰੀਆ ਤੇ ਪਾਕਿਸਤਾਨ ਦੇ ਨਾਲ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀ ਭੇਜਣ ਵਾਲੇ ਸਿਖਰਲੇ 3 ਮੁਲਕਾਂ 'ਚੋਂ 1 ਬਣਿਆ ਹੋਇਆ ਏ। ਹਰ ਸਾਲ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹੀ ਵੱਡਾ ਕਾਰਨ ਹੈ ਕਿ ਘੱਟ ਅਰਜ਼ੀਆਂ ਵਾਲੇ ਦੇਸ਼ਾਂ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਜਾਂਚ ਅਤੇ ਪ੍ਰੋਸੈਸਿੰਗ 'ਚ ਜ਼ਿਆਦਾ ਸਮਾਂ ਲੱਗਦਾ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 26 ਸਾਲਾ ਭਾਰਤੀ ਮੂਲ ਦੀ ਔਰਤ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਇਹ ਟਾਰਗੇਟਿਡ ਕਿਲਿੰਗ ਦਾ ਮਾਮਲਾ ਸੀ। ਇਹ ਘਟਨਾ ਸ਼ੁੱਕਰਵਾਰ ਸਵੇਰੇ ਲਗਭਗ 7:23 ਤੇ ਹੰਬਰਵੁੱਡ ਬੁਲੇਵਾਰਡ ਅਤੇ ਰੈਸਕਡੇਲ ਬੁਲੇਵਾਰਡ ਦੇ ਨੇੜੇ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ, ਜਿੱਥੇ ਨਵਨੀਤ ਕੌਰ ਗੰਭੀਰ ਰੂਪ 'ਚ ਜ਼ਖਮੀ ਹਾਲਤ 'ਚ ਮਿਲੀ। ਉਸ ਨੂੰ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਦਿੱਤੀ ਗਈ, ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਡਿਊਟੀ ਇੰਸਪੈਕਟਰ ਸਕਾਟ ਬ੍ਰੈਡਬਰੀ ਨੇ ਦੱਸਿਆ ਕਿ ਇਹ ਗੋਲੀਬਾਰੀ ਕਿਸੇ ਘਰ ਦੇ ਅੰਦਰ ਨਹੀਂ ਸਗੋਂ ਬਾਹਰ ਇੱਕ ਆਮ ਜਨਤਕ ਜਗ੍ਹਾ ਤੇ ਹੋਈ ਸੀ। ਇੱਕ ਚਸ਼ਮਦੀਦ ਗਵਾਹ ਅਨੁਸਾਰ ਨਵਨੀਤ ਕੌਰ ਸੜਕ ਤੇ ਜਾ ਰਹੀ ਸੀ ਜਦੋਂ ਇੱਕ ਵਿਅਕਤੀ ਉਸ ਦੇ ਪਿੱਛੇ ਆਇਆ। ਉਸ ਵਿਅਕਤੀ ਨੇ ਨਵਨੀਤ ਨੂੰ ਆਵਾਜ਼ ਮਾਰੀ, ਜਿਸ ਤੇ ਉਹ ਪਿੱਛੇ ਮੁੜੀ। ਦੋਵਾਂ ਵਿਚਾਲੇ ਥੋੜੀ ਜਿਹੀ ਗੱਲਬਾਤ ਹੋਈ, ਜਿਸ ਤੋਂ ਬਾਅਦ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਪਿਸਤੌਲ ਸਮੇਤ ਫਰਾਰ ਹੋ ਗਿਆ। ਗਵਾਹ ਨੇ ਦੱਸਿਆ ਕਿ ਦੋਵਾਂ ਵਿਚਾਲੇ ਹੋਈ ਬਹਿਸ ਨਜ਼ਰ ਨਹੀਂ ਆਈ। ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਭਾਲ ਲਈ ਡਰੋਨ ਅਤੇ K9 ਡੌਗ ਸਕੁਐਡ ਸਮੇਤ ਕਈ ਟੀਮਾਂ ਤੈਨਾਤ ਕੀਤੀਆਂ। ਸ਼ਨੀਵਾਰ ਨੂੰ ਪੁਲਿਸ ਨੇ ਬ੍ਰੈਂਪਟਨ ਦੇ ਰਹਿਣ ਵਾਲੇ 37 ਸਾਲਾ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਉੱਤੇ 1ਡਿਗਰੀ ਕਤਲ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਨੇ। ਟੋਰਾਂਟੋ ਪੁਲਿਸ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਦੇ ਪਿੱਛੇ ਦਾ ਅਸਲ ਮਕਸਦ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਅਤੇ ਹੋਮੀਸਾਈਡ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਜਾਂ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ 'ਚ ਇੱਕ ਬੇਹੱਦ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਇੱਕ ਮੋਟਰਹੋਮ ਹਵਾਈ ਅੱਡੇ ਦੀ ਬਾਹਰੀ ਵਾੜ ਨੂੰ ਤੋੜ ਕੇ ਸਿੱਧਾ ਚਾਲੂ ਰਨਵੇ ਤੇ ਜਾ ਵੜਿਆ। ਪੁਲਿਸ ਨੇ ਇਸ ਮਾਮਲੇ 'ਚ ਇੱਕ 53 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਐਬਟਸਫੋਰਡ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ 25 ਜੁਲਾਈ ਨੂੰ ਸ਼ਾਮ 4:36 ਤੇ ਐਬਟਸਫੋਰਡ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰੀ। ਹਵਾਈ ਅੱਡੇ ਦੇ ਸਟਾਫ ਨੇ ਤੁਰੰਤ ਕਾਰਵਾਈ ਕੀਤੀ ਜਦੋਂ ਕਿ ਏਅਰ ਟ੍ਰੈਫਿਕ ਕੰਟਰੋਲਰਸ ਨੇ ਹਵਾਈ ਜਹਾਜ਼ਾਂ ਨੂੰ ਸੁਰੱਖਿਅਤ ਦੂਜੇ ਰੂਟ ਤੇ ਭੇਜਣ ਲਈ ਜ਼ਰੂਰੀ ਕਦਮ ਚੁੱਕੇ। ਇੱਕ ਆਡੀਓ ਰਿਕਾਰਡਿੰਗ 'ਚ ਏਅਰ ਟ੍ਰੈਫਿਕ ਕੰਟਰੋਲਰਸ ਨੂੰ ਜਹਾਜ਼ਾਂ ਨੂੰ ਖਤਰੇ ਤੋਂ ਸੁਚੇਤ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਉਹ ਇੱਕ ਪਾਇਲਟ ਨੂੰ ਕਹਿ ਰਹੇ ਸਨ ਕਿ ਜਹਾਜ਼ ਨੂੰ ਉੱਪਰ ਚੁੱਕੋ ਅਤੇ ਵਾਪਸ ਮੁੜੋ, ਤੁਰੰਤ ਵਾਪਸ ਮੁੜੋ। ਪੁਲਿਸ ਸ਼ਾਮ 4:41 ਤੇ ਮੌਕੇ ਤੇ ਪਹੁੰਚੀ ਤੇ ਦੋਸ਼ੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਅਧਿਕਾਰੀਆਂ ਮੁਤਾਬਕ ਇਸ ਘਟਨਾ ਕਾਰਨ ਹਵਾਈ ਅੱਡੇ ਦੀਆਂ ਗਤੀਵਿਧੀਆਂ 'ਚ ਕੁਝ ਸਮੇਂ ਲਈ ਵਿਘਨ ਪਿਆ, ਪਰ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੇ ਖਤਰਨਾਕ ਢੰਗ ਨਾਲ ਵਾਹਨ ਚਲਾਉਣ ਅਤੇ ਸ਼ਰਾਰਤ ਕਰਨ ਦੇ ਦੋਸ਼ ਲਗਾਏ ਗਏ ਨੇ। ਜਾਂਚ ਅਜੇ ਸ਼ੁਰੂਆਤੀ ਦੌਰ 'ਚ ਹੈ ਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਅਕਤੀ ਨੇ ਆਪਣੀ ਗੱਡੀ ਰਨਵੇ ਤੇ ਕਿਉਂ ਚਲਾਈ। ਜ਼ਿਕਰਯੋਗ ਹੈ ਕਿ ਐਬਟਸਫੋਰਡ ਅੰਤਰਰਾਸ਼ਟਰੀ ਹਵਾਈ ਅੱਡਾ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 70 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੁਲਿਸ ਨੇ ਇਸ ਘਟਨਾ ਦੇ ਚਸ਼ਮਦੀਦਾਂ ਤੇ ਡੈਸ਼ ਕੈਮਰਾ ਫੁਟੇਜ ਰੱਖਣ ਵਾਲੇ ਲੋਕਾਂ ਨੂੰ ਜਾਂਚ 'ਚ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਕੈਨੇਡਾ ਦੀ ਅਧਿਕਾਰਤ ਨੀਤੀ ਹਮੇਸ਼ਾ ਪਰਮਾਣੂ ਹਥਿਆਰਾਂ ਦੇ

ਖਾਤਮੇ ਦੀ ਰਹੀ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਤਿਹਾਸ ਅਤੇ ਟੈਕਨੋਲੋਜੀ ਦੇ ਲਿਹਾਜ਼ ਨਾਲ ਕੈਨੇਡਾ ਉਹਨਾਂ ਗੈਰ ਪਰਮਾਣੂ ਦੇਸ਼ਾਂ 'ਚ ਸਭ ਤੋਂ ਅੱਗੇ ਹੈ ਜੋ ਬਹੁਤ ਜਲਦ ਪਰਮਾਣੂ ਸ਼ਕਤੀ ਬਣ ਸਕਦੇ ਨੇ ਮਾਹਿਰਾਂ ਅਨੁਸਾਰ ਕੈਨੇਡਾ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਵਾਲੀ ਸਿਰਫ ਇੱਕੋ ਚੀਜ਼ ਹੈ ਉਹ ਹੈ ਉੱਥੋਂ ਦੀ ਸਿਆਸੀ ਇੱਛਾ ਸ਼ਕਤੀ ਕੈਨੇਡਾ ਦੇ ਕੈਂਡੂ ਹੈਵੀ ਵਾਟਰ ਰਿਐਕਟਰ ਅਜਿਹੇ ਨੇ ਜੋ ਬਿਨਾਂ ਕਿਸੇ ਅੰਤਰਰਾਸ਼ਟਰੀ ਚੇਤਾਵਨੀ ਦੇ ਹਥਿਆਰਾਂ ਦੇ ਮਿਆਰ ਦਾ ਪਲੂਟੋਨੀਅਮ 239 ਤਿਆਰ ਕਰ ਸਕਦੇ ਨੇ ਇਹ ਰਿਐਕਟਰ ਚੱਲਦੇ ਸਮੇਂ ਵੀ ਈਂਧਨ ਬਦਲ ਸਕਦੇ ਨੇ ਜਿਸ ਨਾਲ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਲਈ ਇਸ ਦੀ ਨਿਗਰਾਨੀ ਕਰਨਾ ਔਖਾ ਹੋ ਜਾਂਦਾ ਹੈ ਜ਼ਿਕਰਯੋਗ ਹੈ ਕਿ 1974 ਚ ਭਾਰਤ ਨੇ ਵੀ ਆਪਣੇ ਪਹਿਲੇ ਪਰਮਾਣੂ ਪ੍ਰੀਖਣ ਲਈ ਕੈਨੇਡੀਅਨ ਟੈਕਨੋਲੋਜੀ ਵਾਲੇ ਰਿਐਕਟਰ ਦੀ ਹੀ ਵਰਤੋਂ ਕੀਤੀ ਸੀ ਇਸ ਤੋਂ ਇਲਾਵਾ ਕੈਨੇਡਾ ਹੁਣ ਛੋਟੇ ਮਡਿਊਲਰ ਰਿਐਕਟਰਾਂ ਅਤੇ ਲੇਜ਼ਰ ਆਧਾਰਿਤ ਯੂਰੇਨੀਅਮ ਸੰਵਰਧਨ ਵੱਲ ਵਧ ਰਿਹਾ ਹੈ ਇਸ ਨਾਲ ਪਰਮਾਣੂ ਸਮੱਗਰੀ ਤਿਆਰ ਕਰਨ ਦੀ ਸਮਰੱਥਾ ਹੋਰ ਵੱਧ ਜਾਵੇਗੀ ਵਿਸ਼ਵ ਚ ਯੂਰੇਨੀਅਮ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਨਾਤੇ ਕੈਨੇਡਾ ਕੋਲ ਕੱਚੇ ਮਾਲ ਦੀ ਕੋਈ ਘਾਟ ਨਹੀਂ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਕਦੇ ਆਪਣੀ ਨੀਤੀ ਬਦਲਦਾ ਹੈ ਤਾਂ ਉਸ ਕੋਲ ਬਿਨਾਂ ਫੜੇ ਗਏ ਗੁਪਤ ਪ੍ਰੋਗਰਾਮ ਚਲਾਉਣ ਲਈ ਵਿਸ਼ਾਲ ਜ਼ਮੀਨ ਬਿਹਤਰੀਨ ਵਿਗਿਆਨਕ ਦਿਮਾਗ ਅਤੇ ਲੋੜੀਂਦੇ ਸਰੋਤ ਮੌਜੂਦ ਨੇ ਹਾਲਾਂਕਿ ਅਜਿਹੇ ਕਦਮ ਚੁੱਕਣ ਨਾਲ ਪਰਮਾਣੂ ਅਪ੍ਰਸਾਰ ਸੰਧੀ ਨੂੰ ਵੱਡਾ ਝਟਕਾ ਲੱਗੇਗਾ ਅਤੇ ਕੈਨੇਡਾ ਨੂੰ ਭੂ ਰਾਜਨੀਤਿਕ ਜ਼ੋਖਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਨੇਡਾ ਦੇ ਵੈਨਕੂਵਰ 'ਚ ਸਾਲ 2023 'ਚ ਏਟੀਐਮ 'ਚੋਂ ਪੈਸੇ ਕਢਵਾਉਂਦੇ ਇੱਕ ਵਿਅਕਤੀ ਤੋਂ 66 ਬੈਂਕ ਕਾਰਡ ਅਤੇ $39,200 ਨਗਦ ਬਰਾਮਦ ਹੋਏ ਸਨ ਇਸ ਘਟਨਾ ਨੇ ਦੇਸ਼ ਭਰ 'ਚ ਚੱਲ ਰਹੇ ਗੈਰ ਕਾਨੂੰਨੀ ਆਨਲਾਈਨ ਗਾਂਜਾ ਅਤੇ ਮਸ਼ਰੂਮ ਵੇਚਣ ਵਾਲੇ ਇੱਕ ਵੱਡੇ ਨੈੱਟਵਰਕ ਦੀ ਜਾਂਚ ਨੂੰ ਜਨਮ ਦਿੱਤਾ RCMP ਅਤੇ ਮਨੀ ਲਾਂਡਰਿੰਗ ਜਾਂਚ ਏਜੰਸੀ ਫਿਨਟਰੈਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਆਨਲਾਈਨ ਗਾਹਕਾਂ ਤੋਂ ਈ ਟ੍ਰਾਂਸਫਰ ਰਾਹੀਂ ਲੈ ਗਏ ਕਰੋੜਾਂ ਰੁਪਏ ਕਈ ਕੰਪਨੀਆਂ ਅਤੇ ਨਿੱਜੀ ਬੈਂਕ ਖਾਤਿਆਂ ਰਾਹੀਂ ਇਧਰ ਉਧਰ ਕੀਤੇ ਜਾ ਰਹੇ ਸਨ ਮਾਰਚ 2026 'ਚ ਬ੍ਰਿਟਿਸ਼ ਕੋਲੰਬੀਆ ਦੇ ਸਿਵਲ ਫੋਰਫੀਚਰ ਡਾਇਰੈਕਟਰ ਨੇ ਇਸ ਗੈਰ ਕਾਨੂੰਨੀ ਕਮਾਈ ਨੂੰ ਜ਼ਬਤ ਕਰਨ ਲਈ ਅਦਾਲਤ 'ਚ ਕੇਸ ਦਾਇਰ ਕੀਤਾ ਦੋਸ਼ ਹੈ ਕਿ ਜੇਮਸ ਸ਼ਰਬਕ ਰੋਜ਼ਾ ਮੁਹੰਮਦੀ ਅਤੇ ਨੋਆ ਈਵਜ਼ ਨਾਮ ਦੇ ਤਿੰਨ ਖਾਤਾ ਧਾਰਕਾਂ ਨੇ ਨਵੰਬਰ 2024 ਤੋਂ ਜਨਵਰੀ 2026 ਦਰਮਿਆਨ $15,00,000 ਤੋਂ ਵੱਧ ਦੀ ਗੈਰ ਕਾਨੂੰਨੀ ਰਕਮ ਦਾ ਲੈਣ ਦੇਣ ਕੀਤਾ ਪੁਲਿਸ ਨਿਗਰਾਨੀ ਦੌਰਾਨ ਇੱਕ ਮੁਲਜ਼ਮ ਨੂੰ 2 ਦਿਨਾਂ 'ਚ ਕਈ ਬੈਂਕਾਂ ਦੇ ਏਟੀਐਮ ਵਰਤਦੇ ਦੇਖਿਆ ਗਿਆ ਇਸ ਤੋਂ ਇਲਾਵਾ ਜੁਲਾਈ 2025 'ਚ ਬਰਨਬੀ ਦੇ ਇੱਕ ਗੋਦਾਮ ਤੋਂ 200 ਕਿਲੋ ਤੋਂ ਵੱਧ ਸੁੱਕਾ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਤੇ ਅਪਰਾਧਿਕ ਦੋਸ਼ ਨਹੀਂ ਲਗਾਏ ਗਏ ਨੇ ਪਰ ਅਦਾਲਤੀ ਹੁਕਮਾਂ ਤੋਂ ਬਾਅਦ ਕਈ ਬੈਂਕ ਅਤੇ ਨਿਵੇਸ਼ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਸਰਕਾਰੀ ਬੁਲਾਰੇ ਅਨੁਸਾਰ ਇਹ ਕੇਸ ਅਪਰਾਧਿਕ ਨਿਯਮਾਂ ਦੀ ਬਜਾਏ ਗੈਰ ਕਾਨੂੰਨੀ ਸੰਪਤੀ ਨੂੰ ਜ਼ਬਤ ਕਰਨ ਲਈ ਦਾਇਰ ਕੀਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 3 ਸੰਸਦੀ ਸੀਟਾਂ ਬ੍ਰਿਟਿਸ਼ ਕੋਲੰਬੀਆ ਦੀ ਨਾਰਥ ਵੈਨਕੂਵਰ ਕੈਪੀਲਾਨੋ ਓਨਟਾਰੀਓ ਦੀ ਬੀਚਸ ਈਸਟ ਯਾਰਕ ਅਤੇ ਕਿਊਬਿਕ ਦੀ ਸ਼ਿਕੂਤੀਮੀ ਲੇ ਫਜੋਰਡ 'ਚ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਏ ਐਤਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਚੋਣਾਂ 31 ਅਗਸਤ ਨੂੰ ਹੋਣਗੀਆਂ ਇਹ ਚੋਣਾਂ ਸਾਬਕਾ ਲਿਬਰਲ MP ਜੋਨਾਥਨ ਵਿਲਕਿਨਸਨ ਜੋ ਹੁਣ EU 'ਚ ਕੈਨੇਡਾ ਦੇ ਰਾਜਦੂਤ ਨੇ ਨਾਥਨੀਅਲ ਐਰਿਕਸਕਿਨ ਸਮਿਥ ਅਤੇ ਸਾਬਕਾ ਕੰਜ਼ਰਵੇਟਿਵ MP ਰਿਚਰਡ ਮਾਰਟੈਲ ਦੇ ਅਸਤੀਫਿਆਂ ਤੋਂ ਬਾਅਦ ਖਾਲੀ ਹੋਈਆਂ ਸੀਟਾਂ ਤੇ ਹੋ ਰਹੀਆਂ ਨੇ ਹਾਊਸ ਆਫ ਕਾਮਨਜ਼ 'ਚ ਆਪਣਾ ਤਕਨੀਕੀ ਬਹੁਮਤ ਬਣਾਏ ਰੱਖਣ ਲਈ ਲਿਬਰਲ ਪਾਰਟੀ ਨੂੰ ਇਨ੍ਹਾਂ ਤਿੰਨਾਂ 'ਚੋਂ ਘੱਟੋ ਘੱਟ ਇੱਕ ਸੀਟ ਜਿੱਤਣੀ ਜ਼ਰੂਰੀ ਹੈ ਲਿਬਰਲ ਪਾਰਟੀ ਵੱਲੋਂ ਨਾਰਥ ਵੈਨਕੂਵਰ ਕੈਪੀਲਾਨੋ ਤੋਂ ਬ੍ਰੈਡਨ ਕੈਲੇ ਬੀਚਸ ਈਸਟ ਯਾਰਕ ਤੋਂ ਤਨਵੀਰ ਸ਼ਾਹ ਨਵਾਜ਼ ਅਤੇ ਯਿਕੂਤੁਮੀ ਲੇ ਫਜੋਰਡ ਤੋਂ ਡੈਨੀਅਲ ਗੋਬਿਲ ਨੂੰ ਮੈਦਾਨ 'ਚ ਉਤਾਰਿਆ ਗਿਆ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਸਟੀਫਨ ਕਰਮਨ ਅਤੇ ਰੈਜਿਸ ਗੋਡਰੇਓ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦਕਿ ਬਲਾਕ ਕਿਊਬਿਕਸ ਨੇ ਕੈਰੋਲਿਨ ਡੂਬੇ ਅਤੇ ਗ੍ਰੀਨ ਪਾਰਟੀ ਨੇ ਸ਼ੈਲੀ ਲੂਜ਼ ਨੂੰ ਚੋਣ ਮੈਦਾਨ 'ਚ ਉਤਾਰਿਆ ਏ NDP ਵੀ ਜਲਦ ਹੀ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ ਫਿਲਹਾਲ ਕਿਊਬਿਕ ਦੀ ਸੈਂਟ ਹਾਈਸਿੰਥੇ ਬੈਗੋਟ ਐਕਟਨ ਸੀਟ ਤੇ ਚੋਣ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਢੁਕਵੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਵੇਗੀ ਟੋਰਾਂਟੋ 'ਚ ਐਤਵਾਰ ਸਵੇਰੇ ਇੱਕ ਯਹੂਦੀ ਪਰਿਵਾਰ ਦੀ ਮਲਕੀਅਤ ਵਾਲੀ ਕੀਵਾਜ਼ ਬੇਗਲ ਬਾਰ ਤੇ 2 ਵੱਖ-ਵੱਖ ਆਊਟਲੈਟਸ ਨੂੰ ਨਿਸ਼ਾਨਾ ਬਣਾਇਆ ਗਿਆ ਪਹਿਲੀ ਘਟਨਾ ਯੋਂਗ ਸਟਰੀਟ ਅਤੇ ਸੇਂਟ ਕਲੇਅਰ ਐਵਨਿਊ ਵੈਸਟ ਖੇਤਰ 'ਚ ਵਾਪਰੀ ਜਿੱਥੇ ਬੇਕਰੀ ਦੀ ਖਿੜਕੀ ਤੇ ਗੋਲੀਬਾਰੀ ਕੀਤੀ ਗਈ ਘਟਨਾ ਸਥਾਨ ਤੋਂ ਗੋਲੀਬਾਰੀ ਦੇ ਸਬੂਤ ਮਿਲੇ ਨੇ ਪਰ ਸੁਖਾਵਾਂ ਮੋੜ ਇਹ ਰਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਇਸ ਘਟਨਾ ਦੇ ਲਗਭਗ 20 ਮਿੰਟ ਬਾਅਦ ਪੁਲਿਸ ਨੂੰ ਉਸੇ ਬੇਕਰੀ ਚੇਨ ਦੀ ਬਾਥਰਸਟ ਸਟਰੀਟ ਅਤੇ ਸਟੀਲਜ਼ ਐਵਨਿਊ ਵੈਸਟ ਸਥਿਤ ਦੂਜੀ ਬ੍ਰਾਂਚ 'ਚ ਖਿੜਕੀ ਟੁੱਟਣ ਦੀ ਸੂਚਨਾ ਮਿਲੀ ਹਾਲਾਂਕਿ ਉੱਥੇ ਗੋਲੀਬਾਰੀ ਦਾ ਕੋਈ ਸਬੂਤ ਨਹੀਂ ਮਿਲਿਆ ਪੁਲਿਸ ਅਨੁਸਾਰ ਦੋਵੇਂ ਘਟਨਾਵਾਂ ਰਾਤ ਵੇਲੇ ਵਾਪਰੀਆਂ ਨੇ ਡਿਊਟੀ ਇੰਸਪੈਕਟਰ ਸਕਾਟ ਬ੍ਰੈਡਬਰੀ ਨੇ ਦੱਸਿਆ ਕਿ ਪੁਲਿਸ ਇਸ ਨੂੰ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵਜੋਂ ਦੇਖ ਰਹੀ ਹੈ ਟੋਰਾਂਟੋ ਪੁਲਿਸ ਦੀ ਹੇਟ ਕ੍ਰਾਈਮ ਯੂਨਿਟ ਅਤੇ ਗਨਜ਼ ਐਂਡ ਗੈਂਗਸ ਟਾਸਕ ਫੋਰਸ ਇਲਾਕੇ 'ਚ ਜਾਂਚ ਕਰ ਰਹੀ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਟੋਰਾਂਟੋ ਦੀ ਮੇਅਰ ਓਲੀਵੀਆ

0: ਉਹਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਟੋਰਾਂਟੋ 'ਚ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ ਯਹੂਦੀ ਭਾਈਚਾਰੇ ਦੀਆਂ ਸੰਸਥਾਵਾਂ ਨੇ ਇਸ ਘਟਨਾ 'ਤੇ ਚਿੰਤਾ ਅਤੇ ਰੋਸ ਪ੍ਰਗਟਾਇਆ ਏ ਉਹਨਾਂ ਮੁਤਾਬਕ ਅਜਿਹੀਆਂ ਹਿੰਸਕ ਘਟਨਾਵਾਂ ਨਾਲ ਭਾਈਚਾਰਾ ਡਰੇਗਾ ਨਹੀਂ ਸਗੋਂ ਹੋਰ ਮਜ਼ਬੂਤ ਹੋ ਕੇ ਸਾਹਮਣਾ ਕਰੇਗਾ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ 'ਤੇ ਜਾਂਦੇ ਜਾਂਦੇ ਇੱਕ ਵਾਰ
1: ਕਦੇ ਇਸ ਥਾਂ ਉੱਤੇ ਬੱਚਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪਰ ਹੁਣ ਕਲਾਸਰੂਮਸ ਵਿੱਚ ਚੁੱਪ ਪਸਰੀ ਹੋਈ ਹੈ ਹੁਣ ਇੱਥੇ ਸਿਰਫ ਇਸ ਜੰਗ ਵਿੱਚ ਆਮ ਨਾਗਰਿਕਾਂ 'ਤੇ ਹੋਏ ਸਭ ਤੋਂ ਘਾਤਕ ਹਮਲੇ ਦੇ ਨਿਸ਼ਾਨ ਬਚੇ ਹਨ ਜੋ ਕੁਝ ਇੱਥੇ ਵਾਪਰਿਆ ਉਸ ਦਾ ਦਰਦ ਹਾਲੇ ਵੀ ਤਾਜ਼ਾ ਹੈ ਅਮੀਨਾ ਨਦੇਮੀ ਨੇ ਇਸ ਸਕੂਲ ਵਿੱਚ 6 ਸਾਲ ਪੜ੍ਹਾਇਆ
2: اس مش نمیشه بذاری مدرسه اینجا فقط دیوارهایی هستش که بوی شهادت و بوی غم و خون شهدا اینجا ریخته شده
1: جنگ شروع ہونے دے پہلے کچھ گھنٹیاں وچ ہی مہارا دا کہنا ہے کہ ثبوتاں تو سنکیت ملدے ہن کہ امریکہ دے ایک حملے نے دکھنی ایران دے میناب وچ شزیرے طیبہ سکول نو نشانہ بنایا ایک عام سکولی دن اس ٹکرا دیاں سب تو وڈیاں تراستیاں وچوں ایک بن گیا
3: The authorities were keen for us to come here because this attack has become a big part of Iran's case to the world. And behind me, it's been months since the attack and still they are sifting through the rubble looking for what remains of those who were killed.
1: ਕਈ ਲੋਕਾਂ ਨੂੰ ਉਮੀਦ ਸੀ ਕਿ ਮਹੀਨਿਆਂ ਤੱਕ ਚੱਲੇ ਸਰਕਾਰ ਵਿਰੋਧੀ ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਵਿਦੇਸ਼ੀ ਦਖਲ ਨਾਲ ਸਿਆਸੀ ਬਦਲਾਅ ਆਵੇਗਾ ਜੰਗ ਸ਼ੁਰੂ ਹੋਣ ਦੇ ਕੁਝ ਹੀ ਘੰਟਿਆਂ ਅੰਦਰ ਮਿਨਾਬ ਤੇ ਹਮਲਾ ਹੋ ਗਿਆ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲਈ ਕਿਹਾ ਗਿਆ ਸੀ ਜਦੋਂ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਤਬਾਹੀ ਦਾ ਮੰਜ਼ਰ ਸੀ ਇੱਕ ਹਮਲਾ ਸਕੂਲ ਦੀ ਉੱਪਰਲੀ ਮੰਜ਼ਿਲ ਤੇ ਹੋਇਆ ਜਿਸ ਨਾਲ ਕੁੜੀਆਂ ਦੇ ਕਲਾਸਰੂਮ ਢਹਿ ਕੇ ਮੁੰਡਿਆਂ ਦੇ ਕਲਾਸਰੂਮਾਂ ਤੇ ਜਾ ਡਿੱਗੇ
2: ازدحام جمعیت همه ولیای دانش آموزا که اصلا کفش دمپایی هیچی پاشون نبود فقط میدویدن سمت مدرسه و من فکر میکردم که هیچ دانش آموزی و هیچ همکاری تو مدرسه نیست و با خودم میگفتم چرا میان سمت مدرسه اینجا که کسی نیست فکر میکردم که همشون فرار کردن نمیدونستم که همشون زیر آوارن
1: ਇਹ ਉਹਨਾਂ ਲੋਕਾਂ ਦੇ ਚਿਹਰੇ ਹਨ ਜੋ ਇਸ ਹਮਲੇ ਵਿੱਚ ਮਾਰੇ ਗਏ 156 ਲੋਕ ਉਹਨਾਂ ਵਿੱਚੋਂ 120 ਬੱਚੇ ਸਨ ਜਿਵੇਂ ਮਿਖਾਇਲ ਉਹ 9 ਸਾਲ ਦਾ ਸੀ ਫਾਤਿਮਾ ਦਾ ਸੁਪਨਾ ਡਾਕਟਰ ਬਣਨ ਦਾ ਸੀ ਸਮੀਰਾ ਇਸ ਹਮਲੇ ਵਿੱਚ ਮਾਰੀ ਗਈ ਜਦਕਿ ਉਹਨਾਂ ਦਾ ਭਰਾ ਸਦਰਾ ਮਿਲਾ ਹੀ ਬਚ ਗਿਆ ਅਤੇ ਇਹ 7 ਸਾਲ ਦੀ ਮਦਿਸ ਹੈ ਜੋ ਆਖਰੀ ਵਾਰ ਆਪਣੇ ਪਿਤਾ ਨਾਲ ਸਕੂਲ ਜਾਂਦੀ ਦਿਖਾਈ ਦਿੱਤੀ ਸੀ ਰੇਜ਼ਾ ਘਟਨਾ ਵਾਲੀ ਥਾਂ ਤੇ ਪਹੁੰਚਣ ਵਾਲੇ ਪਹਿਲੇ ਐਮਰਜੈਂਸੀ ਮੁਲਾਜ਼ਮਾਂ ਵਿੱਚੋਂ ਇੱਕ ਸੀ
4: I remember that I came here and saw one of my relatives. He was begging that just found my child, found my son. And it was very hard. And I know that there is no one alive. And I couldn't tell her that your son is not alive. And
1: ਹਮਲੇ ਬਾਰੇ ਹੋਈਆਂ ਸੁਤੰਤਰ ਜਾਂਚਾਂ ਵਿੱਚ ਇਹ ਸਵਾਲ ਉਠਾਇਆ ਗਿਆ ਕਿ ਸਕੂਲ ਨੂੰ IRGC ਦੇ ਇੱਕ ਟਿਕਾਣੇ ਦੇ ਨੇੜੇ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਅਮਰੀਕਾ ਨੇ ਹਾਲੇ ਤੱਕ ਆਪਣੀ ਜਾਂਚ ਦੇ ਨਤੀਜੇ ਜਾਰੀ ਨਹੀਂ ਕੀਤੇ ਹਨ ਪਰ ਰੇਜ਼ਾ ਪੂਰੇ ਯਕੀਨ ਨਾਲ ਕਹਿੰਦੇ ਹਨ ਕਿ ਇੱਥੇ ਕਈ ਸਾਲਾਂ ਤੋਂ ਕੋਈ ਫੌਜੀ ਸਰਗਰਮੀ ਨਹੀਂ ਹੋਈ
4: ਇਟ ਵਾਸ ਬਟ ਨਾਟ ਨਾਵਡੇਜ਼ ਦ ਪਲੇਸ ਆਫ ਦ ਆਰਮੀ ਐਂਡ ਐਵਰੀਥਿੰਗ ਦੈਟ ਵਾਸ ਨੀਅਰ ਹੇਅਰ ਇਜ਼ ਚੇਂਜਡ ਮੈਨੀ ਇਅਰਸ ਅਗੋ
3: Can I ask you, you know, recovering from seeing something like that must be really hard.
4: Yes, for sure.
3: How has that been like for you?
4: It was very hard, actually. Even in my sleeps, even in my dreams, I couldn't sleep for a few days. And when I close my eyes, even nowadays, I just remember these things that I have seen here. It's very hard for me.
1: BBC ਨਿਊਜ਼ ਪਰਸ਼ੀਅਨ ਵੱਲੋਂ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸਕੂਲ ਨੇੜਲੇ IRGC ਕੰਪਾਊਂਡ ਤੋਂ ਇੱਕ ਕੰਧ ਸਾਫ਼ ਤੌਰ ਤੇ ਵੱਖ ਸੀ ਅਤੇ ਸਕੂਲ ਦਾ ਆਪਣਾ ਵੱਖਰਾ ਰਾਹ ਸੀ ਤਸਵੀਰਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇੱਥੇ ਪਹਿਲਾਂ ਮੌਜੂਦ 2 ਗਾਰਡ ਟਾਵਰ ਹਮਲੇ ਤੋਂ ਕਈ ਸਾਲ ਪਹਿਲਾਂ ਹੀ ਹਟਾ ਦਿੱਤੇ ਗਏ ਸਨ ਸਥਾਨਕ ਲੋਕਾਂ ਨੇ BBC ਨੂੰ ਦੱਸਿਆ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਇੱਥੇ ਕੋਈ ਫੌਜੀ ਸਰਗਰਮੀ ਨਹੀਂ ਦੇਖੀ ਇੱਥੇ ਸੋਗ ਹੁਣ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਭੈਣ ਭਰਾ ਆਪਣੇ ਉਨ੍ਹਾਂ ਭਰਾਵਾਂ ਅਤੇ ਭੈਣਾਂ ਦੀਆਂ ਕਬਰਾਂ ਦੇ ਕੋਲ ਵੱਡੇ ਹੋ ਹੋ ਰਹੇ ਹਨ ਜਿਨ੍ਹਾਂ ਦੀ ਜ਼ਿੰਦਗੀ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹਰ ਸ਼ਾਮ ਪਰਿਵਾਰ ਆਪਣੇ ਬੱਚਿਆਂ ਦਾ ਸੋਗ ਮਨਾਉਣ ਲਈ ਇੱਥੇ ਇਕੱਠੇ ਹੁੰਦੇ ਹਨ

0: ਸਕੂਲ ਤੇ ਹੋਏ ਹਮਲੇ ਨੇ ਕਈ ਲੋਕਾਂ ਨੂੰ ਸੋਗ ਵਿੱਚ ਇਕੱਠਾ ਕਰ ਦਿੱਤਾ। ਇਸ ਗੱਲ ਦੀ ਇੱਕ ਦਰਦਨਾਕ ਯਾਦ ਦਿਵਾਉਂਦਾ ਹੈ ਕਿ ਹਰ ਜੰਗ ਆਪਣੇ ਨਾਲ ਭਿਆਨਕ ਮਨੁੱਖੀ ਤਬਾਹੀ ਲੈ ਕੇ ਆਉਂਦੀ ਹੈ।
1: ਸੋ ਇਹ ਮਾਵਾਂ ਜਿਹੜੀਆਂ ਦੱਸ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੱਚੇ ਆ ਜਾਂ ਬੱਚੀਆਂ ਜਿਹੜੀਆਂ ਨੇ ਉਹਨਾਂ ਦੇ ਸਰੀਰ ਦੇ ਥੋੜੇ ਥੋੜੇ ਅੰਗ ਉਹਨਾਂ ਨੂੰ ਦਿਖੇ ਆ, ਤੇ ਕਿਸ ਤਰ੍ਹਾਂ ਇਸ ਦੇ ਵਿੱਚ ਕਹਿਣ ਨੂੰ ਤੇ ਸੌਖਾ ਹੁੰਦਾ, ਗਿਣਨ ਨੂੰ ਤੇ ਨੰਬਰ ਹੀ ਲੱਗਦੇ ਨੇ। ਇੱਥੇ ਆਪਾਂ ਦੇਖਦੇ ਹਾਂ ਵੀ ਪਾਰਕਰ ਦੀ ਅੱਜ ਸਰਚ ਜਿਹੜੀ ਹੈ ਉਹ ਬੰਦ ਕਰਤੀ ਗਈ ਹੈ ਪੁਲਿਸ ਵੱਲੋਂ, ਬਟ ਪਿਛਲੇ ਕਈ ਦਿਨਾਂ ਤੋਂ ਮੈਂ ਵੈਸੇ ਪਹਿਲਾਂ ਵੀ ਗੱਲਬਾਤ ਕੀਤੀ ਸੀ, ਠੀਕ ਹੈ ਆਪਾਂ ਨੂੰ ਸਰਚ ਕਰਨਾ ਹੀ ਚਾਹੀਦਾ, ਬਟ ਉਹਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਵੀ ਕਿੰਨੇ ਟਾਈਮ ਤੱਕ ਤੇ ਕੀ ਕੀਤਾ ਜਾਵੇ, ਤੇ ਇਹ ਇੰਨੇ ਬੱਚੇ ਜਿਹੜੇ ਨੇ ਇੱਕ ਪਾਸੇ ਕਿਸ ਤਰ੍ਹਾਂ ਮਾਰੇ ਗਏ ਨੇ ਤੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਉਹਦਾ ਜਵਾਬ ਜਿਹੜਾ ਬੜੇ ਵਧੀਆ ਤਰੀਕੇ ਨਾਲ ਈਰਾਨ ਨੇ ਦਿੱਤਾ ਸੀਗਾ, ਤੁਹਾਨੂੰ ਯਾਦ ਹੋਣਾ ਵੀ ਈਰਾਨ ਨੇ ਜਦੋਂ ਦੁਨੀਆਂ ਭਰ ਦੇ ਸਾਰੇ ਲੀਡਰ ਉੱਥੇ ਪਹੁੰਚਦੇ ਆ ਤੇ ਖੁਮਨਾਈ ਉਹਨਾਂ ਦੀ ਅੰਤਿਮ ਸ਼ਰਧਾਂਜਲੀ ਦੇਣ ਵਾਸਤੇ ਜਾਂ ਉਹਨਾਂ ਨੂੰ ਸਪੁਰਦੇ ਖਾਕ ਕਰਨ ਵਾਸਤੇ, ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਬਹੁਤ ਵਧੀਆ ਇੱਕ ਵੱਡਾ ਬੈਨਰ ਲਾ ਕੇ ਤੇ ਸਿੰਪਲ ਛੋਟੇ ਬੱਚੇ ਦੇ ਜਿਹੜੇ ਇੱਕ ਸ਼ੂਜ਼ ਨੇ ਉਹ ਰੱਖੇ ਉਹਦੇ ਉੱਤੇ। ਤੇ ਈਰਾਨ ਦਾ ਕਹਿੰਦੇ ਆਪਣਾ ਹੀ ਤਰੀਕਾ ਹੈ ਆਪਣਾ ਵਿਰੋਧ ਜਿਤਾਉਣ ਦਾ ਜਾਂ ਐਕਸਪ੍ਰੈਸ ਕਰਨ ਦਾ ਜਾਂ ਦਿਖਾਉਣ ਦਾ ਦੁਨੀਆਂ ਨੂੰ ਵੀ, ਕਿਸ ਤਰ੍ਹਾਂ ਉਹਨਾਂ ਦੀਆਂ ਮੂਵੀਜ਼ ਵੀ ਜਿਹੜੀਆਂ ਬੜੀਆਂ ਵਧੀਆ ਹੁੰਦੀਆਂ ਨੇ। ਇਸ ਤਰੀਕੇ ਨਾਲ ਆਪਣਾ ਮੈਸੇਜ ਉਹਨਾਂ ਨੇ ਵਧੀਆ ਤਰੀਕੇ ਨਾਲ ਦਿੱਤਾ। ਕੱਲ੍ਹ ਵੀ ਮੈਂ ਉਹਦੇ ਬਾਰੇ ਗੱਲਬਾਤ ਕੀਤੀ ਸੀ, ਇੱਕ ਉੱਥੋਂ ਦੇ ਸ਼ਾਇਰਾ ਸੀਗੀ, ਜਿਸ ਤਰ੍ਹਾਂ ਦੀ ਵਰਡਿੰਗ ਮੈਨੂੰ ਲੱਗਦਾ ਵੀ ਉਹ 50s ਦੇ ਵਿੱਚ ਲਿਖਦੇ ਰਹੇ ਨੇ, 60s ਦੇ ਵਿੱਚ ਲਿਖਦੇ ਰਹੇ ਨੇ, ਉਹ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਉਹੋ ਜਿਹੇ ਵਰਡ ਜਿਹੜੇ ਨੇ ਚੂਜ਼ ਕਰ ਪਾਉਣਾ ਜਾਂ ਉੱਦਾਂ ਦੀ ਗੱਲਬਾਤ ਕਰ ਪਾਉਣਾ ਆਪਣੀਆਂ ਭਾਵਨਾਵਾਂ ਨੂੰ ਦੱਸਣ ਵਾਸਤੇ ਬੜਾ ਮੁਸ਼ਕਲ ਹੁੰਦਾ। ਸੋ ਓਵਰਆਲ ਜਿਹੜਾ ਇਸ ਚੀਜ਼ ਦੇ ਨਾਲ ਜੁੜੀਆਂ ਕਾਫੀ ਗੱਲਾਂ ਬਾਤਾਂ ਨੇ ਜਿਹੜੀਆਂ ਈਰਾਨ ਦੇ ਹਮਲੇ ਦੇ ਨਾਲ, ਤੇ ਹੁਣ ਫਿਰ ਤੋਂ ਈਰਾਨ ਜਿਹੜਾ ਉਹ ਅਟੈਕ ਈਰਾਨ ਤੇ ਕੀਤੇ ਜਾ ਰਹੇ ਨੇ। ਮੰਨਿਆ ਜਾ ਰਿਹਾ ਵੀ ਹੁਣ ਸ਼ਾਇਦ ਅਮੈਰੀਕਾ ਕੋਲ ਮਿਜ਼ਾਈਲਾਂ ਜਿਹੜੀਆਂ ਘਟਦੀਆਂ ਜਾ ਰਹੀਆਂ ਪਹਿਲਾਂ ਦੇ ਮੁਕਾਬਲੇ, ਤੇ ਦੇਖੋ ਆਉਣ ਵਾਲੇ ਟਾਈਮ 'ਚ ਹੋਰ ਕੀ ਕੁਛ ਇਹਦੇ ਬਾਰੇ ਆਉਂਦਾ ਜੀ ਸਾਹਮਣੇ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ, ਅਤੇ ਇੱਕ ਛੋਟੇ ਜਿਹੇ ਕਮਰਸ਼ੀਅਲ ਮੈਸੇਜ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ, ਅਤੇ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਕਰਦੇ ਹਾਂ ਜੀ।
2: 403-400-0203-403-0203 ਤੇ ਕਾਲ ਕਰਨ ਦੀ www.iwebguide.ca।
3: एयरड्री अब आपकी फैमिली की सेहत को मिल गया है एक नया घर।
4: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
3: मिलिए डॉक्टर मघर शाह और डॉक्टर समरीन रहमान से।
4: हमारे तजुर्बाकार डॉक्टर्स आपको देते हैं मुकम्मल केयर।
3: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
4: नए पेशेंट्स का खैर मकदम है और वॉक इन सुबह 9 से शाम 6 तक खुले हैं।
3: आज ही विजिट करें किंग्स व्यू बुलेवर्ड पर, या कॉल करें 587-360-6890 687-360-6890। लाइफलाइन मेडिकल क्लिनिक,
4: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary,

0: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: Punjab to prasidh patrakar Jitinder Pannu ji nu

0: ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਜਿੰਦਰਾ ਮੈਡਮ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
6: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
7: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪੌਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 4034366000 ਔਰ 4034062004।
4: ਸਾਰਾ ਦਿਨ ਕੰਪਿਊਟਰ ਤੇ ਕੰਮ ਕਰਕੇ ਬਾਅਦ ਚ ਸਿਰ ਫੜ ਕੇ ਬੈਠੇ ਰਹਿੰਦੇ ਹੋ, ਕਿਤੇ ਜਾ ਕੇ ਨਿਗਾਹ ਚੈੱਕ ਕਰਾ ਕੇ ਐਨਕ ਹੀ ਲਵਾ ਲਓ।
8: ਲੱਗਦਾ ਮੈਨੂੰ ਵੀ ਆ ਬਈ, ਨਿਗਾਹ ਘਟ ਗਈ, ਫੋਨ ਦੀ ਸਕਰੀਨ ਵੀ ਧੁੰਦਲੀ ਦਿਸਦੀ। ਹੁਣ ਜਦੋਂ ਇੰਡੀਆ ਗਏ ਸਭ ਕੰਮ ਕਰਵਾ ਕੇ ਆਉਣੇ ਆ।
4: ਬਈ ਹੱਦ ਹੋ ਗਈ, ਆਪਣੇ ਸ਼ਹਿਰ ਦੇ ਵਿੱਚ ਗੰਗਾ ਵਗਦੀ ਹੈ ਤੇ ਹੱਥ ਧੋਣ ਤੁਸੀਂ ਇੰਡੀਆ ਨੂੰ ਜਾਣਾ?
8: ਸਮਝਿਆ ਨਹੀਂ ਮੈਂ।
4: ਮੈਂ ਸਮਝਾਉਣੀ ਆ। ਚੋਇਸ ਆਪਟੀਕਲ ਵਾਲੇ ਕੈਲਗਰੀ ਦੇ ਵਿੱਚ 2004 ਤੋਂ ਲੈ ਕੇ ਨਜ਼ਰ ਦੀਆਂ ਐਨਕਾਂ, ਕੰਟੈਕਟ ਲੈਂਸ ਤੇ ਸਨ ਗਲਾਸਿਸ ਦੀਆਂ ਸੇਵਾਵਾਂ ਦੇ ਰਹੇ ਨੇ। ਇਹਨਾਂ ਕੋਲੋਂ ਤੁਸੀਂ ਲੇਟੈਸਟ ਇਕਵਿਪਮੈਂਟ ਦੇ ਨਾਲ ਨਜ਼ਰ ਚੈੱਕ ਕਰਾਓ ਤੇ ਟੌਪ ਬ੍ਰਾਂਡ ਦੇ ਫਰੇਮ ਤੇ ਲੈਂਸ ਬਿਲਕੁਲ ਜਾਇਜ਼ ਰੇਟਾਂ ਤੇ ਪਾਓ।
9: ਚੋਇਸ ਆਪਟੀਕਲ ਵਾਲੇ ਰੱਖਦੇ ਨੇ ਬ੍ਰਾਂਡ ਨੇਮ ਦੇ ਅਸਲੀ ਸਨ ਗਲਾਸਿਸ, ਕਿਉਂਕਿ ਇਹ ਹਨ ਆਥੋਰਾਈਜ਼ਡ ਡੀਲਰ।
4: ਕੰਟੈਕਟ ਲੈਂਸ ਦੇ ਸਾਰੇ ਵਧੀਆ ਬ੍ਰਾਂਡ ਮਿਲਣਗੇ ਤੇ ਫਿਟਿੰਗ ਦੀ ਪੂਰੀ ਟ੍ਰੇਨਿੰਗ ਦਿੱਤੀ ਜਾਊਗੀ।
9: ਚੋਇਸ ਆਪਟੀਕਲ ਵਾਲਿਆਂ ਕੋਲ ਬੇਫਿਕਰ ਹੋ ਕੇ ਜਾਓ ਤੇ ਲਾਇਸੈਂਸਡ ਮਾਹਿਰਾਂ ਦੀਆਂ ਸੇਵਾਵਾਂ ਪ੍ਰਾਪਤ ਕਰੋ।
4: ਚੋਇਸ ਆਪਟੀਕਲ, ਯੂਨਿਟ 10577 ਕੈਸਲ ਰਿਜ ਬੁਲੇਵਰਡ, ਨਾਰਥ ਈਸਟ ਕੈਲਗਰੀ, TD ਬੈਂਕ ਦੇ ਬਿਲਕੁਲ ਨਾਲ। ਫੋਨ ਨੰਬਰ 4035683937। ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
9: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ, ਮਨਦੀਪ ਸਿੰਘ ਗਿੱਲ।
9: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
9: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
9: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।

0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-2445-403-616-2445।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-400-6661-6161।
6: ਤੇ ਅੱਜ ਖਰੇ ਸਵਾਲ ਹੋਣਗੇ ਮਨਪ੍ਰੀਤ ਸਿੰਘ ਅਯਾਲੀ ਹੋਰਾਂ ਨੂੰ। ਮਨਪ੍ਰੀਤ ਸਿੰਘ ਅਯਾਲੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਲੰਬਾ ਸਮਾਂ ਹਿੱਸਾ ਰਹੇ, ਫਿਰ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਜਾ ਰਲੇ, ਤੇ ਅੱਜ ਕੱਲ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਮੁੱਖ ਹਿੱਸਾ ਨੇ। ਅਯਾਲੀ ਸਾਹਿਬ ਸਾਡੇ ਨਾਲ। ਅਯਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
7: ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਅਯਾਲੀ ਸਾਹਿਬ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਥੋੜੇ ਜਿਹੇ ਟਾਈਮ ਦੇ ਵਿੱਚ ਹੀ 2-3 ਬਦਲਾਅ ਜਿਹੜੇ ਹੈ ਉਹ ਤੁਹਾਨੂੰ ਕਰਨੇ ਪਏ। ਐਸੇ ਕੀ ਸਿਆਸੀ ਹਾਲਾਤ ਬਣੇ ਕਿ ਪਹਿਲਾਂ ਅਕਾਲੀ ਦਲ ਤੋਂ ਤਾਂ ਮੈਨੂੰ ਲੱਗਦਾ ਜਗ ਜਾਹਰ ਹੈ, ਉਸ ਤੋਂ ਬਾਅਦ ਅਕਾਲੀ ਦਲ ਪੁਨਰ ਸੁਰਜੀਤ, ਤੇ ਹੁਣ ਅਕਾਲੀ ਦਲ ਵਾਰਸ ਪੰਜਾਬ ਦੇ ਵਾਲੇ ਰਾਹ ਤੇ ਤੁਰਨਾ ਪਿਆ?
7: ਦੇਖੋ, ਅਸੀਂ ਅਕਾਲੀ ਦਲ ਚ ਤਕਰੀਬਨ 25 ਸਾਲ ਕੰਮ ਕੀਤਾ ਅਤੇ ਬੜੀ ਮਿਹਨਤ ਕੀਤੀ। ਉੱਥੇ ਇੱਕ ਵਰਕਰ ਤੋਂ ਕੰਮ ਸ਼ੁਰੂ ਕੀਤਾ, ਯੂਥ ਦੇ ਵਿੱਚ ਵੀ ਰਹੇ ਹਨ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਵੀ ਬਣੇ, ਚੇਅਰਮੈਨ ਬਣੇ, ਚਲੋ MLA ਬਣੇ 3 ਵਾਰ, ਅਤੇ ਇਹ ਸਾਡੀ ਪੰਥ ਦੀ ਪਾਰਟੀ ਸੀਗੀ ਜਿਹੜੀ ਲੰਬਾ ਸਮਾਂ ਇਸ ਪਾਰਟੀ ਨੇ ਪੰਥ ਦੀ ਪੰਜਾਬ ਦੀ ਅਗਵਾਈ ਕੀਤੀ। 1920 ਦੇ ਵਿੱਚ ਇਹ ਪਾਰਟੀ ਬਣੀ ਸੀਗੀ, ਲੇਕਿਨ ਪਿਛਲੇ ਸਮੇਂ ਦੇ ਵਿੱਚ ਕੁਛ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਸਾਰਾ ਹੀ ਜਿਹੜਾ ਸਾਡਾ ਪੰਥਕ ਵੋਟਰ ਸੀਗਾ ਉਹ ਦੂਰ ਗਿਆ, ਕਿਸਾਨੀ ਦੂਰ ਗਈ। ਉਹ ਆਪਾਂ ਨੂੰ ਪਤਾ ਹੀ ਆ ਵੀ ਜਿੱਥੋਂ ਡੇਰੇ ਦੀ ਮਾਫ਼ੀ ਤੋਂ ਗੱਲ ਸ਼ੁਰੂ ਹੁੰਦੀ ਹੈ ਸਾਰੀ, ਹੈ ਨਾ। ਪਹਿਲਾਂ ਵਿੱਚ ਰਹਿ ਕੇ ਜਿੰਨਾ ਵੀ ਆਪਾਂ ਵਿਰੋਧ ਕਰਦੇ ਰਹੇ ਸਾਰੇ ਆ ਵੀ ਗਲਤ ਹੋ ਰਿਹਾ, ਗਲਤ ਹੋ ਰਿਹਾ, ਜਿੰਨਾ ਕੁ ਤੁਹਾਡਾ ਲੈਵਲ ਸੀਗਾ, ਹੈ ਨਾ। ਚਲੋ 17 ਦੀ ਜਦੋਂ ਇਲੈਕਸ਼ਨ ਸੀਗੀ ਤਾਂ ਬਹੁਤ ਵੱਡਾ ਵਿਰੋਧ ਸੀਗਾ ਉਸ ਸਮੇਂ, ਅਸੀਂ ਸਮਝਦੇ ਸੀ ਲੀਡਰ ਚਾਹੇ ਸਮਝਣ ਨਾ ਸਮਝਣ। ਮੈਨੂੰ ਸੁਖਬੀਰ ਸਿੰਘ ਬਾਦਲ ਦਾ ਫੋਨ ਆਇਆ ਵੀ ਰੈਲੀ ਕਰਨੀ ਆ ਮੁੱਲਾ ਪੁਰਦਾਖੇ ਦੇ ਫਲਾਣੀ ਤਰੀਕ ਨੂੰ। ਮੈਂ ਜੀ ਲੋੜ ਹੀ ਨਹੀਂ ਹੈਗੀ, ਮੈਂ ਟਾਲੀ ਗਿਆ। ਨਹੀਂ ਨਹੀਂ ਨਹੀਂ, ਸਾਰੇ ਪੰਜਾਬ 'ਚ ਰੈਲੀਆਂ ਰੱਖੀਆਂ, ਤੁਸੀਂ ਵੀ ਕਰੋ। ਮੈਂ ਕਿਹਾ ਜੀ ਚਲੋ ਬੜਾ ਵਿਰੋਧ ਹੈਗਾ ਆਪਣੇ ਕਈ ਮਸਲਿਆਂ ਨੂੰ ਲੈ ਕੇ, ਅਸੀਂ ਕਿਵੇਂ ਨਾ ਕਿਵੇਂ ਵੋਟਾਂ ਲੈ ਲੈਣੀਆਂ ਨੇ ਲੋਕਾਂ ਤੋਂ ਮਿੰਤਰ ਲਾ ਕਰਕੇ। ਨਹੀਂ ਨਹੀਂ, ਮੈਂ ਤੁਹਾਨੂੰ ਦੱਸਦਾ 80 ਸੀਟਾਂ ਜਿੱਤ ਰਹੇ ਹਾਂ। ਮੈਂ ਜੀ ਹੋ ਸਕਦਾ ਤੁਸੀਂ 80 ਤੋਂ ਵੱਧ ਜਿੱਤ ਜਾਓ, ਲੇਕਿਨ ਜੇ ਇੱਥੇ ਰੈਲੀ ਹੋਗੀ ਤਾਂ ਮੈਂ ਨਹੀਂ ਜਿੱਤਦਾ ਹੈਗਾ। ਚਲੋ ਅਸੀਂ ਨਹੀਂ ਰੈਲੀ ਹੋਈ।
6: ਅੱਛਾ, ਤੁਸੀਂ ਕਿਹਾ ਕਿ ਜੇ ਇੱਥੇ ਤੁਸੀਂ ਰੈਲੀ ਨਹੀਂ ਕਰਦੇ ਤਾਂ ਮੈਂ ਜਿੱਤ ਜਾਊਂਗਾ, ਜੇ ਤੁਸੀਂ ਰੈਲੀ ਕਰਕੇ ਤਾਂ ਮੈਂ ਹਾਰ ਜਾਊਂਗਾ।
7: ਕਿਉਂਕਿ ਕਿਸਾਨੀ ਨੂੰ ਲੈ ਕੇ ਐਡਾ ਵੱਡਾ ਵਿਰੋਧ ਸੀਗਾ ਨਾ ਲੋਕਾਂ ਦੇ ਵਿੱਚ,

0: ਪਹਿਲਾਂ ਪੰਥਕ ਮਸਲੇ ਨੂੰ ਲੈ ਕੇ ਸੀ, ਫਿਰ ਕਿਸਾਨੀ ਨੂੰ ਲੈ ਕੇ ਸੀਗਾ। ਕਹਿੰਦੇ ਵੀ ਮੈਨੂੰ ਜਦੋਂ ਮੈਂ ਕਿਹਾ ਵੀ ਲੋੜ ਨਹੀਂ ਹੈਗੀ, ਮੈਂ ਟਾਲ ਰਿਹਾ ਸੀ ਨਾ, ਉਹ ਕਹਿੰਦੇ ਨਹੀਂ ਨਹੀਂ ਮੈਂ ਸਾਰੇ ਪੰਜਾਬ 117 ਹਲਕਿਆਂ 'ਚ ਕਰ ਰਿਹਾ।
1: ਕਹਿਣ ਦੀ ਗੱਲ ਸੀ ਕਿ ਉਹ ਇੰਨੇ ਕੌਨਫੀਡੈਂਟ ਸੀਗੇ,
0: ਉਹ ਪਤਾ ਨਹੀਂ ਉਦੋਂ ਕੌਨਫੀਡੈਂਟ ਸੀਗਾ, ਲੇਕਿਨ ਚਲੋ ਮੈਂ ਆਪਣੀ ਜੋ ਵੀ ਗੱਲ ਉਹਨਾਂ ਨੂੰ ਬੜੀ ਸਤਿਕਾਰ ਨਾਲ ਗੱਲ ਕਹੀ, ਮੈਂ ਜੀ ਛੱਡੋ ਟਾਲਤੀ ਨਹੀਂ ਹੋਈ ਰਲੀ, ਅਤੇ ਮਾਲਵੇ 'ਚ ਇੱਕੋ ਹੀ ਜਿੱਤੀ ਆ 69 ਸੀਟਾਂ ਨੇ। ਸੋ ਕਹਿਣ ਦਾ ਮਤਲਬ ਇਹ ਨਹੀਂ ਕਿ ਉਹਦੇ 'ਚ ਮੇਰੀ ਕੋਈ ਬਹੁਤ ਵੱਡੀ ਕੁਆਲਿਟੀ ਹੈਗੀ, ਉਹ ਤਾਂ ਪਰਮਾਤਮਾ ਦੇ ਲੋਕਾਂ ਦੇ ਆ ਨਾ।
1: ਸੁਖਬੀਰ ਸਿੰਘ ਬਾਦਲ ਦੀ ਰੈਲੀ ਨਹੀਂ ਹੋਈ ਤਾਂ ਤੁਸੀਂ ਜਿੱਤ ਗਏ, ਜੇ ਰੈਲੀ ਹੋ ਜਾਂਦੀ ਤਾਂ ਤੁਸੀਂ ਹਾਰ ਜਾਣਾ ਸੀ।
0: ਚਲੋ ਮੈਨੂੰ ਜੋ ਫੀਡਬੈਕ ਇਹੀ ਸੀਗੀ ਨਾ ਲੋਕਾਂ ਦੀ, ਨਰਾਜ਼ਗੀ ਸੀਗੀ ਵੀ ਤੁਸੀਂ ਸਮੇਂ ਸਿਰ ਪਹਿਲਾਂ ਪੰਥ ਨਾਲ ਫਿਰ ਕਿਸਾਨੀ ਨਾਲ ਤੁਸੀਂ ਸਮੇਂ ਸਿਰ ਸਟੈਂਡ ਜਦੋਂ ਜਾ ਕੇ ਲਿਆ, ਉਹਦਾ ਟਾਈਮ ਬਹੁਤ ਲੰਘ ਚੁੱਕਿਆ ਸੀ ਨਾ, ਉਹ ਤਾਂ ਮੂਵਮੈਂਟ ਬਣ ਚੁੱਕੀ ਸੀਗੀ ਕਿਸਾਨੀ ਦੀ ਜਦੋਂ ਜਾ ਕੇ ਅਸੀਂ ਉਹਦੇ ਰਿਜ਼ਾਈਨ ਕੀਤਾ, ਅਲਾਇੰਸ ਤੋੜਿਆ, ਉਹ ਟਾਈਮ ਲੰਘ ਚੁੱਕਿਆ ਸੀਗਾ।
1: ਅੱਛਾ ਮਨਪ੍ਰੀਤ ਸਿੰਘ ਹਾਲੀ ਨੂੰ ਉਸ ਤੋਂ ਬਾਅਦ ਐਡੇ ਵੱਡੇ ਵੱਡੇ ਕਦਮ ਚੁੱਕਣੇ ਪਏ, ਤੇ ਕੀ ਐਸੀ ਕੋਸ਼ਿਸ਼ ਨਹੀਂ ਹੋਈ ਕਿ ਵਿੱਚ ਰਹਿ ਕੇ ਜਦੋਂ ਐਡੇ ਐਡੇ ਵੱਡੇ ਚਿਹਰੇ ਇੱਕ ਤੋਂ ਬਾਅਦ ਇੱਕ, ਫਿਰ ਤਾਂ ਝੜੀ ਲੱਗ ਗਈ ਜਿਹੜੇ ਲੀਡਰ ਛੱਡ ਕੇ ਗਏ ਅਕਾਲੀ ਦਲ ਨੂੰ, ਉਦੋਂ ਨਹੀਂ ਕੋਸ਼ਿਸ਼ ਹੋਈ ਕਿ ਵੀ ਕਿਸੇ ਤਰੀਕੇ ਸਮਝਾ ਬੁਝਾ ਲਿਆ ਜਾਵੇ, ਪ੍ਰਧਾਨ ਸਾਹਿਬ ਨੂੰ ਮਨਾ ਲਿਆ ਜਾਵੇ, ਕਿਸੇ ਗੱਲ 'ਤੇ ਸਹਿਮਤੀ ਬਣਾ ਲਈ ਜਾਵੇ ਕਿ ਅਕਾਲੀ ਦਲ ਮਜ਼ਬੂਤੀ ਦੇ ਨਾਲ ਖੜ੍ਹਾ ਰਹਿ ਸਕੇ?
0: ਜਦੋਂ ਝੂੰਦਾ ਕਮੇਟੀ ਬਣੀ ਨਾ, ਅਸੀਂ ਉਹ ਕਮੇਟੀ ਸਾਰੇ ਹਲਕਿਆਂ 'ਚ ਗਈ, ਇੱਕ ਰਿਪੋਰਟ ਜਦੋਂ ਬਣ ਰਹੀ ਸੀਗੀ, ਸਾਨੂੰ ਬਹੁਤ ਕੁਛ ਕਿਹਾ ਵਰਕਰਾਂ ਨੇ, ਹਜੇ ਤਾਂ ਉਹਦੇ ਵਿੱਚ ਮੇਰਾ ਖਿਆਲ 5% ਵੀ ਨਹੀਂ ਲਿਖਿਆ ਗਿਆ।
1: ਪਹਿਲਾਂ ਰੌਲਾ ਝੂੰਦਾ ਕਮੇਟੀ 'ਤੇ ਪਿਆ,
0: ਮੈਂ ਉਹਦੇ ਵਿੱਚ ਜੋ ਸੀਗਾ ਵੀ ਜੋ ਵਰਕਰ ਕਹਿੰਦੇ ਲਿਖਦੇ, ਹੁਣ ਆਪਾਂ ਕੱਲ੍ਹ ਨੂੰ ਸੱਚਾਈ, ਕੱਲ੍ਹ ਨੂੰ ਅਸੀਂ ਜਵਾਬ ਦੇ ਹਾਂ, ਇਤਿਹਾਸ ਜਦੋਂ ਲਿਖਿਆ ਜਾਣਾ ਵੀ ਜਦੋਂ ਇਹ ਪਾਰਟੀ ਖਤਮ ਹੋਈ, ਇਹ ਸਾਰੇ ਵਿੱਚ ਸੀਗੇ ਤੁਸੀਂ ਬੋਲੇ ਕੋਈ? ਅਸੀਂ ਉਦੋਂ ਕਿਹਾ ਵੀ ਇਹਦੇ 'ਚ ਕੋਈ ਵੀ, ਉਹਦੇ 'ਚ ਫਿਰ ਵੀ ਇੱਕ ਲਾਈਨ ਲਿਖੀ ਗਈ ਵੀ ਲੀਡਰਸ਼ਿਪ ਤਬਦੀਲੀ ਦੀ ਮੰਗ, ਕਿਉਂਕਿ ਮੈਂ ਇਕੱਲਾ ਸੀ, ਦੂਜੇ ਪਾਸੇ ਮੈਂਬਰ ਜ਼ਿਆਦਾ ਸੀ, ਚਲੋ ਇੱਕ ਦੋ ਸੀਗੇ ਸਾਡੇ ਨਾਲ ਹੋਰ ਗੱਲ ਕਰਨ ਵਾਲੇ।
1: ਅੱਛਾ ਉਸ ਵੇਲੇ ਝੁੰਦਾ ਕਮੇਟੀ ਵੇਲੇ
0: ਜਿਸ ਤਰ੍ਹਾਂ ਫਾਈਨਲ
1: ਮੰਗ ਲੋਕਾਂ ਦੀ ਕੀ ਰਹੀ?
0: ਬਈ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ, ਸਭ ਤੋਂ ਪਹਿਲਾਂ ਅਸਤੀਫਾ ਦੇਣ, ਉਸ ਤੋਂ ਪਿੱਛੇ ਹਟ ਜਾਣ, ਅਤੇ ਅਸੀਂ ਵੀ, ਮੈਂ ਆਪ ਪਰਸਨਲੀ ਮਿਲ ਕੇ ਵੀ ਗਿਆ, ਮੈਂ ਕਿਹਾ ਤੁਸੀਂ ਅਸਤੀਫਾ ਦੇ ਦਿਓ ਅਤੇ ਕੋਈ ਕਮੇਟੀ ਬਣਾ ਦਿਓ, ਉਸ ਕਮੇਟੀ 'ਚ ਮੇਰਾ ਨਾਮ ਨਹੀਂ ਹੋਣਾ ਚਾਹੀਦਾ। ਇਹ ਨਹੀਂ ਕਹਿੰਦੇ ਮੈਨੂੰ ਕੋਈ ਲਾਲਚ, ਸਾਨੂੰ ਅਸੀਂ ਕਹਿੰਦੇ ਪਾਰਟੀ ਆਪਣੀ ਇਹ ਸਰਵਾਈਵ ਕਰਨੀ ਚਾਹੀਦੀ ਹੈ ਨਾ, ਅਕਾਲੀ ਦਲ ਤੋਂ ਬਿਨਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਉਹਨਾਂ ਨੇ ਅੱਗੇ ਜਵਾਬ ਸੀ, ਕਹਿੰਦੇ ਦੇਖੋ ਇਹ ਨਹੀਂ ਹੋ ਸਕਦਾ। ਮੈਂ ਕਿਹਾ ਜੀ ਇਹ ਵਰਕਰਾਂ ਦੀ ਭਾਵਨਾ, ਕਹਿੰਦੇ ਮੈਂ ਨਹੀਂ ਪਰਵਾਹ ਕਰਦਾ। ਕਹਿੰਦੇ ਦੇਖ ਯਾਰ ਲਈ ਇਹ ਵਨ ਮੈਨ ਸ਼ੋਅ ਆ, ਤੂੰ ਕੰਮ ਕਰਨਾ ਨਹੀਂ ਕਰਨਾ, ਇਹ ਦੇਖ ਲਾ ਇੱਥੇ ਤਾਂ ਇੱਕ। ਮੈਂ ਜੀ ਦੇਖੋ ਇਹ ਪੰਥ ਦੀ ਪਾਰਟੀ ਹੈਗੀ ਆ, ਆਪਾਂ ਨੂੰ ਕੌਮ ਦੀਆਂ ਭਾਵਨਾ ਅਨੁਸਾਰ ਚੱਲਣਾ ਪੈਣਾ, ਨਹੀਂ ਤੂੰ ਕੰਮ ਕਰਨਾ। ਮੈਂ ਜੀ ਫਿਰ ਸੋਰੀ ਮੈਂ ਨਹੀਂ ਕਰਨਾ, ਫਿਰ ਮੇਰਾ ਅਸੀਂ ਪਿੱਛੇ ਹਟ ਜਾਈਏ, ਆਪਾਂ ਘਰ ਹੀ ਬਹਿ ਜਾਈਏ। ਸੋ ਇਸ ਗੱਲ 'ਤੇ ਸੀਗਾ ਵੀ ਟਰਮ ਪੂਰੀ ਕਰੋ ਅਤੇ ਪਿੱਛੇ ਹਟ ਜਾਓ।
1: ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਬਾਕੀ ਸਾਥੀ ਤਾਂ ਇਹ ਕਹਿੰਦੇ ਸੀ ਕਿ ਮਨਪ੍ਰੀਤ ਤਿਆਲੀ ਨੂੰ ਬਣਾਇਆ ਅਸੀਂ ਹੈ, ਤੁਹਾਡੇ ਬਾਰੇ ਬੜੇ ਤਿੱਖੇ ਸ਼ਬਦ ਵੀ ਉਹ ਕਹਿੰਦੇ।
0: ਦੇਖੋ ਪਤਾ ਕੀ ਆ, ਸਾਰੀ ਪਾਰਟੀ ਨੇ ਬਣਾਏ ਨੇ, ਜਿਹੜੀ ਹੋਂਦ ਸਾਡੀ ਜੋ ਵੀ ਬਣੀ ਆ ਉਹ ਅਕਾਲੀ ਦਲ ਕਰਕੇ ਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ, ਸੁਖਬੀਰ ਸਿੰਘ ਬਾਦਲ ਰਹੇ ਨੇ, ਜਾਂ ਅਸੀਂ ਐਮ ਐਲ ਏ ਬਣਿਆ, ਅਸੀਂ ਕਦੇ ਕਰਕੇ ਬਣਿਆ ਸ਼੍ਰੋਮਣੀ ਅਕਾਲੀ ਦਲ ਕਰਕੇ।
1: ਉਹ ਕਹਿੰਦੇ ਮਨਪ੍ਰੀਤ ਤਿਆਲੀ ਆਸਾਨ ਫਰਾਮੋਸ਼ ਹੋ ਗਿਆ।
0: ਕਿਹਦੇ? ਪੰਥ ਦੇ। ਜਿਸ ਪਾਰਟੀ ਕਿਹਦੀ ਆ, ਪਾਰਟੀ ਪੰਥ ਦੀ ਆ ਨਾ, ਕਿਸੇ ਪਰਿਵਾਰ ਦੀ ਥੋੜ੍ਹੀ ਆ। ਅਸੀਂ ਉਸ ਪਾਰਟੀ ਦੇ ਵਫਾਦਾਰ ਰਹਿਣਾ, ਉਸ ਪੰਥ ਦੇ ਵਫਾਦਾਰ ਰਹਿਣਾ ਸਾਡੇ ਲਈ ਜ਼ਰੂਰੀ ਸੀਗਾ, ਅਤੇ ਲੇਕਿਨ ਜਦੋਂ ਤੁਸੀਂ ਇਹੀ ਕਹਿ ਤਾ ਵੀ ਇਹ ਪਾਰਟੀ ਹੁਣ ਪੰਥ ਦੀ ਨਹੀਂ ਤਾਂ ਪਰਿਵਾਰ ਦੀ ਆ, ਫਿਰ ਮੈਂ ਪਰਿਵਾਰ ਦੀ, ਤੁਸੀਂ ਪਰਿਵਾਰ 'ਚ ਲਈ ਜਾਓ।
1: ਅੱਛਾ 2 ਦਸੰਬਰ ਦੇ ਹੁਕਮਨਾਮਾ ਸਾਹਿਬ ਹੋਣ ਤੋਂ ਬਾਅਦ ਚੀਜ਼ਾਂ ਬਦਲੀਆਂ,
0: ਉਸ ਤੋਂ
1: ਵੇਲੇ ਤੱਕ ਤੁਸੀਂ ਤਕਰੀਬਨ ਨਾਲ ਖੜੇ ਰਹੇ ਜਾਂ ਚੁੱਪ ਕੀਤੇ ਰਹੇ?
0: ਉਸ ਤੋਂ ਪਹਿਲਾਂ ਵੀ ਨਹੀਂ, ਮੈਂ ਪਿੱਛੇ ਹਟ ਗਿਆ ਸੀਗਾ। ਉਸ ਤੋਂ ਬਾਅਦ, ਉਸ ਤੋਂ ਬਿਟਵੀਨ ਜਦੋਂ ਸੁਧਾਰ ਲਹਿਰ ਬਣਦੀ ਆ, ਪਹਿਲੀ ਮੀਟਿੰਗ ਹੁੰਦੀ ਆ, ਅਸੀਂ ਉੱਥੇ ਹੁੰਦੇ ਹਾਂ ਇਕੱਠੇ, ਲੇਕਿਨ ਉਸ ਤੋਂ ਫੈਸਲਾ ਵੀ ਸੁਧਾਰ, ਮੈਂ ਉਹ 'ਚ ਪਿੱਛੇ ਹਟ ਗਿਆ ਵੀ ਨਹੀਂ ਮੈਂ ਕਿਸੇ ਪਾਸੇ ਨਹੀਂ ਜਾਣਾ। ਇਹ ਮੇਰੇ ਕੋਲ ਇਕੱਠੇ ਹੋ ਕੇ ਬਡਾਲਾ ਸਾਹਿਬ, ਪਰਮਿੰਦਰ ਢੀਂਡਸਾ, ਚੰਦ ਸਾਰੇ ਆਏ ਮੇਰੇ ਕੋਲ ਵੀ ਤੁਸੀਂ ਅੱਗੇ ਲੱਗੋ, ਜਿਵੇਂ ਲੱਗੋ, ਮੈਂ ਵੀ ਨਹੀਂ ਆਉਣਾ ਕਿਸੇ ਪਾਸੇ ਨਹੀਂ, ਅਸੀਂ ਪਿੱਛੇ ਠੀਕ ਆ। ਫਿਰ ਸੁਧਾਰ ਲਹਿਰ ਬਣ ਜਾਂਦੀ ਹੈ, ਉਸ ਤੋਂ ਬਾਅਦ ਫਿਰ ਇਹ ਅਕਾਲ ਤਖਤ ਸਾਹਿਬ 'ਤੇ ਸੁਧਾਰ ਲਹਿਰ ਜਾਂਦੀ, ਅਸੀਂ ਨਹੀਂ ਜਾਂਦੇ ਉਹਦੇ ਵਿੱਚ। ਫਿਰ 2 ਦਸੰਬਰ ਨੂੰ ਜਦੋਂ ਹੁਕਮਨਾਮਾ ਆਉਂਦਾ, ਉਹਦੇ ਵਿੱਚ ਕਮੇਟੀ ਬਣ ਜਾਂਦੀ ਆ, ਉਹਦੇ ਵਿੱਚ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਾਡਾ ਨਾਮ ਪਾ ਦਿੱਤਾ। ਕਮੇਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ, ਬਈ ਜਿਹੜੀ ਬਣਾਈ ਸੀ ਅਕਾਲੀ ਦਲ ਦੀ ਭਰਤੀ ਕਰਨ ਲਈ, ਉਹ ਜੇ ਸੁਖਬੀਰ ਸਿੰਘ ਬਾਦਲ ਮੈਂ ਕਮੇਟੀ ਨੂੰ ਮੰਨ ਲੈਂਦੇ, ਇਹ ਪਾਰਟੀ ਦਾ ਦੁਬਾਰਾ ਸਰਵਾਈਵ ਕਰ ਜਾਣਾ ਸੀ, ਚਾਹੇ ਪ੍ਰਧਾਨ ਇਹੀ ਬਣ ਜਾਂਦੇ, ਉਹ ਡੈਲੀਗੇਟਸ ਨੇ ਬਣਾਉਣਾ ਸੀ, ਅਸੀਂ ਤਾਂ ਬਣਨਾ ਨਹੀਂ ਸੀਗਾ। ਇਹਨਾਂ ਨੇ ਕਮੇਟੀ ਮੰਨਣ ਤੋਂ ਇਨਕਾਰ ਕਰ ਦਿੱਤਾ, ਅਸੀਂ ਦੁਬਾਰਾ, ਸਾਨੂੰ ਸੱਦਿਆ ਗਿਆ ਅਕਾਲ ਤਖਤ ਸਾਹਿਬ ਅਤੇ ਜਸਿਆ ਰਘਵੀਰ ਸਿੰਘ ਜੀ ਵੱਲੋਂ, 5 ਨੂੰ 2 ਤਾਂ ਅਸਤੀਫਾ ਦੇ ਗਏ ਸੀ, ਉਹ ਕਹਿੰਦੇ ਤੁਹਾਨੂੰ ਆਦੇਸ਼ ਆ ਵੀ ਤੁਸੀਂ ਭਰਤੀ ਸ਼ੁਰੂ ਕਰੋ। ਅਸੀਂ ਦੁਬਾਰਾ ਭਰਤੀ ਕਰਦੇ ਸ਼ੁਰੂ, ਉਹਦੇ ਵਿੱਚੋਂ ਨਿਕਲਿਆ ਪੁਨਰ ਸੁਰਜੀਤ। ਸਾਡਾ ਜਿਹੜਾ ਮਕਸਦ ਸੀਗਾ ਸਿਰਫ ਉਸ ਆਦੇਸ਼ ਦੀ ਪਾਲਣਾ ਕਰਨਾ ਜੋ ਹੁਕਮਨਾਮਾ ਹੋਇਆ, ਭਰਤੀ ਕਰਕੇ ਡੈਲੀਗੇਟ ਚੁਣ ਕੇ ਪ੍ਰਧਾਨ ਚੁਣਨਾ, ਉਸ ਤੋਂ ਅੱਗੇ ਅਸੀਂ ਕਿਤੇ ਬਾਉਣ ਨਹੀਂ ਸੀਗੇ।
1: ਕਹਿੰਦੇ ਤਖ਼ਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ, ਤੁਸੀਂ ਉਸ ਕਮੇਟੀ ਦਾ ਹਿੱਸਾ ਸੀ ਜਿਹੜੀ ਕਮੇਟੀ ਨੇ ਭਰਤੀ ਕੀਤੀ, ਤੁਸੀਂ ਭਰਤੀ ਪ੍ਰਕਿਰਿਆ ਪੂਰੀ ਕੀਤੀ, ਅਕਾਲੀ ਦਲ ਪੁਨਰ ਸੁਰਜੀਤ ਬਣਿਆ, ਪ੍ਰਧਾਨ ਚੁਣਿਆ ਗਿਆ, ਤੇ ਮੁੜ ਕੇ ਤੁਸੀਂ ਲਾਂਭੇ ਹੋ ਗਏ?
0: ਨਹੀਂ, ਸਾਡੀ ਉਹ ਤੋਂ ਗਾਂਹ ਕੀ ਡੀਟ ਉਹ 'ਚ ਲਿਖਿਆ ਸੀ

0: ਸਮੇਂ ਵੀ ਕੁਛ ਸੁਝਾਅ ਜੋ ਸਾਨੂੰ ਸੰਗਤ ਚੋਂ ਆ ਰਹੇ ਸੀਗੇ ਨਾ ਦਿੱਤੇ ਵੀ ਆਹ ਸੁਝਾਅ ਨੇ ਉਹਦੇ ਵਿੱਚ ਇਹ ਸੀ ਵੀ ਕੁਛ ਲੀਡਰਸ਼ਿਪ ਜਿਹੜੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੀ ਸੀ ਜਿਹਨੂੰ ਜਥੇਦਾਰ ਜੀ ਨੇ ਕਿਹਾ ਸੀ ਵੀ ਨੈਤਿਕ ਅਧਿਕਾਰ ਗੁਆ ਚੁੱਕੀ ਹੈ ਲੀਡਰਸ਼ਿਪ ਹਨ ਵੀ ਉਹਨੂੰ ਕੁਛ ਸਮੇਂ ਲਈ ਪਿੱਛੇ ਹਟ ਜਾਣਾ ਚਾਹੀਦਾ ਪਬਲਿਕ ਦੇ ਸੁਝਾਅ ਨੇ ਸੰਗਤ ਦੇ ਅਸੀਂ ਜਦੋਂ ਕਿਹਾ ਉਹ ਕਹਿੰਦੇ ਸਾਨੂੰ ਤੁਹਾਡੇ ਸੁਝਾਵਾਂ ਦੀ ਲੋੜ ਨਹੀਂ ਤੁਹਾਡਾ ਕੰਮ ਭਰਤੀ ਕਰਨਾ
1: ਕਿਹਨੇ ਕਿਹਾ ਇਹ ਗੱਲ
0: ਕਾਹਨੂੰ ਨਾਮ ਲੈਣੇ ਆਪਾਂ ਮੈਂ ਕਿਸੇ ਦੀ ਵੀ ਸ਼ਾਨ ਦੇ ਖਿਲਾਫ਼ ਇੱਕ ਅੱਖਰ ਨਹੀਂ ਕਹਿਣਾ ਹਾਂ ਹਾਂ ਆਗੂਆਂ ਨੇ ਆਪਾਂ ਕਿਸੇ ਦੇ ਖਿਲਾਫ਼ ਕੁਛ ਨਹੀਂ ਕਹਿਣਾ ਜਿਹਨੇ ਮੇਰੇ ਖਿਲਾਫ਼ ਜੋ ਕਹਿਣਾ ਕਹੀ ਜਾਣ ਕੋਈ ਫਰਕ ਨਹੀਂ ਪੈਂਦਾ
1: ਨਹੀਂ ਪਰ ਲੋਕ ਇਹ ਸਵਾਲ ਕਰਨਗੇ
0: ਚਲੋ
1: ਕਿ ਜਿਹੜੇ
0: ਉਹਨਾਂ ਨੇ ਆਪੇ ਬੋਲ ਪੈਣਾ ਜਿਹਨਾਂ ਨੇ ਕਹਿਣਾ ਉਹ ਆਪੇ ਬੋਲ ਪੈਣਗੇ
1: ਨਹੀਂ ਲੋਕ ਇਹ ਕਹਿਣਗੇ ਵੀ ਜਿੰਨਾ ਲੋਕਾਂ ਨੇ ਉਹ ਕਮੇਟੀ ਨੇ ਇਹ ਭਰਤੀ ਪ੍ਰਕਿਰਿਆ ਪੂਰੀ ਕੀਤੀ ਅਕਾਲੀ ਦਲ ਪੁਨਰ ਸੁਰਜੀਤ ਖੜਾ ਕੀਤਾ ਤੇ ਜੇ ਉਹਨਾਂ ਲੋਕਾਂ ਨੂੰ ਉਸ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਵਿਸ਼ਵਾਸ ਨਹੀਂ ਰਿਹਾ ਤੇ ਫਿਰ ਲੋਕਾਂ ਨੂੰ ਤੁਸੀਂ ਕਿਹੜੇ ਵਿਸ਼ਵਾਸ ਦੇ ਰਹੇ
0: ਮੈਂ ਦੱਸ ਸਾਰੇ ਛੱਡ ਕੇ ਚਲੋ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਭਰਤੀ ਦੌਰਾਨ ਭਰਤੀ ਤੋਂ ਬਾਅਦ ਫਿਰ ਅਸੀਂ ਆਪਦਾ ਮੈਂ ਤਾਂ ਉਸੇ ਦਿਨ ਹੀ ਸਟੇਟਮੈਂਟ ਦੇਣੀ ਚਾਹੁੰਦਾ ਸੀਗਾ ਜਿੱਦਣ ਇਹ ਪ੍ਰਧਾਨ ਬਣ ਗਏ ਸੀ ਵੀ ਸਾਡਾ ਕੰਮ ਕਮੇਟੀ ਦਾ ਪੂਰਾ ਹੋ ਗਿਆ ਤੇ ਫਿਰ ਜਿਹੜੇ ਦੂਜੇ ਕਮੇਟੀ ਮੈਂਬਰ ਸੀ ਉਹ ਕਹਿੰਦੇ ਜੇ ਅੱਜ ਹੀ ਤੁਸੀਂ ਇਹ ਸਟੇਟਮੈਂਟ ਦਿੱਤੀ ਤਾਂ ਇਹਦੇ 'ਚ ਲੌਸ ਹੋਊਗਾ ਪਾਰਟੀ ਦਾ ਤੁਸੀਂ ਚੁੱਪ ਕਰ ਜਾਓ ਚਲੋ ਫਿਰ ਇੱਕ ਦੋ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਫਿਰ ਅਸੀਂ ਜਦੋਂ ਕਿਹਾ ਉਹ ਕਹਿੰਦੇ ਨਹੀਂ ਤੁਹਾਡਾ ਕੰਮ ਖਤਮ ਹੋ ਗਿਆ ਹੁਣ ਸੁਝਾਅ ਦੀ ਲੋੜ ਨਹੀਂ ਹੈਗੀ
1: ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਹਿੰਦੇ ਆ ਕਿ ਜਿਸ ਦਿਨ ਮੈਂ ਪ੍ਰਧਾਨ ਬਣ ਗਿਆ ਮੇਰੇ ਖਿਲਾਫ ਤਾਂ ਉਦੋਂ ਹੀ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ
0: ਕਾਦੀਆਂ
1: ਕਹਿੰਦੇ ਬਣਪੀ ਤੇ ਅਲੀ ਪ੍ਰਧਾਨ ਬਣਨਾ ਚਾਹੁੰਦੇ ਸੀ
0: ਫਿਰ ਪਹਿਲਾਂ ਹੀ ਬਣ ਜਾਂਦੇ ਤੁਹਾਨੂੰ ਕੀ ਬਣਾਉਣਾ ਸੀਗਾ ਫਿਰ ਇਹ ਗੱਲ ਤੁਸੀਂ ਮੇਰੇ ਕੋਲੇ ਰਿਕਾਰਡਿੰਗ ਹੈਗੀ ਆ ਪਰਮਿੰਦਰ ਢੀਂਡਸੇ ਦੀ ਵੀ ਹੋਊਗੀ ਈਵਨ ਵਡਾਲਾ ਸਾਹਿਬ ਦੀ ਵੀ ਹੋਊਗੀ ਉਹਨਾਂ ਨੂੰ ਪੁੱਛ ਲਿਓ ਉਹ ਕਹਿ ਦੇਣ ਜਾ ਕੇ ਵੀ ਮੈਂ ਦਾਅਵੇਦਾਰ ਵੀ ਮੈਂ ਮੇਰਾ ਨਾਮ ਦਾਅਵੇਦਾਰੀ 'ਚ ਵੀ ਨਹੀਂ ਆਉਣਾ ਚਾਹੀਦਾ ਕਿਤੇ ਅਸੀਂ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨ ਕੇ ਉਹਨੂੰ ਪੂਰਾ ਕਰਨਾ ਸੀ ਮੈਂ ਕਿਸੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ
1: ਨਹੀਂ ਪਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਹਿੰਦੇ ਆ ਕਿ ਮਨਪ੍ਰੀਤ ਸਿੰਘ ਅਜਾਲੀ ਦੇ ਮਨ ਦੇ ਵਿੱਚ ਸੁਪਨਾ ਤਾਂ ਸੀ ਪ੍ਰਧਾਨ ਬਣਨ ਦਾ ਪਰ ਜਦੋਂ ਕਲੌਜ਼ ਦੇਖੇ ਕਿ ਸੰਵਿਧਾਨ ਇਹ ਕਹਿੰਦਾ ਹੈ ਕਿ ਜਿਹੜਾ ਪ੍ਰਧਾਨ ਹੈ ਉਹ ਚੋਣ ਨਹੀਂ ਲੜੇਗਾ ਫਿਰ ਕਹਿੰਦੇ ਪਿੱਛੇ ਹਟ ਗਏ
0: ਨਹੀਂ ਕਲੌਜ਼ ਬਣਾਏ ਕਿਹਨੇ ਆ ਕਲੌਜ਼ ਕਿਹਨੇ ਬਣਾਏ ਆ ਅਸੀਂ ਤਾਂ ਬਹਿ ਕੇ ਬਣਾਇਆ ਕਲੌਜ਼ ਜੋ ਕੀਤਾ ਉਹ ਕਮੇਟੀ ਨੇ ਬਣਾਇਆ ਸਾਰਾ ਕੁਛ ਹੋਰ ਕਿਤੇ ਕਮੇਟੀ ਤੋਂ ਬਿਨਾਂ ਬਣ ਗਿਆ ਕਿਤੇ ਆਪ ਹੀ ਬਣਾਏ ਸੀਗੇ ਸਾਡਾ ਮਕਸਦ ਸੀ ਫਿਰ ਉਸੇ ਗੱਲ ਤੇ ਉਹਨਾਂ ਵੀ ਇਸ ਹੁਕਮਨਾਮੇ ਨੂੰ ਸਿਰੇ ਲਾਉਣਾ ਹਾਂ ਉਸ ਤੋਂ ਬਾਅਦ ਜੇ ਇਹ ਪੰਥ ਦੀਆਂ ਭਾਵਨਾ ਅਨੁਸਾਰ ਚੱਲਦੇ ਤਾਂ ਕੋਈ ਗੱਲ ਸੀ ਅਸੀਂ ਜਦੋਂ ਕੋਈ ਗੱਲ ਉਸੋ ਕਹਿੰਦੇ ਤੁਹਾਡਾ ਕੰਮ ਖਤਮ ਆ ਹੁਣ ਅਸੀਂ ਇੱਕ ਚਲੋ ਸਾਨੂੰ ਮੀਟਿੰਗ ਬੁਲਾਈ ਗਈ ਇੱਕ ਉਹਦੇ ਵਿੱਚ ਫਿਰ ਬੁਲਾਇਆ ਗਿਆ ਮੈਨੂੰ ਤੁਸੀਂ ਆਓ ਹਨਾ ਮੈਂ ਉਹਦੇ 'ਚ ਇੱਕ ਗੱਲ ਕਹੀ ਮੈਂ ਜੀ ਤੁਸੀਂ ਸਾਰਿਆਂ ਦੀ ਸਲਾਹ ਨਾਲ ਚੱਲੀ ਜਾਓ ਕਮੇਟੀ ਬਣਾ ਲਓ ਅਤੇ ਉੱਥੇ ਚਲੋ ਇੱਕ ਸਾਡੇ ਸਰਪ੍ਰਸਤ ਨੇ ਕਿਹਾ ਵੀ ਦੇਖੋ ਫੈਸਲਾ ਇਕੱਲਾ ਪ੍ਰਧਾਨ ਲਊਗਾ ਮੰਨਣਾ ਮੰਨਣਾ ਨਹੀਂ ਉਹ ਨਾ ਮੰਨੋ ਹਾਂ ਹਾਂ ਅਸੀਂ ਕਿਹਾ ਵੀ ਚਲੋ ਤੁਸੀਂ ਪੰਥਕ ਕੌਂਸਲ ਦੇ ਹੈਗੇ ਨੇ ਬੀਬੀ ਜੀ ਉਹਨਾਂ ਦੀ ਸਲਾਹ ਹੀ ਲੈ ਲਓ ਕਹਿੰਦੇ ਜਿਹਨੇ ਉੱਧਰ ਜਾਣਾ ਉੱਧਰ ਜਾਓ ਇੱਥੇ ਅਸੀਂ ਕਿਸੇ ਪੰਥਕ ਕੌਂਸਲ ਨੂੰ ਨਹੀਂ ਮੰਨਦੇ
1: ਕਿਹਨੇ ਕਿਹਾ
0: ਚਲੋ ਇਹ ਲੀਡਰਾਂ ਇਹਨਾਂ ਨੇ ਕਿਹਾ ਚਲੋ ਉਸੇ ਸਰਪ੍ਰਸਤ ਨੇ ਪਤਾ ਹੀ ਹੈ ਸੰਗਤ ਨੂੰ ਉਹਨਾਂ ਨੇ ਆਪ ਹੀ ਦੱਸੀ ਦੇਣੀਆਂ ਸਾਰੀਆਂ ਗੱਲਾਂ ਸੋ ਉਦੋਂ ਬਾਅਦ ਫਿਰ ਇਹ ਸੀਗਾ ਵੀ ਨਹੀਂ ਇੱਥੇ ਕੁਛ ਨਹੀਂ ਇਹਨਾਂ ਦਾ ਹੋਣਾ ਚਲੋ ਫਿਰ ਵੀ ਮੈਂ ਕੋਸ਼ਿਸ਼ ਕਰਕੇ ਇਹਨਾਂ ਦੀ ਤਾਲਮੇਲ ਕਮੇਟੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਵਾਰਸ ਪੰਜਾਬ ਨਾਲ
1: ਕਹਿੰਦੇ ਮਨਪ੍ਰੀਤ ਅਜਾਲੀ ਕੁਰਸੀ ਦਾ ਬੜਾ ਲੋਭ ਮਨਪ੍ਰੀਤ ਅਜਾਲੀ
0: ਕੁਰਸੀ
1: ਦੇ ਚੱਕਰ ਚ ਗਏ
0: ਕਿਹੜੀ ਕੁਰਸੀ ਜੇ ਕੁਰਸੀ ਲੈਣੀ ਹੁੰਦੀ ਮੇਰੀ ਗੱਲ ਸੁਣੋ ਜੇ ਕੁਰਸੀ ਲੈਣੀ ਹੁੰਦੀ ਆ ਸਰਕਾਰ ਜਿਹੜੀ ਚੱਲ ਰਹੀ ਹੈ 4.5 ਸਾਲ ਕੋਈ ਦਿੱਕਤ ਸੀਗੀ ਜਦੋਂ ਮਰਜ਼ੀ ਜਿਹੜੀ ਮਰਜ਼ੀ ਕੁਰਸੀ ਲੈ ਲੈਂਦੇ ਜਿੰਨੀਆਂ ਔਫਰਾਂ ਸੀਗੀਆਂ ਫਿਰ ਤੁਸੀਂ ਹੋਰ ਸਰਕਾਰਾਂ ਦੀ ਥੋੜ੍ਹੀਆਂ ਔਫਰਾਂ ਸੀ ਜੇ ਕੁਰਸੀ ਮਗਰ ਜਾਣਾ ਹੁੰਦਾ ਅੱਜ ਕਿਹੜੀ ਕੁਰਸੀ ਲੈ ਕੇ ਗਏ ਹਾਂ ਅਸੀਂ ਅੱਜ ਜਿੱਥੇ ਗਏ ਹਾਂ ਉੱਥੇ ਸੀਐਮ ਬਣਨਾ ਭਾਈ ਅੰਮ੍ਰਿਤਪਾਲ ਸਿੰਘ ਨੇ ਡਿਪਟੀ ਸੀਐਮ ਬਣਨਾ ਇੱਕ ਐਸੀ ਇੱਕ ਹਿੰਦੂ ਪੁੱਛੋ ਉਹਨਾਂ ਨੂੰ ਕੋਈ ਕਮਿਟਮੈਂਟ ਨਹੀਂ ਇੱਕੋ ਹੀ ਆ ਵੀ ਇੱਕ ਪੰਥ ਦਾ ਪਲੇਟਫਾਰਮ ਖੜਾ ਕਰ ਲਓ ਉਹਦੇ 'ਚ ਸਾਡਾ ਜਿਹੜਾ ਸਹਿਯੋਗ ਚਾਹੀਦਾ ਦੇਖੋ ਜੇ ਅਸੀਂ ਮੈਂ ਸਮਝਦਾ ਸਭ ਤੋਂ ਵੱਡੀ ਪ੍ਰਾਪਤੀ ਪਤਾ ਕੀ ਆ ਕਿ ਜੇ ਅਸੀਂ ਇੱਕ ਪੰਥ ਦਾ ਪਲੇਟਫਾਰਮ ਕਾਮਯਾਬ ਕਰ ਗਏ ਨਾ ਮੇਰਾ ਖਿਆਲ ਇਦੋਂ ਵੱਡੀ ਮੇਰੇ ਲਈ ਕੁਰਸੀ ਕੋਈ ਨਹੀਂ ਹੈਗੀ
1: ਅਲੀ ਸਾਹਿਬ ਗੁਰਪ੍ਰਤਾਪ ਸਿੰਘ ਵਡਾਲਾ ਹੋਣੀ ਆਏ ਸੀ ਵਡਾਲਾ ਸਾਹਿਬ ਸਾਫ ਤੌਰ ਤੇ ਕਹਿੰਦੇ ਆ ਕਿ ਮਨਪ੍ਰੀਤ ਸਿੰਘ ਅਜਾਲੀ ਦੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣੀ ਜੇਲ੍ਹ 'ਚ ਹੈ ਤੇ ਮੇਰਾ ਦਾ ਲੱਗ ਜੂ
0: ਯਾਰ ਹਜੇ ਤਾਂ ਇਹ ਜਿਹੜੀ ਲਾਈਨ ਤੇ ਅਸੀਂ ਤੁਰੇ ਹਾਂ ਇਹ ਇੰਨਾ ਸੌਖਾ ਰਸਤਾ ਨਹੀਂ ਹੈਗਾ ਇਹ ਰਸਤਾ ਹਜੇ ਸੰਘਰਸ਼ ਦਾ ਰਸਤਾ ਵਾ ਇੱਥੇ ਜਿੱਥੇ ਐੱਨ ਐੱਸ ਏ ਲੱਗਦੀ ਆ ਜਿੱਥੇ ਈ ਡੀ ਆਉਂਦੀ ਆ ਜਿੱਥੇ ਸੀ ਬੀ ਆਈ ਆਉਂਦੀ ਆ ਉਹ ਰਸਤਾ ਇਹ ਕੁਰਸੀ ਵਾਲਾ ਰਸਤਾ ਵਾ ਕੁਰਸੀ ਵਾਲਾ ਤਾਂ ਪਰੋਸ ਕੇ ਮਿਲਦੀਆਂ ਸੀਗੀਆਂ ਸਰਕਾਰਾਂ ਦੀਆਂ ਲੈਣੀਆਂ ਹੁੰਦੀਆਂ ਸੋ ਇਸ ਰਸਤੇ 'ਤੇ ਤੁਰਨਾ ਇਹ ਕੌਮ ਦੀਆਂ ਭਾਵਨਾਵਾਂ ਸੀਗੀਆਂ ਅਤੇ ਅਸੀਂ ਵੀ ਫੈਸਲਾ ਲਿਆ ਵੀ ਜਿੱਡਾ ਮਰਜ਼ੀ ਨੁਕਸਾਨ ਹੋ ਜਾਵੇ ਜੇ ਅੱਜ ਇਹ ਪਲੇਟਫਾਰਮ ਲਈ ਅਸੀਂ ਕੌਮ ਨਹੀਂ ਨਾ ਖੜੇ ਤਾਂ ਮੇਰਾ ਖਿਆਲ ਆ ਵੀ ਫਿਰ ਕਦੇ ਵੀ ਸਾਨੂੰ ਵੀ ਕੌਮ ਨੇ ਮਾਫ਼ ਨਹੀਂ ਵੀ ਖੜਨਾ ਬਣਦਾ ਅੱਜ ਚਾਹੇ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ
1: ਇੱਕ ਨਾ ਜੀ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਚਿੱਠੀ ਲਿਖੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੋ ਤੁਸੀਂ ਛੱਡ ਕੇ ਗਏ ਉਹ ਤੁਹਾਡੀਆਂ ਜਿਹੜੀਆਂ ਬੇਵਫਾਈਆਂ ਜਾਂ ਜਿਹੜਾ ਤੁਹਾਡੇ ਕੁਰਸੀ ਦੇ ਲਾਲਚ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਆ ਕੇ ਉਹਨਾਂ ਨੇ 12 ਪੇਜਾਂ ਦੀ ਚਿੱਠੀ ਲਿਖੀ ਹੈ ਅਤੇ ਇਹਦੇ ਵਿੱਚ ਕੁਝ ਕੁ ਬਿੰਦੂ ਮਿਲਾ ਤਾਂ ਤੁਸੀਂ ਪੜ੍ਹੇ ਹੀ ਹੋਣੇ ਆ ਉਹ ਕਹਿੰਦੇ ਕਿ ਮਨਪ੍ਰੀਤ ਅਜਾਲੀ ਹੋਰਾਂ ਦਾ ਤਾਂ ਮੁੱਖ ਤੌਰ 'ਤੇ ਇਹ ਪਲੇਟਫਾਰਮ ਯੂਜ਼ ਕਰਨਾ ਜਿਹੜਾ

0: ਆਪਣੇ ਚਿਹਰੇ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਰਹੇ ਇੰਨਾ
1: ਨਹੀਂ ਮੇਰੀ ਗੱਲ ਸੁਣੋ ਜੇ ਚਿਹਰਾ ਮੇਰੀ ਗੱਲ ਨੂੰ ਸਮਝੋ ਭਰਤੀ 15 ਲੱਖ ਹੋਈ ਆ ਸੌਖੀ ਹੋ ਗਈ ਕੋਈ ਲੱਖ ਕਰਕੇ ਦਿਖਾਵੇ
0: ਪਤਾ ਲੱਗਦਾ
1: ਇੱਕ ਬਿਨਾਂ ਪਲੇਟਫਾਰਮ ਤੋਂ ਬਿਨਾਂ ਚਲੋ ਕਈ ਆਣਦੇ ਉਹਨਾਂ ਨੂੰ ਕੀ ਆਪਾਂ ਕੀ ਕਹਿਣਾ ਪ੍ਰਧਾਨ ਤਾਂ ਉਹਨਾਂ ਨੂੰ ਬਣਾਤਾ ਉਹਨਾਂ ਤਾਂ ਕੁਛ ਨੀ ਲੱਗਿਆ ਨਾ ਮਿਹਨਤ ਕਰਕੇ ਪ੍ਰਧਾਨ ਤਾਂ ਉਹਨੂੰ ਬਣਾਤਾ ਨਾ ਹੁਣ ਉਹ ਤਾਂ ਗਾਂਹ ਅੱਗੇ ਉਹਨੂੰ ਚਲਾਉਣਾ ਸਾਰਿਆਂ ਚਲੋ ਚਲੋ ਮੇਰਾ ਛੱਡ ਦਿਓ ਮੈਂ ਤਾਂ ਆਪਦੀ ਭਰਤੀ ਨਿਬੇੜਤੀ ਬਾਕੀ ਬਾਕੀਆਂ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਨੂੰ ਤੁਸੀਂ ਆਪਣੀਆਂ ਵੀ ਕਮੀਆਂ ਜਦੋਂ ਕੋਈ ਬੰਦੇ ਭੱਜ ਰਹੇ ਨੇ ਇਹਦਾ ਮਤਲਬ ਉਹ ਸਾਰੇ ਕਸੂਰਵਾਰ ਨੇ ਜਿਹੜਾ 200-400 ਬੰਦਾ ਭੱਜ ਗਿਆ ਜਾਂ ਜਿੰਨੇ ਵੀ ਪਿੱਛੇ ਹਟ ਗਏ ਸਾਰੇ ਤੇ ਤੁਹਾਡੇ ਡੈਲੀਗੇਟ ਜਾਂ ਹੋਰ ਸਾਰੇ ਉਹਦਾ ਮਤਲਬ ਤੁਹਾਡਾ ਕੋਈ ਕਸੂਰ ਨਹੀਂ
0: ਅੱਛਾ ਕਿੰਨੀਆਂ ਕਮੇਟੀਆਂ ਤੁਹਾਡੀਆਂ ਗਿਆਨੀ ਆਰ ਪੀ ਸਿੰਘ ਹੋਰਾਂ ਨਾਲ ਹੋਈਆਂ
1: ਵੱਧ ਤੋਂ ਵੱਧ ਇੱਕ ਦੋ ਜਾਂ ਤਿੰਨ ਹੋਈਆਂ ਹੋਣਗੀਆਂ ਪਰਸਨਲ ਤਾਂ ਮੇਰਾ ਖਿਆਲ ਇੱਕ ਹੀ ਹੋਈ ਹੋਣੀ ਆ
0: ਹਰ ਮੀਟਿੰਗ ਚ ਕਹਿ ਦਿੰਦੇ ਸੀਗੇ ਜੀ ਕਿ ਮੇਰਾ ਤਾਂ ਮੈਂ ਤਾਂ ਕਰੋੜ ਰੁਪਇਆ ਖਰਚ ਕਰਤਾ ਉਹਨਾਂ ਦੇ ਹਰ ਮੀਟਿੰਗ ਦੇ ਵਿੱਚ ਇਦਾਂ ਦੀਆਂ ਗੱਲਾਂ ਕਰਦੇ ਸੀ ਆ ਕੇ
1: ਤੇ ਕਿੰਨੀਆਂ ਮੀਟਿੰਗਾਂ ਚ ਗਿਆ ਮੈਂ
0: ਤੁਹਾਨੂੰ ਚਿੱਠੀ ਹੈ ਜੀ ਮੇਰੇ ਕੋਲੇ ਤਾਂ
1: ਅਸਲ ਚਲੋ ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸੀਗਾ ਇਸ ਨੂੰ ਸਿਰੇ ਲਾਉਣਾ ਸਾਡੀ ਡਿਊਟੀ ਸੀਗੀ ਅਸੀਂ ਡਿਊਟੀ ਸਿਰੇ ਲਾ ਤੀ ਜੇ ਤਾਂ ਕੋਈ ਇਹਦੇ ਵਿੱਚ ਕੁਛ ਆਪਾਂ ਲਾਹਾ ਲਿਆ ਕੋਈ ਮੈਂ ਇਹ ਵੀ ਨਹੀਂ ਜ਼ਿਕਰ ਕਰਨਾ ਵੀ ਅਤੇ ਕੀ ਖਰਚਾ ਆਇਆ ਨਾ ਇਹ ਤਾਂ ਇੱਕ ਹੁਕਮਨਾਮੇ 'ਤੇ ਸਾਡੀ ਸੇਵਾ ਲੱਗੀ ਸੀਗੀ ਉਹ ਸੇਵਾ ਨਿਭਾ ਤੀ ਆ ਤੁਸੀਂ ਕਿਸੇ ਨੇ ਦੇਣਾ ਨਹੀਂ ਦੇਣਾ ਗਲਤ ਗੱਲ ਹੀ ਨਿਬੇੜਤੀ ਵੀ ਛੱਡੋ ਇਹਨੂੰ ਟੋਪਿਕ ਨੂੰ ਬੰਦ ਕਰ ਦਿਓ
0: ਇੱਕ ਲਾਈਨ ਆ ਲਿਖੀ ਸੀ ਉਹਨਾਂ ਨੇ ਕਹਿੰਦੇ ਮੇਰੇ ਪ੍ਰਧਾਨ ਬਣਨ ਤੋਂ ਇੱਕ ਦਿਨ ਬਾਅਦ ਹੀ ਅਗਲੇ ਦਿਨ ਉਹਨਾਂ ਵਿਅਕਤੀਆਂ ਵੱਲੋਂ ਮੇਰੇ ਖਿਲਾਫ਼ ਮੁੜ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਚਿੱਠੀ ਤੁਹਾਡੇ ਨਾਮ
1: ਪ੍ਰਧਾਨ ਕਾਹਦੇ ਲਈ ਬਣਾਉਣਾ ਸੀਗਾ
0: ਨਹੀਂ ਤੁਸੀਂ ਕੋਈ ਸਾਜ਼ਿਸ਼ ਕੀਤੀ
1: ਨਹੀਂ ਕਾਹਦੀ ਕੀ ਸਾਜ਼ਿਸ਼ ਦੱਸ ਦਿਓ
0: ਇਹ ਤਾਂ ਹੁਣ ਜੀ ਤੁਸੀਂ
1: ਇਹ ਤਾਂ ਤੁਹਾਨੂੰ ਸਾਰਾ ਕੁਝ ਬਣਾ ਕੇ ਅਸੀਂ ਦੇਤਾ ਉਹਨੂੰ ਚਲਾਉਣਾ ਤੁਸੀਂ ਆ ਨਾ ਅੱਗੇ ਤੁਸੀਂ ਅੱਗੇ ਚਲਾਉਣਾ ਕਿਹਨੂੰ ਤੁਸੀਂ ਨਾਲ ਲੈ ਕੇ ਚੱਲਣਾ ਕਿ ਤੁਸੀਂ ਕਿਸੇ ਨੂੰ ਨਾਲ ਲੈ ਕੇ ਚੱਲਣਾ ਹੀ ਨਹੀਂ ਤੁਸੀਂ ਇਕੱਲੇ ਰਹਿਣਾ ਇਕੱਲੇ ਰਹੋ ਜੋ ਮਰਜ਼ੀ ਕਰੋ ਉਹ ਤੁਹਾਡੀ ਸਰਦਰਦੀ ਆ ਨਾ ਹੁਣ ਇਹ 'ਚ ਸਾਡੇ ਹੁਕਮਨਾਮੇ ਕਿਤੇ ਲਿਖਿਆ ਸੀ ਅਸੀਂ ਪੰਥ ਨਾਲ ਖੜਨਾ ਸੀ ਸਾਨੂੰ ਜਿੱਥੇ ਲੱਗਿਆ ਦੇਖੋ ਹਜੇ ਤਾਂ ਨਾ ਇਹ ਪਾਰਟੀ ਬਣੀ ਆ ਨਾ ਵਾਰ ਸੁਝਾ ਪਾਰਟੀ ਬਣੀ ਆ ਇਹ ਤਾਂ ਇੱਕ ਪੰਥਕ ਧਿਰਾਂ ਨੇ ਨਾ ਗਰੁੱਪ ਨੇ ਹਜੇ ਪਾਰਟੀ ਇੱਕੋ ਹੀ ਰਹਿਣੀ ਆ ਅਕਾਲੀ ਦਲ ਇੱਕੋ ਹੀ ਰਹਿਣਾ ਪੰਜਾਬ ਦੇ ਵਿੱਚ ਇਹ ਵੀ ਨੋਟ ਕਰ ਲਿਓ
0: ਉਹ ਕਿਹੜਾ
1: ਜਿਹਦੇ ਨਾਲ ਸਿੱਖ ਸੰਗਤ ਹੋਊਗੀ ਉਹ 27 'ਚ ਪਤਾ ਲੱਗ ਜੂਗਾ ਜਾਂ ਇਸ ਤੋਂ ਬਾਅਦ ਜੇ ਐਸ ਜੀ ਪੀ ਸੀ ਚੋਣਾਂ ਹੋਣਗੀ ਉਹ 'ਚ ਪਤਾ ਲੱਗ ਜੂਗਾ ਅਸੀਂ ਕਿਹੜਾ ਕਾਂਗਰਸ ਚੱਲੇ ਗਏ ਜਾਂ ਅਸੀਂ ਕਿਸੇ ਹੋਰ ਪਾਰਟੀ ਚੱਲੇ ਗਏ ਨਾ ਜਾਣਾ ਕਿਸੇ ਪਾਸੇ
0: ਕਹਿੰਦੇ ਇਹ ਕਿ ਜਿਹੜੀ ਪੰਥਕ ਏਕਤਾ ਲਈ ਤਾਲਮੇਲ ਕਮੇਟੀ ਬਣੀ ਸੀ ਉਹਦੀਆਂ ਮੀਟਿੰਗਾਂ ਦੇ ਵਿੱਚ ਮਨਪ੍ਰੀਤ ਸਿੰਘ ਐਲੀ ਆਪਣੇ ਨਾਲ ਪੰਜਾਬ ਸਰਕਾਰ ਦੇ ਇੱਕ ਆਲਾ ਅਧਿਕਾਰੀ ਨੂੰ ਲੈ ਕੇ ਜਾਂਦੇ ਸੀ ਜਿਹੜਾ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਸਿੱਧੇ ਤੌਰ ਤੇ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਸਰਕਾਰ ਨਾਲ ਵੀ ਸਾਜ਼ਬਾਜ਼ ਹੋਏ
1: ਨਹੀਂ ਉਹਦਾ ਇਹ ਜਿਹੜੇ ਇਹਨਾਂ ਦੇ ਬਾਕੀ ਕਮੇਟੀ ਮੈਂਬਰ ਵੀ ਸੀਗੇ ਬਾਕੀ ਕਮੇਟੀ ਮੈਂਬਰ ਵੀ ਨਾਲ ਸੀ ਬਡਾਲਾ ਸਾਹਿਬ ਮੀਟਿੰਗ 'ਚ ਹੁੰਦੇ ਸੀ ਸੁੱਚਾ ਸਿੰਘ ਛੋਟੇਪੁਰ ਵੀ ਸੀਗੇ ਉਹ ਦੱਸ ਦੇਣ ਕੌਣ ਸੀਗਾ ਉਹ ਨਾਮ ਜਾਗਰ ਕਰ ਦੇਣ ਵੀ ਕੌਣ ਆ ਉਹ
0: ਫਿਰ ਬੜਾ ਗੰਭੀਰ ਨਹੀਂ
1: ਉਹ ਫਿਰ ਮੀਟਿੰਗ 'ਚ ਕਿਉਂ ਜਾਂਦੇ ਰਹੇ ਵਡਾਲਾ ਸਾਹਿਬ ਵੀ ਉਸ ਮੀਟਿੰਗ ਦੇ ਵਿੱਚ ਸੀ ਜਾਂ ਹੋਰ ਕੌਣ ਸੀਗੇ ਉਹ ਦੱਸਣ ਕੌਣ ਸੀਗਾ ਮੈਂ ਕਿਹੜਾ ਵੀ ਇਕੱਲੇ ਨੇ ਮੀਟਿੰਗ ਕੀਤੀ ਆ ਤੁਸੀਂ ਸਾਰੇ ਜੁਆਇੰਟਲੀ ਮੀਟਿੰਗ ਕਮੇਟੀ ਦੀ ਕਰ ਰਹੇ ਹੋ
0: ਤੁਸੀਂ ਸਰਕਾਰ ਦੇ ਸੰਪਰਕ ਸੀ
1: ਕਦ ਲਈ
0: ਇਹ ਜਿਹੜਾ ਇਲਜ਼ਾਮ ਲਾ ਰਹੇ ਨੇ
1: ਨਹੀਂ ਕਿਉਂ ਸੰਪਰਕ 'ਚ ਰਹਿਣਾ ਫਿਰ ਸਰਕਾਰ ਨਾਲ ਜੁਆਇਨ ਨਾ ਕਰ ਲੈਂਦੇ ਸਰਕਾਰ ਵੱਲੋਂ ਤਾਂ ਫਿਰ ਆਫਰਾਂ ਸੀਗੀਆਂ ਹੀ 4.5 ਸਾਲ ਤੋਂ ਹੀ ਸੀ ਫਿਰ ਆਪਾਂ ਕਿਉਂ ਨਾ ਆਫਰਾਂ ਉਹ ਮੰਨ ਲੈਂਦੇ ਦੱਸੋ ਆਪਾਂ ਨੂੰ ਕੋਈ ਡਰ ਆ ਕਿਸੇ ਦਾ ਕੋਈ
0: ਅੱਛਾ ਅਲੀ ਸਾਹਿਬ ਇਹ ਪੂਰਾ ਇੱਕ ਨਵਾਂ ਪਲੇਟਫਾਰਮ ਬਣਾਇਆ ਗਿਆ ਆਪਾਂ ਉਸ ਮੁੱਦੇ ਤੇ ਆਉਣੇ ਆ
1: ਕਿਹੜਾ
0: ਅਕਾਲੀ ਦਲ ਪੁਨਰ ਸੁਜੀਤ ਬਣਾਇਆ ਜਾਂ ਇੱਕ ਪੰਥਕ ਧੜਾ ਹੀ ਆਪਾਂ ਮੰਨ ਲੈਂਦੇ ਹਾਂ ਪੰਥਕ ਹਾਲਾਤ ਜਿਹੜੇ ਇਸ ਵੇਲੇ ਬਣੇ ਆ ਪੰਥਕ ਧੜੇ ਕਿੰਨੇ ਹੋ ਗਏ ਮੈਨੂੰ ਲੱਗਦਾ ਹੈ ਕਿ ਸ਼ਾਇਦ ਪੰਥਕ ਧਿਰਾਂ ਨੂੰ ਸੱਤਾ ਧਿਰ ਜਾਂ ਹੋਰ ਵਿਰੋਧੀ ਧਿਰਾਂ ਨਾਲ ਮੁਕਾਬਲਾ ਘੱਟ ਤੇ ਪੰਥਕ ਧਿਰਾਂ ਦਾ ਆਪਸ ਦੇ ਵਿੱਚ ਮੁਕਾਬਲਾ ਵੱਧ ਹੈ
1: ਬਿਲਕੁਲ
0: ਐਸੇ ਹਾਲਾਤ ਕਿਉਂ ਪੈਦਾ ਹੁੰਦੇ
1: ਬਿਲਕੁਲ ਨਹੀਂ ਹੋਣਾ ਮੁਕਾਬਲਾ ਕਿਸੇ ਨੂੰ ਸਿੱਖ ਜਿਹੜੀ ਜਿੰਨੀ ਪੰਥਕ ਵੋਟ ਆ ਸਾਰੀ ਇੱਕ ਪਾਸੇ ਪੈਣੀ ਆ ਇੱਕ ਪਾਸੇ ਪਊਗੀ ਸਾਰੀ ਉੱਥੇ ਹੋਇਆ ਮੁਕਾਬਲਾ ਆਪਣਾ ਤੁਸੀਂ ਦੇਖਿਆ ਹੀ ਆ 24 'ਚ ਫਰੀਦਕੋਟ ਅਤੇ ਖਡੂਰ ਸਾਹਿਬ ਦੇਖੇ ਨਤੀਜੇ ਆਏ ਆ ਨਾ ਦੇਖੋ ਇੱਥੇ ਕੀ ਆ ਪੰਜਾਬ ਦੇ ਵਿੱਚ ਜਿਹੜੀ ਹੁਣ ਪੰਥਕ ਧਿਰ ਕੋਈ ਨਹੀਂ ਰਹੀ ਹੈਗੀ ਸਮਾਂ ਰਿਹਾ ਕਿਸੇ ਟਾਈਮ ਅਕਾਲੀ ਦਲ ਦਾ ਸਮਾਂ ਰਿਹਾ ਉਹਨੂੰ ਪੰਥਕ ਮੰਨਦੇ ਸੀਗੇ ਲੋਕ ਮੰਨਣ ਨੂੰ ਹਟ ਗਏ ਹੈ ਨਾ ਅਤੇ ਹੋਰ ਵੀ ਧਿਰਾਂ ਜਿਵੇਂ ਮਾਨ ਸਾਹਿਬ ਆਏ ਉਹਨਾਂ ਨੂੰ ਵੀ ਕਿਸੇ ਟਾਈਮ ਲੋਕਾਂ ਨੇ ਬੜਾ ਸਾਥ ਦਿੱਤਾ ਅਤੇ ਹੁਣ ਜਦੋਂ ਪੰਥਕ ਪਲੇਟਫਾਰਮ ਬਣਦਾ ਨਾ ਜਦੋਂ ਲੋਕਾਂ ਦਾ ਭਰੋਸਾ ਕਾਇਮ ਹੁੰਦਾ ਫਿਰ ਉਹ ਇੱਕ ਪਾਸੇ ਵੋਟ ਹੁੰਦੀ ਹੈ ਸਾਰੀ ਉਹਦੇ ਵਿੱਚ ਇਕੱਲੀ ਇਹ ਨਹੀਂ ਵੀ ਇਕੱਲੀ ਪੰਥਕ ਵੋਟ ਆ ਜਿਹੜੀ ਕਾਂਗਰਸ ਦੀ ਵੋਟ ਵੀ ਆ ਈਵਨ ਚਾਹੇ ਆਪ ਨੂੰ ਪਈ ਆ ਚਾਹੇ ਕਿਸੇ ਪਾਰਟੀ ਨੂੰ ਪਈ ਆ ਉਹ ਸਾਰੀ ਵੋਟ ਇਸ ਵਾਰ ਇੱਕ ਪਾਸੇ ਪੈਣੀ ਆ
0: ਅੱਛਾ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਭਵਿੱਖ ਤੁਸੀਂ ਕੀ ਦੇਖਦੇ ਹੋ ਔਰ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਾ ਕਿ ਹਾਂ ਇਹ ਰਸਤਾ ਸਹੀ ਹੈ ਅਤੇ

0: ਪੰਜਾਬ ਆ ਜਿਹੜਾ ਉਹ ਅਕਾਲੀ ਦੇ ਵਾਰਸ ਪੰਜਾਬ ਦੇ ਨਾਲ ਤੁਰ ਸਕਦਾ।
1: ਦੇਖੋ ਇੱਕ ਲੋਕ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਸੀ ਵੀ ਇੱਕ ਸਾਡਾ ਪਲੇਟਫਾਰਮ ਬਣੇ, ਪੰਥਕ ਪਲੇਟਫਾਰਮ ਬਣੇ ਅਤੇ ਉਹਦੇ ਵਿੱਚ ਜ਼ਿਆਦਾਤਰ ਅੱਗੇ ਨੌਜਵਾਨ ਆਉਣ, ਨਵੇਂ ਚਿਹਰੇ ਆਉਣ, ਨਵਾਂ ਪਲੇਟਫਾਰਮ ਹੋਵੇ, ਪੁਰਾਣਾ ਜਿਹੜਾ ਬਹਿ ਕੇ ਜਗ੍ਹਾ ਲੰਬੇ ਸਮੇਂ ਦਾ, ਜਿਹੜੀ ਲੀਡਰਸ਼ਿਪ ਨੇ ਪਿਛਲੇ ਸਮੇਂ 'ਚ ਅਗਵਾਈ ਕੀਤੀ ਆ, ਉਹ ਜਿਹੜੀਆਂ ਕੁਛ ਫੈਸਲੇ ਲਏ, ਕੁਛ ਘਟਨਾਵਾਂ ਵਾਪਰੀਆਂ, ਉਹਦੇ ਵਿੱਚ ਇਕੱਲੇ ਤੁਸੀਂ ਇੱਕ ਨੂੰ ਨਹੀਂ ਦੋਸ਼ੀ ਦੇ ਸਕਦੇ ਵੀ ਹਾਂ ਪ੍ਰਧਾਨ ਇਕੱਲਾ, ਜਿਹੜੇ ਉਹ ਨਾਲ ਸਲਾਹਕਾਰ ਕੋਰ ਕਮੇਟੀ 'ਚ ਰਹੇ, ਜਿਹੜੇ ਕੈਬਨਿਟ 'ਚ ਰਹੇ, ਲੋਕ ਉਹਨਾਂ ਨੂੰ ਵੀ ਨਾਲ ਕਸੂਰਵਾਰ ਮੰਨਦੇ ਆ ਨਾ ਵੀ ਤੁਸੀਂ ਉਦੋਂ ਸਲਾਹ ਦਿੰਦੇ ਰਹੇ ਨੇ। ਸੋ ਇਸ ਲਈ ਹੁਣ ਵੀ ਜਿਹੜੇ ਇਹ ਲੋਕ ਚਾਹੁੰਦੇ ਆ ਵੀ ਇਹ ਪਲੇਟਫਾਰਮ ਨਵਾਂ ਬਣੇ ਅਤੇ ਉਹਦੇ 'ਤੇ ਇਹ ਤਾਂ ਕਰਕੇ ਇਹਦੇ 'ਤੇ ਲੋਕ ਜੁੜ ਰਹੇ ਨੇ ਹੁਣ ਅਤੇ ਜਿਹਦੇ 'ਤੇ ਪੁਰਾਣਾ ਬੈਗੇਜ ਕੋਈ ਨਾ ਹੋਵੇ।
0: ਅੱਛਾ, ਤੁਹਾਡੀ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਨਾਲ ਗੱਲਬਾਤ, ਕਿਉਂਕਿ ਹੁਣ ਤਾਂ ਆਫੀਸ਼ੀਅਲੀ ਤੁਸੀਂ ਉੱਧਰ ਹਿੱਸਾ ਬਣ ਗਏ, ਉਹਨਾਂ ਨਾਲ ਗੱਲਬਾਤ ਵਿਚਾਰ ਚਰਚਾ ਹੋ ਚੁੱਕੀ?
1: ਅਸੀਂ ਦੇਖੋ ਪਹਿਲਾਂ ਤਾਂ ਜਿਹੜੀ ਜਦੋਂ ਵੀ ਜਿਵੇਂ ਪਰਿਵਾਰ ਦੇ ਮੈਂਬਰ ਜਾਂਦੇ ਸੀਗੇ ਉਦੋਂ ਵੀ ਸੁਨੇਹਾ ਜਿਹੜਾ ਅਸੀਂ ਆਪਣਾ ਸੁਨੇਹਾ ਦਿੰਦੇ ਸੀ, ਉਹਨਾਂ ਦਾ ਸੁਨੇਹਾ ਸਾਨੂੰ ਮਿਲਦਾ ਰਹਿੰਦਾ ਸੀ, ਹੁਣ ਵੀ ਉਸੇ ਤਾਂ ਸੁਨੇਹਾ ਮਿਲਦਾ ਰਹਿੰਦਾ ਜਦੋਂ ਵੀ ਜਾਂਦੇ ਆਉਂਦੇ ਰਹਿੰਦੇ ਨੇ ਅਤੇ ਉਹ ਅਸੀਂ ਲਗਾਤਾਰ ਉਹ ਸਾਨੂੰ ਉਧਰੋਂ ਵੀ ਸੁਝਾਅ, ਜਦੋਂ ਮੈਂ ਜੁਆਇਨ ਕਰਨ ਤੋਂ ਪਹਿਲਾਂ ਵੀ ਸਾਡੀ ਕਾਫੀ ਸਮੇਂ 'ਤੇ ਇੱਕ ਦੂਜੇ ਨਾਲ ਜੋ ਵੀ ਸੁਨੇਹੇ ਮਿਲਦੇ ਰਹਿੰਦੇ ਸੀਗੇ, ਸੋ ਉਹ ਉਹਨਾਂ ਨਾਲ ਗੱਲਬਾਤ ਯਾਨੀ ਇਸ ਸੁਨੇਹਾ ਰਾਹੀਂ ਹੋ ਜਾਂਦੀ ਆ।
0: ਅੱਛਾ, ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪਹਿਲਾਂ ਹੀ ਸਾਫ਼ ਕਰਤਾ ਸੀ ਤੁਹਾਡੇ ਜੁਆਇਨ ਕਰਨ ਤੋਂ ਪਹਿਲਾਂ ਹੀ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦਾ ਮੁੱਖ ਮੰਤਰੀ ਚਿਹਰਾ ਹੋਣਗੇ, ਤੁਹਾਡੀ ਉਸ 'ਤੇ ਸਹਿਮਤੀ ਬਣੀ?
1: 100% ਕਿਉਂਕਿ ਆਪਾਂ ਨੂੰ ਕੁਰਸੀ ਦਾ ਲਾਲਚ ਹੈ ਨਹੀਂ, ਇਸੇ ਲਈ ਤਾਂ ਕੰਮ ਕਰ ਰਹੇ ਹਾਂ ਨਾ ਵੀ ਜੇ ਉਹ ਇੱਕ ਪਲੇਟਫਾਰਮ ਦੀ ਗੱਲ ਆ ਨਾ, ਜੋ ਮੈਂ ਫਿਰ ਗੱਲ ਕੀਤੀ ਆ, ਜੇ ਤੁਸੀਂ ਇੱਕ ਪੰਥਕ ਪਲੇਟਫਾਰਮ ਬਣ ਗਿਆ ਤਾਂ ਮੈਂ ਸਮਝਦਾ ਸਾਡੀ ਹੀ ਪ੍ਰਾਪਤੀ ਆ ਵੱਡੀ, ਇਤਿਹਾਸ ਲਿਖਿਆ ਜਾਣਾ, ਮੁੱਖ ਮੰਤਰੀ ਬੜੇ ਆਏ ਚਲੇ ਗਏ ਇੱਥੇ, ਉਦੋਂ ਬਾਅਦ ਉਹਨਾਂ ਨੂੰ ਕੀ ਲੋਕ ਕਹਿੰਦੇ ਚੰਗਾ ਮਾੜਾ ਬਾਅਦ ਦੀ ਗੱਲ ਆ, ਲੇਕਿਨ ਜੇ ਇੱਕ ਪਲੇਟਫਾਰਮ ਬਣ ਗਿਆ ਪੰਥ ਦਾ ਹੁਣ ਨਵਾਂ ਅਤੇ ਅਸੀਂ ਜਿਹਨੂੰ ਬਣਾਉਣ 'ਚ ਕਾਮਯਾਬ ਹੋ ਗਏ ਅਤੇ ਮੈਂ ਸਮਝਦਾ ਕਿ ਸਭ ਤੋਂ ਵੱਡੀ ਪ੍ਰਾਪਤੀ ਹੈ।
0: ਤੁਹਾਡੇ ਪੁਰਾਣੇ ਸਾਥੀ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਆ ਕਿ ਪੰਜਾਬ ਦੀ ਇੱਕੋ ਇੱਕ ਧਿਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ।
1: ਚਲੋ ਆਪਣੇ ਮਨ ਨੂੰ ਤਸੱਲੀ ਹਰੇਕ ਨੂੰ ਦੇਣੀ ਚਾਹੀਦੀ ਆ, ਇਹ ਧਿਰ ਕਿਹੜੀ ਆ ਤਾਂ ਲੋਕਾਂ ਨੇ ਡਿਸਾਈਡ ਕਰਨਾ ਨਾ, ਆਪਣੇ ਕਹਿਣ ਨਾਲ ਥੋੜ੍ਹੀ ਫਰਕ ਪੈਂਦਾ ਕੋਈ, ਜਾਂ ਮੇਰੇ ਕਹਿਣ ਨਾਲ ਕੀ ਫਰਕ ਪੈ ਜਾਣਾ, ਜਾਂ ਕਿਸੇ ਦੇ ਕਹਿਣ ਨਾਲ ਕੀ ਫਰਕ ਪੈਣਾ। ਇਹ ਤਾਂ ਲੋਕ ਸਭਾ ਦੇ ਵਿੱਚ ਵੀ ਆਪਾਂ ਨੂੰ ਪਤਾ ਲੱਗਿਆ ਕਿ ਸਿਰਫ 7-8 ਦਿਨ ਦੇ ਵਿੱਚ ਹੀ 2 ਸੀਟਾਂ 'ਤੇ ਕੀ ਨਤੀਜੇ ਆਏ ਨੇ ਅਤੇ ਹੁਣ ਤਾਂ ਟਾਈਮ ਹਜੇ ਹੈਗਾ ਵਾ।
0: ਅੱਛਾ, ਅਲੀ ਸਾਹਿਬ ਕੀ ਲੱਗਦਾ ਕਿ ਕਿਸੇ ਚੀਜ਼ ਨੂੰ ਕਈ ਵਾਰੀ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਹੈ, ਕੀ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਨੂੰ MP ਬਣਨ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਬੰਦ ਰੱਖਣਾ ਸਰਕਾਰਾਂ ਦੇ ਲਈ ਭਾਰੀ ਪੈ ਗਿਆ?
1: ਬਹੁਤ ਜ਼ਿਆਦਾ, ਇਹ NSA ਲਾਉਣੀ, ਇਹ ਸਰਕਾਰਾਂ ਦੇ ਇਹਨਾਂ ਦੇ ਇਹਦਾ ਬੈਕਲੈਸ਼ ਕੀਤਾ, ਇਸੇ ਕਰਕੇ ਦੇਖੋ ਜੇਲ੍ਹ ਦੇ ਵਿੱਚੋਂ ਕੋਈ ਨੈਟਵਰਕ ਨਹੀਂ, ਕੋਈ ਕੁਛ ਨਹੀਂ, ਇੱਕ ਨੌਜਵਾਨ ਆ ਰਿਹਾ ਦੁਬਈ ਤੋਂ ਆ ਰਿਹਾ, ਆ ਕੇ ਉਹਨੇ ਚਲੋ ਇੱਕ ਮੂਵਮੈਂਟ ਸ਼ੁਰੂ ਕੀਤੀ ਆਪਣੀ ਖਾਲਸਾ ਵਹੀਰ ਦੀ, ਨੌਜਵਾਨਾਂ ਨੂੰ ਨਸ਼ੇ ਹਟਾਉਣੇ ਸ਼ੁਰੂ ਕੀਤੇ ਅਤੇ ਉਹ ਬੰਦੇ ਉਹਨੂੰ ਤੁਸੀਂ ਅਰੈਸਟ ਕਰਕੇ ਭੇਜਤਾ ਜੇਲ੍ਹ ਦੇ ਵਿੱਚ, ਤੁਸੀਂ ਇੱਥੇ ਕੇਸ ਜਿਹੜਾ ਬਣਦਾ ਚਲਾ ਲੈਂਦੇ NSA ਲਾ ਤੀ ਅਤੇ ਉਹਦਾ ਨਤੀਜਾ ਕੀ ਆਇਆ ਵੀ 4 ਲੱਖ ਵੋਟ ਪੈ ਗਈ, ਠੀਕ ਨਹੀਂ ਗੱਲ, ਆਮ ਮੁਹਰੇ ਪਈ ਆ ਨਾ, ਅਤੇ ਹੁਣ ਤਾਂ ਜਥੇਬੰਦੀ ਵੀ ਬਣ ਰਹੀ ਆ, ਸਭ ਕੁਛ ਬਣ ਰਿਹਾ ਵਾ, ਸੋ ਇਹ ਕਿੰਨੀ ਪੈਣੀ ਆ ਤਾਂ ਸਮਾਂ ਦੱਸੂਗਾ ਨਾ। ਸੋ ਇਹ ਜਿੰਨੀ ਜਿੰਨੀ ਧੱਕੇਸ਼ਾਹੀਆਂ ਹੋਣਗੀਆਂ ਅਤੇ ਇਹ ਪੰਜਾਬ ਆ, ਇੱਥੋਂ ਦੇ ਲੋਕਾਂ ਨੂੰ ਤੁਸੀਂ ਪਿਆਰ ਨਾਲ ਤਾਂ ਕੁਛ ਵੀ ਸਮਝਾ ਸਕਦੇ ਹੋ ਜਾਂ ਗੱਲ ਮਨਾ ਸਕਦੇ ਹੋ, ਧੱਕੇ ਨਾਲ ਨਹੀਂ ਮਨਾਇਆ ਜਾ ਸਕਦਾ।
0: ਅੱਛਾ, ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ MP ਬਣਨ ਤੋਂ ਬਾਅਦ ਵੀ ਉਹ ਅੰਦਰ ਨੇ, ਹੁਣ ਵਿਧਾਨ ਸਭਾ ਚੋਣ ਆ ਗਈਆਂ, ਪਹਿਲਾਂ MP ਚੋਣ ਅੰਦਰੋਂ ਲੜ ਲਈ, ਤਾਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਉਮੀਦ ਕਰਦੇ ਆ? ਅੰਮ੍ਰਿਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਉਣਗੇ ਕਿ ਇਹ ਚੋਣ ਵੀ ਅੰਦਰੋਂ ਹੀ ਲੜੀ ਜਾਊਗੀ?
1: ਨਹੀਂ, ਉਹ ਤਾਂ ਜੇ ਅਸੀਂ ਕੋਸ਼ਿਸ਼ ਕਰ ਰਹੇ ਬਾਹਰ ਆਉਣ, ਉਹਦੇ ਲਈ ਕਾਨੂੰਨੀ ਪ੍ਰਕਿਰਿਆ ਵੀ ਚੱਲ ਰਹੀ ਆ, ਸਰਕਾਰਾਂ ਦੇ ਵੀ ਅਸੀਂ ਆਪਦਾ ਜਿਹੜਾ ਦਬਾਅ ਬਣਾ ਰਹੇ ਹਾਂ ਅਤੇ ਨਹੀਂ ਆਉਂਦੇ ਫਿਰ ਅੰਦਰੋਂ ਲੜ ਲੈਣਗੇ, ਅੰਦਰੋਂ ਲੜ ਲੈਣਗੇ, ਫਿਰ ਜਦੋਂ ਸਰਕਾਰ ਬਣ ਜੂਗੀ ਤਾਂ ਆਪਦੇ ਆਪ ਕੇਸ ਝੂਠੇ ਵਾਪਸ ਹੋ ਜਾਣਗੇ।
0: ਤੁਸੀਂ ਕਾਨੂੰਨੀ ਰਸਤੇ ਵਾਲੇ ਪਾਸੇ ਤੁਰੇ?
1: ਨਹੀਂ, ਚੱਲ ਰਹੇ ਸਾਰੇ ਰਸਤੇ ਬਣਾਏ ਹੋਏ ਨੇ, ਰੈਗੂਲਰ ਪੈਰਵਾਈ ਹੋ ਰਹੀ ਆ ਸਾਰੀ।
0: ਆਪਾਂ ਪਹਿਲਾਂ ਜ਼ਿਕਰ ਕੀਤਾ ਅਕਾਲੀ ਦਲ ਦਾ, ਅਕਾਲੀ ਦਲ ਬੇਸ਼ੱਕ ਉਹਦੇ ਨਾਂ ਦੇ ਪਿੱਛੇ ਚਾਹੇ ਕਿਤੇ ਪੁਨਰ ਸੁਰਜੀਤ ਲੱਗਿਆ ਹੋਵੇ ਅਤੇ ਚਾਹੇ ਵਾਰਸ ਪੰਜਾਬ ਦੇ ਅਤੇ ਚਾਹੇ ਸ਼੍ਰੋਮਣੀ ਅਕਾਲੀ ਦਲ, ਬਾਦਲ ਉਹ ਤਾਂ ਨਹੀਂ ਕਹਿੰਦੇ ਪਰ ਬਾਕੀ ਧੜੇ ਕਹਿਣ ਲੱਗ ਗਏ ਕਿ ਬਾਦਲ ਲੱਗਦਾ ਪਿੱਛੇ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਤੁਹਾਡੇ ਰਿਸ਼ਤੇ ਕਿਸੇ ਵੇਲੇ ਠੀਕ ਵੀ ਰਹੇ, ਜਦੋਂ ਹਾਲਾਤ ਤੁਹਾਡੇ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਗੜ ਗਏ, ਉਸ ਤੋਂ ਬਾਅਦ ਕਦੇ ਕੋਸ਼ਿਸ਼ ਹੋਈ ਕਿ ਹਾਲਾਤਾਂ ਨੂੰ ਠੀਕ ਕਰ ਲਿਆ ਜਾਵੇ
1: ਮੇਰੇ ਵੱਲੋਂ ਉਧਰੋਂ
0: ਦੋਨੇ ਪਾਸੇ?
1: ਨਹੀਂ, ਉਧਰੋਂ ਤਾਂ ਇਹੀ ਸੀਗਾ ਵੀ ਤੁਸੀਂ ਕੰਮ ਕਰੋ, ਮੇਰਾ ਇਹ ਸੀਗਾ ਵੀ ਪਹਿਲਾਂ ਚੋਣਾਂ ਕਮੇਟੀ ਰਿਪੋਰਟ ਲਾਗੂ ਕਰੋ, ਪਹੀ ਗੱਲ ਸੀਗੀ, ਇਹੀ ਫਰਕ ਸੀ ਵੀ ਨਹੀਂ ਨਹੀਂ, ਫਿਰ ਮੈਂ ਕਿਹਾ ਪਿੱਛੇ ਹਟ ਜਾਂਦੇ, ਫਿਰ ਇਸ ਗੱਲ 'ਤੇ ਪਿੱਛੇ ਵੀ ਹਟ ਗਏ ਸੀਗੇ ਅਤੇ ਉਸ ਤੋਂ ਬਾਅਦ ਇਹ ਵੀ ਹੋ ਗਿਆ ਸੀ ਵੀ ਇੱਥੇ ਕੋਈ ਹਲਕਾ ਇੰਚਾਰਜ ਲਾ ਦਿੱਤਾ ਜਾਵੇ, ਮੈਂ ਵੀ ਸਹਿਮਤ ਸੀ ਉਸ ਗੱਲ 'ਤੇ ਅਤੇ ਅਸੀਂ 1-2 ਨਾਮ ਵੀ ਰਿਕਮੈਂਡ ਹੋਏ, ਮੈਂ ਵੀ ਸੱਦ ਕੇ ਕਿਸੇ ਨੂੰ ਕਿਹਾ ਨਾ ਵੀ ਤੁਸੀਂ ਲਾ ਦਿਓ ਇੱਥੇ, ਫਿਰ ਉਸ ਤੋਂ ਬਾਅਦ ਜਾਣ ਨੂੰ ਇਹ ਹੁਕਮਨਾਮਾ ਜਾਰੀ ਹੋ ਗਿਆ ਅਕਾਲ ਤਖਤ ਸਾਹਿਬ ਤੋਂ।

0: ਫਿਰ ਉੱਥੇ ਇਹ ਗੱਲ ਆ ਗਈ ਮੈਂ ਕਿਹਾ ਭਰਤੀ ਕਰਵਾਓ ਹੁਣ ਇਹ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਨਾ ਵੀ ਕੱਲ੍ਹ ਤੱਕ ਦੇ ਹੁਕਮਨਾਮੇ ਦੇ ਪਿੱਛੇ ਨਹੀਂ ਹਟਿਆ ਜਾ ਸਕਦਾ ਅਤੇ ਉਹ ਜਦੋਂ ਚਲੋ ਨਹੀਂ ਉਹ ਮੰਨੇ ਤਾਂ ਫਿਰ ਵੀ ਸਾਨੂੰ ਤੁਰਨਾ ਹੀ ਪਿਆ ਉਧਰੋਂ ਜਸਰ ਜੀ ਦਾ ਦੇਸ਼ ਆਈ ਜਾਂਦਾ ਸੀਗਾ ਪਤਾ ਵੀ ਉੱਥੋਂ ਬਾਗੀ ਤਾਂ ਹੋਣਾ ਨਹੀਂ ਸੀਗਾ ਵੀ ਉਹ ਡਿਊਟੀ ਤਾਂ ਨਿਭਾਉਣੀ ਪੈਣੀ ਸੀ ਇਹਨੂੰ ਲੇਕਿਨ ਉਸ ਤੋਂ ਬਾਅਦ ਫਿਰ ਮੇਰਾ ਖਿਆਲ ਆ ਵੀ ਇਹਨਾਂ ਨੇ ਉਹ ਕਲੈਸ਼ ਇੰਨਾ ਵਧਾ ਲਿਆ ਅਤੇ ਫਿਰ ਮੈਨੂੰ ਵੀ ਲੱਗਿਆ ਵੀ ਹੁਣ ਪਿੱਛੇ ਹਟ ਘਰ ਨਹੀਂ ਬਹਿ ਸਕਦੇ ਹੁਣ
1: ਅੱਛਾ ਜਿਹੜੇ ਇਹ ਡਿਫਰੈਂਸਿਸ ਇੰਨੇ ਜ਼ਿਆਦਾ ਵਧੇ ਚਾਹੇ ਉਹ ਪੋਲੀਟੀਕਲੀ ਜਾਂ ਕਿਸੇ ਵੀ ਕਿਉਂਕਿ ਜਿਹੜੇ ਹਾਲਾਤ ਬਣੇ ਉਹਦੇ ਕਰਕੇ ਬਹੁਤ ਲੋਕ ਜਿਹੜੇ ਪਿੱਛੇ ਹਟ ਗਏ ਕੀ ਲੱਗਦਾ ਇਹਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ
0: ਦੇਖੋ ਜਦੋਂ ਕੋਈ ਪਲੇਟਫਾਰਮ ਕੋਈ ਵੀ ਜੇ ਖਰਾਬ ਹੋ ਰਿਹਾ ਜਾਂ ਖਿਲਰ ਰਿਹਾ ਉਹਦੇ ਲਈ ਸਭ ਤੋਂ ਵੱਡਾ ਜ਼ਿੰਮੇਵਾਰ ਤਾਂ ਉਹਨੂੰ ਜਿਹੜਾ ਉਹਦਾ ਮੁਖੀ ਹੁੰਦਾ ਉਹੀ ਹੁੰਦਾ ਉਹ ਦੋਸ਼ ਕਿਸੇ ਨੂੰ ਦੇਈ ਜਾਵੇ ਵੀ ਜੇ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤਾਂ ਤੁਹਾਨੂੰ ਫਿਰ ਸਾਰਿਆਂ ਦੀ ਗੱਲ ਸੁਣਨੀ ਪੈਣੀ ਆ ਸਾਡੇ ਕਿਹੜਾ ਕੋਈ ਨਿੱਜੀ ਮੁਫਾਦ ਸੀਗੇ ਅਸੀਂ ਤਾਂ ਜੋ ਕੌਮ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਸੀ ਲੋਕਾਂ ਦੀਆਂ ਉਹੀ ਦੱਸ ਰਹੇ ਸੀ ਵੀ ਇਹਦੇ 'ਤੇ ਚੱਲੋ ਨਤੀਜਾ ਨਹੀਂ ਮੰਨਿਆ ਤਾਂ ਫਿਰ ਪਾਰਲੀਮੈਂਟ 'ਚ ਦੇਖ ਹੀ ਲਿਆ ਨਾ ਜੇ ਉਸ ਤੋਂ ਬਾਅਦ ਪਾਰਲੀਮੈਂਟ ਇਲੈਕਸ਼ਨ ਆਈ ਆ ਨਾ ਜਮਾਤਾਂ ਜਬਤੀ ਹੋਈ ਆ ਅਤੇ ਉਹ ਫਿਰ ਜੇ ਤੁਸੀਂ ਨਹੀਂ ਮੰਨੋਗੇ ਫਿਰ ਨਤੀਜੇ ਉਹਨਾਂ ਦੇ ਆਉਣਗੇ ਜੇ ਅੱਜ ਵੀ ਕੋਈ ਭੁਲੇਖਾ ਹੈਗਾ ਤਾਂ ਆਉਣ ਲਈ 27 ਤੋਂ ਬਾਅਦ ਪਤਾ ਲੱਗ ਜੂਗਾ
1: ਅੱਛਾ ਅੰਮ੍ਰਿਤਪਾਲ ਸਿੰਘ ਖਾਲਸਾ ਹੋਣੀ ਜਦੋਂ ਚੋਣ ਦੀ ਤਿਆਰੀ ਕੀਤੀ ਜਾਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਸ ਵੇਲੇ ਅਕਾਲੀ ਦਲ ਬਹੁਤ ਵਰਦਾ ਰਿਹਾ ਸਿੱਧੇ ਤੌਰ 'ਤੇ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ 'ਤੇ
0: ਉਸ ਟਾਈਮ ਵੀ ਅਸੀਂ ਸੁਝਾਅ ਦਿੱਤਾ ਸੀ ਵੀ 3 ਸੀਟਾਂ ਛੱਡ ਦਿਓ ਮੈਂ ਹਰ ਜਗ੍ਹਾ ਬੋਲਿਆ ਮੇਰੇ ਕੋਲ ਰਿਕਾਰਡ ਨੇ ਸਾਰੀਆਂ ਗੱਲਾਂ ਬਾਅਦ 'ਚ ਭੇਜ ਦੇ ਦੇਵਾਂਗੇ ਤੁਸੀਂ ਕਹੋਗੇ ਬਈ ਇੱਕ ਸੀਟ ਛੱਡ ਦਿਓ ਖਡੂਰ ਸਾਹਿਬ ਇੱਕ ਫਰੀਦਕੋਟ ਇੱਕ ਸੰਗਰੂਰ ਵੀ ਪੰਥ ਨੂੰ ਛੱਡ ਦਿਓ 3 ਸੀਟਾਂ ਤਾਂ ਗਈਆਂ ਬੰਦੇ ਨਾ ਖੜੇ ਕਰੋ ਨਹੀਂ ਮੰਨੇਗੀ
1: ਸੰਗਰੂਰ ਸਿਮਰਜੀਤ ਸਿੰਘ ਮਾਨਦੇ
0: ਹਾਂ ਹਾਂ ਵੀ ਉਹ ਚਲੋ ਪੰਥਕ ਲੀਡਰ ਨੇ ਛੱਡ ਦਿਓ 3 ਸੀਟਾਂ ਆਪਾਂ ਨੂੰ ਕੀ ਫਰਕ ਪੈਂਦਾ ਨਹੀਂ ਮੰਨੇਗੀ ਗੱਲ
1: ਕਿਹਨੇ ਜਵਾਬ ਦਿੱਤਾ ਸਰ
0: ਰੱਖ ਮੈਂ ਜਵਾਬ ਉੱਪਰ ਲੀਡਰਸ਼ਿਪ ਵੱਲੋਂ ਸੁਖੀ ਸਿੰਘ ਬਾਦਲ ਵੱਲੋਂ ਜਵਾਬ ਸੀ
1: ਤੁਸੀਂ ਸਿੱਧਾ ਸੁਝਾਅ ਦਿੱਤਾ ਉਹਨਾਂ ਨੂੰ
0: ਬਿਲਕੁਲ ਉਹਨਾਂ ਨੂੰ ਵੀ ਦਿੱਤਾ ਮਜੀਠੇ ਸਾਹਿਬ ਨੂੰ ਵੀ ਦਿੱਤਾ ਅਤੇ ਫਿਰ ਬੋਲੇ ਵੀ ਆ ਖੁੱਲ੍ਹ ਕੇ ਮਾਈਕ ਦੇ ਵਿੱਚ ਵੀ ਬੋਲੇ ਹੋਏ ਆ ਉਸ ਇਲੈਕਸ਼ਨ ਦੌਰਾਨ ਵੀ ਸਾਡੀ ਮੰਨੀ ਨਹੀਂ ਗਈ ਸਟੇਜਾਂ ਤੋਂ ਵੀ ਬੋਲਿਆ ਮੈਂ
1: ਅੱਛਾ ਸਰਬਜੀਤ ਸਿੰਘ ਖਾਲਸਾ ਕਹਿੰਦੇ ਅਕਾਲੀ ਦਲ ਦੇ ਦਫ਼ਤਰ ਤੱਕ ਪਹੁੰਚ ਗਏ ਸੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਮੇਰੀ ਮਦਦ ਕਰੋ ਮੈਂ ਕੁਰਬਾਨੀ ਵਾਲੇ ਪਰਿਵਾਰ ਨਾਲ ਸੰਬੰਧ ਰੱਖਦਾ ਜਾਂ ਮੇਰੀ ਕੋਈ ਸੁਣਵਾਈ ਕਰੋ ਜਾਂ ਕੋਈ ਟਿਕਟ ਦੀ ਗੱਲ ਵੀ ਹੋਈ ਅਤੇ ਕਹਿੰਦੇ ਉਸ ਵੇਲੇ ਬਹੁਤਾ ਸੀਰੀਅਸਲੀ ਨਹੀਂ ਲਿਆ ਇਸ ਗੱਲ 'ਚ ਕਿੰਨੀ ਸੱਚਾਈ ਹੈ
0: ਅਤੇ ਤਾਂ ਮੈਂ ਵੀ ਸਰਬਜੀਤ ਸਿੰਘ ਦੱਸਿਆ ਵੀ ਅਸੀਂ ਅਪਰੋਚ ਕੀਤਾ ਸੀਗਾ ਨਹੀਂ ਟਿਕਟ ਮਿਲੀ ਸੋ ਬਾਕੀ ਦੇਖੋ ਨਾ ਕਿਸਮਤ ਸੀਗੀ ਫਿਰ ਵੀ ਜਿੱਤ ਗਏ
1: ਅੱਛਾ ਉਸ ਵੇਲੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਖਿਲਾਫ ਬੋਲਣਾ ਅਕਾਲੀ ਦਲ ਨੂੰ ਮਹਿੰਗਾ ਪਿਆ
0: 100% ਅਤੇ ਜਿਹੜਾ ਅੱਜ ਜਿਹੜਾ ਵੀ ਬੋਲੂਗਾ ਜੋ ਨਹੀਂ ਮਹਿੰਗਾ ਪਊਗਾ ਅੱਜ ਵੀ ਜਿਹੜਾ ਵੀ ਬੋਲੂਗਾ ਸਿੱਧਾ ਬੋਲ ਕੇ ਦੇਖ ਲਵੇ ਕੋਈ ਜੇ ਅੱਜ ਜਿੰਨੀਆਂ ਪੋਲੀਟੀਕਲ ਪਾਰਟੀਆਂ ਖਿਲਾਫ ਹੈਗੀਆਂ ਨੇ ਉਹ ਬੋਲਣ ਸਿੱਧਾ ਨਾਮ ਲੈ ਕੇ
1: ਅੱਛਾ ਅਕਾਲੀ ਦਲ ਆਪਦੇ ਆਪ ਨੂੰ ਪੰਥਕ ਧਿਰ ਮੰਨਦਾ ਐਸੇ ਹਾਲਾਤ ਕਿਉਂ ਪੈਦਾ ਹੋਏ ਕਿ ਪੰਥਕ ਧਿਰਾਂ ਨੂੰ ਇਕੱਠਿਆਂ ਕਰਨ ਦੀ ਗੱਲ ਨਹੀਂ ਹੋ ਸਕਦੀ ਸੀ ਜਾਂ ਪੰਥਕ ਧਿਰਾਂ ਦੇ ਵੀ ਸੋਚ ਨੂੰ ਲੈ ਕੇ ਵੱਖ ਵੱਖ ਰਸਤੇ ਨੇ
0: ਦੇਖੋ ਮੈਂ ਤਾਂ ਕਹਿੰਦਾ ਵੀ ਕਿਤੇ ਨਾ ਕਿਤੇ ਜਦੋਂ ਤਿਆਗ ਆ ਜਾਵੇ ਤਾਂ ਗੱਲ ਹੀ ਕੁਛ ਨਹੀਂ ਜਿਹੜੇ ਵੀ ਲੀਡਰ ਕਹਿੰਦੇ ਨੇ ਚਾਹੇ ਹੁਣ ਮੈਂ ਆਪਣੇ 'ਤੇ ਲਾ ਲਾ ਨਾ ਅਤੇ ਜੇ ਮੈਂ ਕਹਿੰਦਾ ਜੀ ਮੈਨੂੰ ਤਾਂ ਫਲਾਨਾ ਉਹਦਾ ਦਿਓ ਮੈਂ ਤਾਂ ਇੱਥੇ ਕੰਮ ਕਰੂੰਗਾ ਅਸੀਂ ਤਾਂ ਜਿਸ ਦਿਨ ਇਸ ਜੁਆਇਨਿੰਗ ਤੋਂ ਪਹਿਲਾਂ ਵੀ ਗੱਲ ਇਹ ਹੋਈ ਸੀ ਵੀ ਬਿਨਾਂ ਕਿਸੇ ਸ਼ਰਤ ਤੋਂ ਸ਼ਾਮਿਲ ਹੋਣਾ ਵੀ ਮੇਰੀ ਟਿਕਟ ਵੀ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਆਪਦੀ ਟਿਕਟ ਦੀ ਵੀ ਸ਼ਰਤ ਨਹੀਂ ਹੈਗੀ ਅਤੇ ਫਿਰ ਕੀ ਲਾਲਚ ਹੋ ਸਕਦਾ ਤੁਹਾਨੂੰ ਕੁਰਸੀ ਦਾ ਵੀ ਤੁਸੀਂ ਆਪਣੀ ਟਿਕਟ ਵੀ ਮੈਂ ਜੇ ਕਹੋ ਛੱਡ ਸਕਦਾ ਹੁਣ ਬੀਬੀ ਖਾਲੜਾ ਜੀ ਨੇ ਜੋ ਚਾਹੁੰਦੇ ਆ ਉਹਨਾਂ ਨੇ ਇਲੈਕਸ਼ਨ ਮੇਰੇ ਦਾਖੇ ਤੋਂ ਲੜਨਾ ਤਾਂ ਉਹ ਬਿਲਕੁਲ ਲੜ ਸਕਦੇ ਆ ਕਿ ਅਸੀਂ ਉਹਨਾਂ ਦੀ ਵੀ ਕਾਗਜ਼ ਭਰ ਕੇ ਚਲੇ ਜਾਣ ਬਸ ਦੇਖੋ ਉਹਨਾਂ ਦੀ ਵੱਡੀ ਦੇਣ ਆ ਉਹ ਤਾਂ ਅਕਾਲੀ ਦਲ ਖਿਲਾਫ ਬੰਦੇ ਖੜੇ ਕਰਦੇ ਰਹੇ ਕੈਂਡੀਡੇਟ ਅਤੇ ਅਸੀਂ ਕਹਿੰਦੇ ਹਾਂ ਵੀ ਜੋ ਦਾਖੇ ਤੋਂ ਲੜਨਾ ਚਾਹੁੰਦੇ ਨੇ ਤਾਂ ਮੈਂ ਉਹਨਾਂ ਨੂੰ ਔਫਰ ਕਰਦਾ ਵੀ ਉਹ ਕਾਗਜ਼ ਭਰ ਕੇ ਚਲੇ ਜਾਣ ਅਤੇ ਬਾਕੀ ਸਾਡੀ ਜ਼ਿੰਮੇਵਾਰੀ ਸਾਰੀ ਨਾਲੇ ਕੌਮ ਦਾ ਉਲਾਂਭਾ ਮੇਰੇ ਹਲਕੇ ਦੇ ਲੋਕਾਂ ਨੇ ਕਦੇ ਰੱਖਿਆ ਨਹੀਂ ਅਤੇ ਉਲਾਂਭਾ ਲਾ ਦੇਣਗੇ ਆ ਦੇਖ ਲੈਣ 27 ਦੇ ਵਿੱਚ ਹੀ
1: ਅੱਛਾ ਬੀਬੀ ਖਾਲੜਾ ਨੂੰ ਤੁਸੀਂ
0: ਵੀ ਮੇਰੇ ਹਲਕੇ ਤੋਂ ਚੋਣ ਲੜਨ ਹਾਂ ਮੈਂ ਔਫਰ ਕਰਦਾ
1: ਆਪਦੀ ਸੀਟ ਛੱਡਣ ਨੂੰ
0: ਹਾਂ ਆਪਦੀ ਸੀਟ ਹੋਰ ਕੀ ਰਹਿ ਜੂ ਫਿਰ ਤੋਂ ਬਾਅਦ
1: ਕਹਿੰਦੇ ਸਤਲੁਜ ਫਿਲਮ ਇੱਕ ਆਈ ਹੁਣ ਬਹੁਤ ਚਰਚਾ ਹੋਈ ਸਤਲੁਜ ਫਿਲਮ ਨੇ ਕਹਿੰਦੇ ਸ਼ਾਇਦ ਕਾਂਗਰਸ ਦਾ ਉਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਅਕਾਲੀ ਦਲ ਨੂੰ ਕਰਤਾ
0: ਸਾਰਿਆਂ ਦਾ ਹੀ ਕੀਤਾ ਕਾਂਗਰਸ ਦਾ ਵੀ ਕੀਤਾ ਅਕਾਲੀ ਦਲ ਬਾਦਲ ਦਾ ਵੀ ਕੀਤਾ ਭਾਜਪਾ ਦਾ ਵੀ ਕੀਤਾ ਆਪ ਦਾ ਵੀ ਕੀਤਾ ਕਿਉਂਕਿ ਆਪ ਨੇ ਜਿਹੜੇ ਉਹ ਦੋਸ਼ੀ ਛੱਡੇ ਉਹਦੇ ਲਈ ਆਪ ਜ਼ਿੰਮੇਵਾਰ ਆ ਭਾਜਪਾ ਨੇ ਫਿਲਮ ਬੈਨ ਕੀਤੀ ਉਹ ਜ਼ਿੰਮੇਵਾਰ ਆ ਅਤੇ ਕਾਂਗਰਸ ਸਿੱਧੇ ਤੌਰ 'ਤੇ ਜ਼ਿੰਮੇਵਾਰ ਆ ਜੋ ਕੁਛ ਹੋਇਆ ਉਸ 10 ਸਾਲਾਂ 'ਚ ਉਹਦੇ ਲਈ ਜ਼ਿੰਮੇਵਾਰ ਆ ਅਤੇ ਜਿਹੜਾ ਬੀਬੀ ਖਾਲੜਾ ਜੀ ਨੇ ਸਟੇਟਮੈਂਟ ਦਿੱਤੀ ਆ ਅਤੇ ਉਹਦੇ ਹਿਸਾਬ ਨਾਲ ਤੁਸੀਂ ਦੇਖ ਲਓ ਵੀ ਉਹਨਾਂ ਨੇ ਦੱਸਿਆ ਵੀ ਸਾਰਾ ਉਹਨਾਂ ਨੇ ਵਾਪਰਿਆ ਉਹਨਾਂ ਦਾ ਆਪ ਦੱਸਦਾ ਕਲੀਅਰ ਵੀ ਕੀ ਵਾਪਰਿਆ ਵੀ ਜਿਹੜੀ ਅਕਾਲੀ ਦਲ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਉਹ ਨਹੀਂ ਨਿਭਾਈਆਂ ਗਈਆਂ ਸੋ ਉਹ ਪੁਰਾਣੀਆਂ ਗੱਲਾਂ ਵੀ ਹੁਣ ਉਹ ਬਹਿ ਕੇ ਜਾ ਨਾ ਜਿਹੜਾ ਪੁਰਾਣਾ ਉਹ ਸਾਰਾ ਮੁੰਡਿਆਂ 'ਤੇ ਹੀ ਆ ਨਾ ਉਹ ਗੱਲਾਂ ਨਿਕਲ ਕੇ ਆ ਰਹੀਆਂ ਅਤੇ ਅੱਜ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਯੂਥ ਅਵੇਅਰ ਹੈਗਾ ਅਤੇ ਉਸ ਚੀਜ਼ ਦਾ ਤੁਹਾਨੂੰ ਬੈਕਲੈਸ਼ ਤਾਂ ਹੋਣਾ ਹੀ ਹੋਣਾ ਨਾ ਤੁਹਾਨੂੰ
1: ਅੱਛਾ ਹੁਣ ਤਾਂ ਸੁਖਬੀਰ ਸਿੰਘ ਬਾਦਲ 'ਤੇ ਵੱਡੇ ਸਵਾਲ ਉੱਠਦੇ ਆ ਜੀ ਸੁਖਬੀਰ ਸਿੰਘ ਬਾਦਲ ਦਾ ਆਪਾਂ ਦੌਰ ਛੱਡ ਦਈਏ ਉਸ ਤੋਂ ਪਿੱਛੇ ਚਲੇ ਜਾਈਏ ਜਦੋਂ ਵੱਡੇ ਬਾਦਲ ਸਾਹਿਬ ਸੀਗੇ ਉਸ

0: ਇਸ ਵੇਲੇ ਵੀ ਬੀਬੀ ਖਲੜਾ ਦੇ ਸਾਹਮਣੇ ਉਮੀਦਵਾਰ ਖੜਾ ਕਰਨ ਦੀ ਨੌਬਤ ਕਿਉਂ ਆਈ?
1: ਬਿਲਕੁਲ ਗਲਤ ਸੀਗਾ ਜੀ, ਬਿਲਕੁਲ ਨਹੀਂ ਖੜਾ ਕਰਨਾ ਚਾਹੀਦਾ ਸੀ। ਉਸ ਉਹੀ ਖਮਿਆ ਜੀ, ਉਹੀ ਭੁਗਤ ਰਹੇ ਆ ਨਾ ਸਾਰੇ, ਉਹ ਉੱਥੋਂ ਲੈ ਕੇ ਹੁਣ ਤੱਕ ਅਸੀਂ ਵੀ ਉਦੋਂ ਇਹਨਾਂ ਦੇ ਨਾਲ ਰਹੇ, ਅਸੀਂ ਆਪਣੇ ਦੋਸ਼ੀ ਬੰਦੇ ਆ। ਉਹੀ ਤਾਂ ਕਹਿੰਦੇ ਵੀ ਹੁਣ ਅਸੀਂ ਜੇ ਸਾਨੂੰ ਕੋਈ ਮੌਕਾ ਮਿਲੇ ਅਸੀਂ ਉਸ ਚੀਜ਼ ਨੂੰ ਆਪਣੇ ਨੂੰ ਸੁਧਾਰ ਕਰ ਲਈਏ। ਹੁਣ ਦੇਖੋ ਮੈਂ ਫੂਲਕਾ ਸਾਹਿਬ ਦੇ ਖਿਲਾਫ ਚੋਣ ਲੜੀ ਤੇ ਮੈਨੂੰ ਅਹਿਸਾਸ ਹੋਇਆ ਬਾਅਦ ਵੀ ਨਹੀਂ ਲੜਨੀ ਚਾਹੀਦੀ ਸੀਗੀ ਵੀ ਉਹਨਾਂ ਨੇ ਕੌਮ ਲਈ, ਚਲੋ ਉਹਨਾਂ ਨੇ ਕੇਸ ਲੜੇ, ਬੇਸ਼ੱਕ ਅੱਜ ਬੀਜੇਪੀ ਜਾ ਕੇ ਉਹਨਾਂ ਨੇ ਉਹ ਹੋਰ ਪਾਸੇ ਚਲੇ ਗਏ, ਉਸ ਚੀਜ਼ ਦਾ ਮੈਨੂੰ ਲੱਗਦਾ ਵੀ ਉਹਨਾਂ ਨੇ ਉਹਦਾ ਨੁਕਸਾਨ ਹੋਇਆ। ਲੇਕਿਨ ਉਸ ਸਮੇਂ ਉਹ ਸੋਚ ਅਸੀਂ ਦੇਖੋ ਟਾਈਮ ਲਈ ਤੁਸੀਂ ਜਦੋਂ ਕੰਮ ਕਰਦੇ ਹੋ, ਵਿਚਰਦੇ ਹੋ, ਲੋਕਾਂ ਨਾਲ ਮਿਲਦੇ ਹੋ, ਤੁਹਾਡੀ ਸੋਚ ਤਾਂ ਬਦਲਦੀ ਆ ਨਾ। ਉਦੋਂ ਉਸ ਹਿਸਾਬ ਨਾਲ ਠੀਕ ਆ, ਪਰ ਫਿਰ ਵੀ ਲੋਕਾਂ ਨੇ ਉਲਾਂਭਾ ਲਾਇਆ ਉਹਨਾਂ ਦਾ, ਸਾਡੇ ਹਲਕੇ ਦੇ ਨੇ ਤੇ ਮੇਰੇ ਉਲਾਂਭੇ ਵੀ ਲਾਹ ਦੇ ਬਾਅਦ ਚ।
0: ਤੁਹਾਨੂੰ ਲੱਗਦਾ ਹੈ ਕਿ ਫੂਲਕਾ ਸਾਹਿਬ ਦੇ ਖਿਲਾਫ ਚੋਣ ਲੜਨਾ ਤੁਹਾਡੇ ਲਈ ਗਲਤ ਸੀ?
1: ਨਹੀਂ ਲੜਨੀ ਚਾਹੀਦੀ ਸੀ, ਪੰਜਾਬ ਲਈ ਪੰਥਕ ਪਲੇਟਫਾਰਮ ਦੀ ਲੋੜ ਹੈਗੀ ਆ। ਇਹਦੇ ਲਈ ਤੁਸੀਂ ਜੇ ਉਹੀ ਕੁਰਸੀ ਮਗਰ ਮੇਰੇ ਵਰਗਾ ਬੰਦਾ ਭੱਜਿਆ ਫਿਰੂ ਨਾ, ਜਿਹੜੇ ਅੱਜ ਜੇ ਅਸੀਂ ਇਸ ਪਲੇਟਫਾਰਮ ਕਾਮਯਾਬ ਹੋ ਰਿਹਾ, ਮੈਨੂੰ ਟਾਰਗੇਟ ਕਿਉਂ ਕਰ ਰਹੇ ਨੇ? ਕਿਉਂਕਿ ਅਸੀਂ ਤਰੱਕੀ ਵੱਲ ਜਾ ਰਹੇ ਹਾਂ ਨਾ, ਸਾਡਾ ਪਲੇਟਫਾਰਮ ਕਾਮਯਾਬ ਹੋ ਰਿਹਾ। ਭਾਈ ਸਾਹਿਬ ਅੰਦਰ ਨੇ ਉਹਨੂੰ ਲੱਗਦਾ ਬਾਹਰ ਇਹ ਇਹਨੂੰ ਟਾਰਗੇਟ ਕਰੋ, ਹਰ ਗੱਲ 'ਤੇ ਇਹ 'ਤੇ ਇਲਜ਼ਾਮ ਲਾਓ, ਇਹਦੀ AI ਬਣਾਓ, ਫਲਾਨੀਆਂ ਬਣਾਓ, ਜੋ ਮਰਜ਼ੀ ਕਰ ਲੈਣ ਅਤੇ। ਲੇਕਿਨ ਉਹ ਕਿਉਂ ਆ ਵੀ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ, ਅੱਜ ਜਿਹੜੀ ਸੋਚ 'ਤੇ ਚੱਲ ਰਹੇ ਆ। ਸੋ ਉਹਦੇ ਹਿਸਾਬ ਨਾਲ ਉਦੋਂ ਫੂਲਕਾ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਨੀ ਗਲਤ ਸੀਗੀ, ਅਤੇ ਉਦੋਂ ਜਿਹੜੀ ਅਕਾਲੀ ਦਲ ਨੇ ਬੀਬੀ ਖਰੜਾ ਦੇ ਖਿਲਾਫ ਕੈਂਡੀਡੇਟ ਖੜਾ ਕੀਤਾ ਉਹ ਗਲਤ ਸੀਗਾ, ਬਿਲਕੁਲ ਠੀਕ ਆ। ਹੁਣ ਅਗਲਾ ਕਹਿੰਦਾ ਤੁਸੀਂ ਉਦੋਂ ਨਹੀਂ ਬੋਲੇ, ਹੈ ਨਾ, ਅੱਜ ਬੋਲੇ ਤਾਂ ਹੈ ਨਾ, ਉਦੋਂ ਜਿੰਨੀ ਕੁ ਲੈਵਲ ਸੀ, ਜਿੰਨੀ ਗੱਲ ਸੀ ਉਦੋਂ ਕਹਿ ਦਿੰਦੇ ਸੀਗੇ।
0: ਅੱਛਾ, ਪਹਿਲਾਂ ਤੁਹਾਨੂੰ ਅਹਿਸਾਸ ਸੀ ਕਿ ਜਿਹੜੀਆਂ ਉਸ ਵੇਲੇ ਗਲਤੀਆਂ ਹੋਈਆਂ ਉਹਨਾਂ ਦਾ ਖਮਿਆਜ਼ਾ ਇਸ ਲੈਵਲ 'ਤੇ ਭੁਗਤਣਾ ਪੈ ਸਕਦਾ?
1: ਦੇਖੋ ਤਾਂ ਪਤਾ ਲੱਗ ਹੀ ਰਿਹਾ ਸੀ ਵੀ ਜੇ ਟਾਈਮਲੀ ਆਪਾਂ ਤਾਂ ਹੀ ਹੁਣ ਪਿੱਛੇ ਕਿਉਂ ਹਟੇ ਆ ਸਾਰੇ।
0: ਜੇ ਐਸਾ ਤਾਂ ਨਹੀਂ ਕਿ ਜਦੋਂ ਸ਼ਕਤੀ 'ਚ ਹੁੰਦਾ ਬੰਦਾ ਨਾ ਉਦੋਂ ਉਹਨੂੰ ਸਭ ਕੁਝ ਵਧੀਆ ਵਧੀਆ ਲੱਗਦਾ, ਹੁਣ ਤੁਸੀਂ ਸ਼ਕਤੀ 'ਚੋਂ ਬਾਹਰ ਆਏ ਤੇ ਫਿਰ ਤੁਹਾਨੂੰ ਅਹਿਸਾਸ ਹੋਇਆ?
1: ਨਹੀਂ, ਸ਼ਕਤੀ 'ਚ ਸਭ ਤੋਂ ਵੱਧ ਨੁਕਸਾਨ ਹੋਇਆ ਸਾਡਾ, ਨੁਕਸਾਨ ਤਾਂ ਸ਼ਕਤੀ ਨੇ ਕੀਤਾ ਵਾ, ਨੁਕਸਾਨ ਜਿੰਨਾ ਹੁੰਦਾ ਸ਼ਕਤੀ 'ਚ ਹੀ ਹੁੰਦਾ ਵਾ। ਜਦੋਂ ਸਰਕਾਰ ਦੂਜੀ ਵਾਰ ਰਿਪੀਟ ਹੋਈ ਸਭ ਤੋਂ ਨੁਕਸਾਨ ਹੀ ਉਦੋਂ ਹੋਇਆ, ਸਾਰੇ ਮਸਲਿਆਂ ਨੂੰ ਲੈ ਕੇ ਉਸ ਟਾਈਮ ਦੇ ਨੁਕਸਾਨ ਤਾਂ ਅੱਜ ਤੱਕ ਨਹੀਂ ਭਰੇ ਹੋਏ।
2: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ,
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਜੇ ਤੁਸੀਂ ਆਪਣੇ ਘਰ ਦੀ ਸ਼ਾਨ ਨੂੰ 4 ਚੰਦ ਲਗਾਉਣਾ ਚਾਹੁੰਦੇ ਹੋ ਤਾਂ ਸੋਹਣੀ ਕਾਰਪੇਟ, ਹਾਰਡਵੁੱਡ ਫਲੋਰ, ਟਾਇਲਸ ਤੇ ਲੈਮੀਨੇਟ ਦੀ ਸਹੀ ਚੋਣ ਕਰੋ ਤੇ ਇਸ ਕੰਮ ਲਈ ਕੈਲਗਰੀ ਦੇ ਵਿੱਚ ਆਪਣੇ ਭਰਾਵਾਂ ਦਾ ਮਸ਼ਹੂਰ ਸਟੋਰ ਯਾਦ ਰੱਖੋ, ਸਿਟੀ ਕਾਰਪੇਟ। ਕਾਰਪੇਟ ਐਂਡ ਫਲੋਰਿੰਗ ਦੀ ਮੁਕੰਮਲ ਰੇਂਜ ਮਿਲੇਗੀ, ਉਹ ਵੀ ਵਧੀਆ ਰੇਟਾਂ ਤੇ। 20 ਸਾਲਾਂ ਤੋਂ ਵੱਧ ਕੈਲਗਰੀ ਚ ਜਾਣਿਆ ਪਛਾਣਿਆ ਨਾਮ ਸਿਟੀ ਕਾਰਪੇਟਸ ਐਂਡ ਫਲੋਰਿੰਗ। 8,000 ਸਕੁਅਰ ਫੁੱਟ ਦਾ ਵੱਡਾ ਸ਼ੋਰੂਮ ਜਿੱਥੇ ਮੌਜੂਦ ਹੈ ਕਾਰਪੇਟ, ਹਾਰਡਵੁੱਡ, ਟਾਇਲਸ, ਲੈਮੀਨੇਟ ਫਲੋਰਿੰਗ, ਮੋਜ਼ੇਕ ਟਾਇਲ ਤੇ ਇੰਜੀਨੀਅਰਡ ਹਾਰਡਵੁੱਡ ਫਲੋਰਿੰਗ ਦੀ ਵੱਡੀ ਕਲੈਕਸ਼ਨ। ਇੰਨਾ ਹੀ ਨਹੀਂ, ਸਿਟੀ ਕਾਰਪੇਟ ਵਾਲੇ ਇੰਸਟਾਲੇਸ਼ਨ ਦਾ ਕੰਮ ਬਹੁਤ ਹੀ ਤਸੱਲੀਬਖਸ਼ ਤਰੀਕੇ ਨਾਲ ਕਰਨਗੇ। ਸਿਰਫ ਘਰਾਂ ਲਈ ਨਹੀਂ, ਕਮਰਸ਼ੀਅਲ ਪ੍ਰੋਡਕਟ ਦੇ ਵੀ ਮਾਹਿਰ ਨੇ ਸਿਟੀ ਕਾਰਪੇਟ ਵਾਲੇ। ਸਾਡੀ ਮੰਨੋ ਤੇ ਇੱਕ ਗੇੜਾ ਜ਼ਰੂਰ ਮਾਰੋ। 3405-32 ਸਟਰੀਟ ਨਾਰਥ ਈਸਟ ਕੈਲਗਰੀ। ਫੋਨ ਨੰਬਰ 403-291-1114। ਸਿਟੀ ਕਾਰਪੇਟਸ ਐਂਡ ਫਲੋਰਿੰਗ।
5: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ। ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਲਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200।
6: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
7: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
6: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
7: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
6: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
7: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
6: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ

0: रेजिडेंशियल होवे जा कमर्शियल घर खरीदना होवे जा वेचना प्रेप रियलिटी दी वड्डी टीम तो हाड़े ले करेगी दिन रात एक कैलगरी शहर तो इलावा नेड़े दे शहरां दे विच इना दे कोल लिस्टिंग दा वड्डा खजाना है प्रॉपर्टी वेचन ले जा खरीदन ले याद रखो अरुण कौशल दा फोन नंबर 4036182112 अरुण कौशल
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावा ले पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
4: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
4: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
4: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
4: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-3500 ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
5: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
6: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
7: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
6: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
7: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
8: ਜੇ ਕਾਰਗਿਲ ਵਾਰਸ ਪੰਜਾਬ ਦੇ ਨੂੰ ਲੋਕ ਕਮਾਂਡ ਸੌਂਪਦੇ ਆ ਪੰਜਾਬ ਦੀ ਤਾਂ ਪੰਜਾਬ ਦੇ ਕਿਹੜੇ ਮਸਲੇ ਤੁਹਾਨੂੰ ਲੱਗਦਾ ਹੈ ਕਿ ਅੱਜ ਇਹਨਾਂ ਮਸਲਿਆਂ ਤੇ ਗੱਲ ਕਰਨ ਦੀ ਜ਼ਰੂਰਤ ਹੈ ਵਰਨਾ ਪੰਜਾਬ ਪੰਜਾਬ ਨਹੀਂ ਰਹਿਣਾ
9: ਦੇਖੋ ਪੰਜਾਬ ਦੇ ਬਹੁਤ ਮਸਲੇ ਨੇ ਜਿਹੜੇ ਖੇਤਰੀ ਪਾਰਟੀ ਹੱਲ ਕਰ ਸਕਦੀ ਹੈ ਇੱਕ ਤਾਂ ਜਿਹੜੀ ਪੰਜਾਬ ਦੇ ਹੱਕਾਂ ਲਈ ਲੜਨਾ ਹਨਾ ਜਿਹੜੇ ਪੁਰਾਣੇ ਮਸਲੇ ਚੱਲ ਰਹੇ ਨੇ ਪਹਿਲਾਂ ਤਾਂ 1966 ਤੋਂ ਬਾਅਦ ਦੇ ਲੈ ਲਾਂ ਚਾਹੇ ਨਾ ਪਾਣੀਆਂ ਦਾ ਚੰਡੀਗੜ੍ਹ ਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਫਿਰ ਜਿਹੜਾ ਜਰੂਰਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈਗਾ

0: ਉਹਨਾਂ ਦੀ ਸਲਾਹ ਨਾਲ ਬੈਸਟ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਹੁਣ ਸਮੇਂ ਚ।
1: ਅੱਛਾ, ਇੱਕ ਫੈਡਰਲ ਢਾਂਚਾ ਹੈ ਸਾਡੇ ਦੇਸ਼ ਦਾ, ਫੈਡਰਲ ਸਿਸਟਮ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਉੱਠਦੇ ਆ, ਕਹਿੰਦੇ ਕਿ ਦੇਸ਼ ਦਾ ਫੈਡਰਲ ਸਿਸਟਮ ਖਰਾਬ ਹੋ ਗਿਆ, ਸੂਬਿਆਂ ਦੀ ਕੇਂਦਰ ਦੇ ਨਾਲ ਟਸਲ ਬਹੁਤ ਵੱਧ ਗਈ, ਇਸ ਟਸਲ ਦੇ ਵਿੱਚ ਸੂਬਿਆਂ ਦਾ ਨੁਕਸਾਨ ਹੋ ਰਿਹਾ, ਇਹ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਵਿਜ਼ਨ ਤੁਹਾਨੂੰ ਲੱਗਦਾ ਹੈ ਕਿ ਜੇ ਸੂਬਿਆਂ ਦਾ ਤਾਲਮੇਲ ਕੇਂਦਰ ਦੇ ਨਾਲ ਸਹੀ ਨਾ ਹੋਇਆ ਤਾਂ ਖਮਿਆਜ਼ਾ ਹੋਰ ਵੀ ਭੁਗਤਣਾ ਪੈ ਸਕਦਾ?
0: ਦੇਖੋ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀਗਾ ਨਾ, ਉਹਦੇ ਵਿੱਚ ਜਿਹੜੀ ਸੀਗੀ ਸੂਬੇ ਦੀ ਖੁਦਮੁਖਤਿਆਰੀ, ਹੈ ਨਾ, ਵੱਧ ਅਧਿਕਾਰਾਂ ਦੀ ਗੱਲ ਆ ਜਿਹੜੀ, ਉਹਦਾ ਹਮੇਸ਼ਾ ਹੀ ਅਕਾਲੀ ਦਲ ਹਾਮੀ ਰਿਹਾ ਵਾ ਪਹਿਲਾਂ, ਹੈ ਨਾ। ਬਾਅਦ ਦੇ ਵਿੱਚ ਤਾਂ ਉਹ ਲਾਈਨ ਤੋਂ ਵੀ ਅਸੀਂ ਪਾਸੇ ਚਲੇ ਗਏ ਨਾ, ਜਦੋਂ ਕਸ਼ਮੀਰ ਦੇ ਵਿੱਚ ਇਹਨਾਂ ਨੇ ਧਾਰਾ ਤੋੜੀ ਹੈਗੀ ਆ, ਉਸ ਟਾਈਮ ਦੇ ਵਿੱਚ ਅਸੀਂ ਉਦੋਂ ਨਹੀਂ ਖੜੇ, ਉੱਥੋਂ ਅਸੀਂ ਉਸ ਲਾਈਨ ਤੋਂ ਵੀ ਤਿਲ ਗਏ ਸੀ। ਸੋ ਵੱਧ ਅਧਿਕਾਰ ਨੇ ਜਿਹੜੇ ਉਹ ਸੂਬਿਆਂ ਦੇ ਲਈ ਬੜੇ ਜ਼ਰੂਰੀ ਨੇ, ਅਤੇ ਕੇਂਦਰ ਦੇ ਜਿਹੜਾ ਉਹਨਾਂ ਦੀ ਦਖਲਦਾਜੀ ਘੱਟ ਤੋਂ ਘੱਟ ਹੋਣੀ ਚਾਹੀਦੀ ਆ, ਤਾਂ ਜੋ ਸੂਬੇ ਆਪਣੇ ਆਪ ਸਮਰੱਥ ਹੋਣ ਆਪਣੇ ਫੈਸਲੇ ਲੈਣ ਦੇ ਲਈ, ਆਪਣੀ ਸਟੇਟ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਦੇ ਲਈ।
1: ਅੱਛਾ, ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਚਾਹੇ ਕੋਈ ਵੀ ਹੋਣ, ਉਹ ਕਹਿੰਦੇ ਆ ਕਿ ਬੀਜੇਪੀ ਦੇ ਨਾਲ ਸਾਡਾ ਤਾਲਮੇਲ ਜਿਹੜਾ ਚੱਲ ਰਿਹਾ, ਅਕਾਲੀ ਦਲ ਪੁਨਰ ਸੁਰਜੀਤ ਬੀਜੇਪੀ ਦੇ ਨਾਲ ਗੱਠਜੋੜ ਦਾ ਹਮਾਇਤੀ ਹੈ, ਅਕਾਲੀ ਦਲ ਵਾਰਸ ਪੰਜਾਬ ਦੇ ਦੀ ਕੀ ਸੋਚ ਹੈ?
0: ਨਹੀਂ, ਅਸੀਂ ਬਿਲਕੁਲ ਨਹੀਂ ਉਹਦੇ ਹੱਕ 'ਚ ਹਮਾਇਤੀ ਹੈਗੇ, ਅਸੀਂ ਆਪਣੀ ਖੇਤਰੀ ਧਿਰ ਨੂੰ ਮਜ਼ਬੂਤ ਕਰਨਾ, ਅਸੀਂ ਸਮੁੱਚੇ ਪੰਜਾਬੀਆਂ ਦਾ ਸਿੱਖ ਕੌਮ ਦਾ ਭਰੋਸਾ ਕਾਇਮ ਕਰਨਾ ਅਤੇ ਆਪਦੇ ਹੱਕਾਂ ਲਈ ਲੜਨਾ, ਇਹ ਸਾਡਾ ਇਸ ਪ੍ਰਿੰਸੀਪਲ 'ਤੇ ਅਸੀਂ ਕੰਮ ਕਰਾਂਗੇ ਹੁਣ ਸਮੇਂ ਦੇ ਵਿੱਚ।
1: ਜੈਦਰ ਗੁਰਪ੍ਰਤਾਪ ਸਿੰਘ ਵਡਾਲਾ ਇੱਥੇ ਬੈਠੇ ਸੀ, ਉਹ ਕਹਿੰਦੇ ਕਿ ਬੀਜੇਪੀ ਨੇ ਪੰਜਾਬ ਦੇ ਲਈ ਬੜੇ ਚੰਗੇ ਕੰਮ ਵੀ ਕੀਤੇ, ਉਹ ਕਰਤਾਰਪੁਰ ਸਾਹਿਬ ਲੰਘ ਗਏ ਦੀ ਉਹਨਾਂ ਨੇ ਗੱਲ ਕਰਤੀ, ਹੋਰ ਕਈ ਉਹਨਾਂ ਨੇ ਗੱਲਾਂ ਗੜਾਤੀਆਂ, ਕਹਿੰਦੇ ਕਿ ਪੰਜਾਬ ਦੇ ਲਈ ਬੀਜੇਪੀ ਚੰਗੇ ਕੰਮ ਵੀ ਕਰ ਸਕਦੀ ਹੈ, ਔਰ ਬੜੇ ਐਸੇ ਮਸਲੇ ਨੇ ਕਹਿੰਦੇ ਕਿ ਜਿਹੜੇ ਉਹਨਾਂ ਦੇ ਨਾਲ ਗੱਠਜੋੜ ਬਿਨਾਂ ਹੱਲ ਨਹੀਂ ਹੋਣੇ।
0: ਦੇਖੋ, ਕਰਤਾਰਪੁਰ ਦਾ ਲੰਘਾ ਫਿਰ ਬੰਦ ਆ, ਅਤੇ 12 ਸਾਲ ਦੇ ਵਿੱਚ ਕਿਹੜੇ ਕਿਹੜੇ ਮਸਲੇ ਹੱਲ ਹੋ ਗਏ ਦੱਸ ਦਿਨ, ਜਿਹੜੇ ਕਾਂਗਰਸ ਨੇ ਨਹੀਂ ਕੀਤੇ, ਕੀ ਤੁਹਾਨੂੰ ਚੰਡੀਗੜ੍ਹ ਮਿਲ ਗਿਆ, ਕੀ ਤੁਹਾਡੇ ਪੰਜਾਬੀ ਬੋਲਦੇ ਲਾ ਕੇ ਪਾਣੀ ਦਾ ਮਸਲਾ ਹੱਲ ਹੋ ਗਿਆ, ਕੀ ਤੁਹਾਡੇ, ਦੇਖੋ ਹੁਣ ਤਾਂ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਵਿੱਚ, ਉੱਥੇ ਸਾਡਾ ਜਿਹੜੀ ਪੰਜਾਬ ਦੇ ਅਧਿਕਾਰ ਖਤਮ ਕੀਤੇ ਜਾ ਰਹੇ, ਹੈ ਨਾ, ਉੱਥੇ RSS ਦਾ ਸਿੱਧਾ ਦਖਲ ਹੈਗਾ, ਅਤੇ ਉਹ ਸਾਡੇ ਪਿੱਛੇ ਇਹਨਾਂ ਸਿੰਡੀਕੇਟ ਦੇ ਆਪਣੇ ਸੈਨੇਟ ਦੇ ਸਿੰਡੀਕੇਟ ਭੰਗ ਕਰਨ ਦਾ, ਕਿੰਨਾ ਉਹਦੇ ਲਈ ਸੰਘਰਸ਼ ਨੌਜਵਾਨ ਯੂਥ ਨੂੰ ਕਰਨਾ ਪਿਆ, ਆਪਣਾ ਸਟੂਡੈਂਟਸ ਨੂੰ ਕਰਨਾ ਪਿਆ। ਫਿਰ ਉਹ ਕਿਸਾਨੀ ਵਾਲਾ ਮੁੱਦਾ ਆ ਗਿਆ, 3 ਕਾਨੂੰਨ ਜਿਹੜੇ ਆਏ, ਹੈ ਨਾ, ਉਹ ਵੀ ਕਿਸਾਨਾਂ ਵਿਰੋਧੀ ਲੈ ਕੇ ਆਏ। ਫਿਰ ਆ ਗਿਆ ਮਨਰੇਗਾ ਵਰਕਰ, ਹੈ ਨਾ, ਮਜ਼ਦੂਰਾਂ ਦੇ ਖਿਲਾਫ ਇਹਨਾਂ ਨੇ ਜਿਹੜਾ ਉਹਦੇ ਵਿੱਚ ਤਬਦੀਲੀ ਕੀਤੀ ਆ, ਉਹਨਾਂ ਦਾ ਰੁਜ਼ਗਾਰ ਖੋਲਿਆ ਇਹਨਾਂ ਨੇ। ਫਿਰ ਹੁਣ ਜਿਹੜਾ US ਨਾਲ ਟ੍ਰੇਡ ਹੋ ਰਹੀ ਆ, ਜਿਹੜੀ ਇੰਡੀਆ US ਟ੍ਰੇਡ, ਉਹਦੇ ਵਿੱਚ ਫਿਰ ਜਿਹੜਾ ਉਹ, ਜੇ ਉਹਦੇ ਵਿੱਚ ਜਿਹੜੀ ਖੇਤੀਬਾੜੀ ਉਤਪਾਦ ਅਤੇ ਡੇਅਰੀ ਪ੍ਰੋਡਕਟ ਸ਼ਾਮਿਲ ਕੀਤੇ ਗਏ, ਤਾਂ ਉਹਦੇ ਵਿੱਚ ਸਾਰੀ ਡੇਅਰੀ ਦਾ ਵੀ ਨੁਕਸਾਨ ਹੋਣਾ ਅਤੇ ਖੇਤੀ ਦਾ ਵੀ ਬਹੁਤ ਵੱਡਾ ਨੁਕਸਾਨ।
1: ਮੋਦੀ ਸਾਹਿਬ ਹਰੀ ਪੱਗ ਬੰਨ ਕੇ ਪੰਜਾਬ ਆਏ ਸੀ, ਉਹ ਕਹਿੰਦੇ ਕਿ ਇੱਕ ਮੈਂ ਤਾਂ ਕਿਸਾਨਾਂ ਨੂੰ ਪਿਆਰ ਕਰਦਾ, ਤੇ ਕਿਸਾਨੀ ਦਾ ਕਹਿੰਦੇ ਕਿ ਅਸਲੀ ਹੱਲ ਹੀ ਬੀਜੇਪੀ ਨੇ ਕਰਨਾ, ਬੀਜੇਪੀ ਦਾ ਦਾਵਾ ਕਰਦਾ।
0: ਹੱਲ ਕਿਹੜਾ ਕੀਤਾ ਦੱਸਤਾ ਦਿਓ ਨਾ।
1: ਉਹ ਕਹਿੰਦੇ ਕਿਸਾਨਾਂ ਨੂੰ ਕੋਈ ਪਸੰਦ ਨਹੀਂ ਆਇਆ, ਅਸੀਂ ਵਾਪਸ ਲੈ ਲਏ, ਅੱਗੇ ਕਿਸਾਨਾਂ ਦੀ ਕਹਿੰਦੇ ਆਮਦਨ ਵਧਾਉਣ ਵਾਲੇ ਪਾਸੇ ਬੀਜੇਪੀ ਕੰਮ ਕਰ ਰਹੀ ਹੈ।
0: 700 ਕਿਸਾਨ ਸ਼ਹੀਦ ਹੋਇਆ, 700 ਤੋਂ ਵੱਧ, ਕਿੱਡਾ ਲੰਬਾ ਪ੍ਰੋਟੈਸਟ ਚੱਲਿਆ ਉੱਥੇ, ਤੇ ਫਿਰ ਜਦੋਂ ਵਰਲਡ ਵਾਈਡ ਪ੍ਰੈਸ਼ਰ ਇਹਨਾਂ ਬਣਨ ਲੱਗ ਗਿਆ ਸੀ ਇਹਨਾਂ ਤੇ, ਉਸ ਤੋਂ ਬਾਅਦ ਇਹਨਾਂ ਨੇ ਵਾਪਸ ਲਏ ਨੇ, ਉਹ ਇਹ ਦਵਾਈ ਨਾ ਬਣ ਗਿਆ ਸੀਗਾ। ਸੋ ਇਹ ਹੁਣ ਫਿਰ ਆਹੀ ਗੱਲ ਫਿਰ ਹੋਣੀ ਆ, ਹੁਣ ਉੱਥੇ ਕੀ ਹੋ ਰਿਹਾ ਵਾ, ਜਿਹੜਾ ਸਟੂਡੈਂਟਸ ਦੇ ਉੱਪਰ ਲਾਠੀਚਾਰਜ ਹੋ ਰਹੇ ਨੇ। ਸੋ ਇਹਨਾਂ ਦੇ ਫੈਸਲੇ ਸਾਰੇ ਕਿਸਾਨ ਵਿਰੋਧੀ ਨੇ, ਮਜ਼ਦੂਰ ਵਿਰੋਧੀ ਨੇ, ਜਿੰਨੇ ਵੀ ਬੀਜੇਪੀ ਨੇ ਫੈਸਲੇ ਲਏ ਨੇ, ਖਾਸ ਤੌਰ 'ਤੇ ਸਿੱਖ ਵਿਰੋਧੀ ਨੇ ਸਾਰੇ।
1: ਅੱਛਾ, ਤੁਸੀਂ ਪਹਿਲਾਂ ਬੀਜੇਪੀ ਦੇ ਨਾਲ ਵੀ ਕੰਮ ਕੀਤਾ, ਗੱਠਜੋੜ ਸਰਕਾਰ ਦੇ ਵਿੱਚ ਤੁਸੀਂ ਰਹੇ ਹੋ, ਬੀਜੇਪੀ ਦੇ ਨਾਲ ਗੱਠਜੋੜ ਦੇ ਵਿੱਚ ਜਦੋਂ ਅਕਾਲੀ ਦਲ ਸੀ ਉਦੋਂ ਵੀ ਬੀਜੇਪੀ ਦੀ ਇਹੀ ਸੋਚ ਸੀ ਜਾਂ ਹੁਣ ਹਾਲਾਤ ਬਦਲੇ ਆ?
0: ਨਹੀਂ, ਉਦੋਂ ਵੀ ਕਿਹੜਾ ਕੋਈ ਮਸਲਾ ਹੱਲ ਤਾਂ ਹੋਇਆ ਹੀ ਨਹੀਂ ਕੋਈ, ਜੇ ਉਦੋਂ ਹੱਲ ਕਰਦੇ ਤੇ ਪੰਜਾਬ ਦਾ ਭਰੋਸਾ ਤਾਂ ਹੀ ਹੁੰਦਾ ਨਾ, ਤਾਂ ਹੀ ਭਰੋਸਾ ਟੁੱਟਿਆ ਨਾ। ਉਸ ਗੱਠਜੋੜ ਦਾ ਵੀ ਖਮਿਆਜ਼ਾ, ਜਿਹੜਾ ਗੱਠਜੋੜ ਰਿਹਾ ਉਹਦਾ ਖਮਿਆਜ਼ਾ ਵੀ ਕੱਲ੍ਹ ਦਲ ਭੁਗਤ ਰਿਹਾ ਨਾਲ ਦੀ ਨਾਲ, ਜਿਹੜਾ ਪਿੱਛੇ ਗੱਠਜੋੜ ਰਿਹਾ।
1: ਜੇ ਬੀਜੇਪੀ ਦੀ ਸੋਚ ਪਹਿਲਾਂ ਵੀ ਪੰਜਾਬ ਹਿਤੈਸ਼ੀ ਨਹੀਂ ਸੀ ਤਾਂ ਅਲੀ ਸਾਹਿਬ ਉਸ ਵੇਲੇ ਤਾਂ ਤੁਸੀਂ ਗੱਠਜੋੜ ਦਾ ਹਿੱਸਾ ਰਹੇ?
0: ਸਾਡਾ ਕੋਈ ਲੈਵਲ ਸੀਗਾ ਇਸ ਲੈਵਲ ਤੇ? ਅਸੀਂ, ਸਾਨੂੰ ਕੌਣ ਪੁੱਛਦਾ ਸੀਗਾ, ਅਸੀਂ ਉਸ ਟਾਈਮ ਕਿੰਨੀ ਕੁ ਸਾਡੀ ਗੱਲ ਸੀਗੀ, ਤੁਸੀਂ ਉੱਥੇ ਤੁਹਾਨੂੰ ਕਿੰਨਾ ਕੁ ਪੁੱਛਿਆ ਜਾਂਦਾ ਸੀ, ਤੁਸੀਂ ਗੱਲ ਕਹਿ ਸਕਦੇ ਸੀਗੇ, ਉਹ ਲੈਵਲ ਥੋੜ੍ਹੀ ਜਿਹਾ ਜਦੀ ਕੱਢ ਕੇ ਬਾਹਰ ਮਾਰਦੇ, ਅਤੇ ਅੱਜ ਅਸੀਂ ਜੇ ਪਿੱਛੇ ਹਟੇ ਹਾਂ ਤੇ ਥੋੜਾ ਕੁਛ ਚੱਲਣਾ ਕਿ ਉਹਦੇ ਲਈ, ਸਾਨੂੰ ਕਿੰਨੀ ਕਿਰਦਾਰ ਕੁਸ਼ੀ, ਕਿੰਨਾ ਕੁਛ ਹੋਇਆ, ਜੋ ਕੁਛ ਹੁੰਦਾ, ਜੇ ਕਿਹੜਾ ਬੰਦਾ ਹੈਗਾ ਛੇਤਾ ਪੰਗਾ ਲੈਂਦਾ ਕੋਈ? ਅਗਲਾ ਕਹਿੰਦਾ ਅਸੀਂ ਕੀ ਲੈਣਾ, ਚੁੱਪ ਕਰਕੇ ਚੇ ਤੁਰੇ ਫਿਰੋ ਜਿਵੇਂ ਹੈਗੇ ਆ। ਸੋ ਇੱਥੇ ਗੱਲ ਕਹਿਣੀ, ਕੋਈ ਸੱਚਾਈ ਕਹਿਣੀ ਸੌਖੀ ਆ, ਸੱਚਾਈ ਕਹਿ ਕੇ ਫਿਰ ਤੁਸੀਂ ਆਪਦੀ ਕਿਰਦਾਰ ਕੁਸ਼ੀ ਕਰਾਉਣੀ, ਤੁਹਾਡੇ 'ਤੇ ਕਿੰਨੀਆਂ AI ਨਾਲ ਵੀਡੀਓ ਬਣਦੀਆਂ ਨੇ, ਕਦੇ ਕੁਛ ਬਣਾ ਕੇ ਤੁਹਾਨੂੰ ਮੈਂਟਲੀ ਜਿਹੜਾ ਟੋਰਚਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਨਾ, ਕਿਹੜਾ ਬੰਦਾ ਬਰਦਾਸ਼ਤ ਕਰ ਲਓ, ਫਿਰ ਠੀਕ ਆ ਅਸੀਂ ਤਾਂ ਹਾਂ ਵੀ ਖੜੇ ਹਾਂ ਪੰਥ ਨਾਲ, ਜੋ ਮਰਜ਼ੀ ਕਰ ਲਓ, ਲਾ ਲਓ ਜੋੜ ਲਾਉਣਾ। ਸੋ ਇਹ ਬਹੁਤ ਕਾਰਨ ਨੇ ਜਿਹਦੇ ਕਰਕੇ ਹਰ ਬੰਦਾ ਅਵੋਇਡ ਕਰ ਜਾਂਦਾ, ਅਗਲਾ ਕਹਿੰਦਾ ਤਾਂ ਹੀ ਮੈਂ ਵੀ ਚਾਹੁੰਦਾ ਸੀ ਪਿੱਛੇ ਘਰ ਹੀ ਬਹਿ ਜਾਓ, ਪਰ ਹਾਲਾਤ ਫਿਰ ਪਰਮਾਤਮਾ ਨਾ ਉਹਦੇ ਵਾਸਤਾ, ਮੇਰੇ ਵਾਸਤਾ ਹੈ ਨਹੀਂਗਾ, ਜੇ ਉਹਨਾਂ ਨੇ ਅੱਗੇ ਕਿਸ ਪਾਸੇ ਨੂੰ ਤੋਰਨਾ ਤਾਂ ਫਿਰ ਤੁਰਨਾ ਹੀ ਪੈਣਾ ਵਾ।
1: ਅੱਛਾ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਕਿੱਥੇ ਦੇਖਦੇ ਹੋ, ਕਿਉਂਕਿ ਜਿਹੜੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਉਹ ਦਾਅਵਾ ਕਰਦੀ ਹੈ ਕਿ ਪੰਜਾਬ

0: ਦੇਖੋ ਅਸੀਂ ਹੁਣ ਤਰੱਕੀ ਦੇ ਰਾਹ ਪਾਤਾ ਪੰਜਾਬ ਕਹਿੰਦੇ ਅਗਲਾ ਪੰਜਾਬ ਬਣਾਤਾ
1: ਇਹ ਤਾਂ ਦੇਖੋ 27 ਚ ਪਤਾ ਲੱਗੂਗਾ ਅੱਜ ਸਰਕਾਰ ਹਜੇ ਚੋਣ ਜਾਬਤਾ ਲੱਗ ਲੈਣ ਦਿਓ ਅੱਜ ਹਰ ਵਰਗ ਨਾਰਾਜ਼ ਆ ਕਰਪਸ਼ਨ ਵਧੀ ਹੋਈ ਆ ਨਾ ਕਿਸਾਨ ਇਹਨਾਂ ਦੇ ਖਿਲਾਫ ਆ ਜਦੋਂ ਕਿਸਾਨੀ ਧਰਨੇ ਤੇ ਜੋ ਕੁਛ ਹੋਇਆ ਕਿਸਾਨਾਂ ਦੇ ਨਾਲ ਉਹ ਨਹੀਂ ਭੁੱਲ ਰਹੇ ਕਦੇ ਵੀ ਮੁਲਾਜ਼ਮ ਉਹ ਸਾਰਾ ਖਿਲਾਫ ਹੈਗਾ ਜਿਹੜੀਆਂ ਸਾਡੀਆਂ ਬੀਬੀਆਂ ਨੂੰ ਇਹਨਾਂ ਨੇ ਵਾਅਦਾ ਕੀਤਾ 60,000 ਦੇਣ ਦਾ ਉਹ 4.5 ਸਾਲ ਇਹਨਾਂ ਨੇ ਕੁਛ ਨਹੀਂ ਦਿੱਤਾ
0: ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਟੂ ਟੂ ਕਰਾਈ ਹੈ
1: ਟੂ ਟੂ ਦੇਖੋ ਜਿਹੜੀ ਹੁਣ ਰਹਿ ਗਏ 6 ਮਹੀਨੇ ਇੱਕ ਇਹ ਵੱਧ ਤੋਂ ਵੱਧ 5,000 ਦੇ ਦੇਣਗੇ 6,000 ਦੇ ਦੇਣਗੇ ਫੈਸਲਾ ਚੋਣ ਜਬ ਤੱਕ ਲੱਗੇ ਤੇ ਹੋਣਾ ਵੀ ਕਿੰਨਾ ਨਹੀਂ ਮਿਲਿਆ 60,000 ਦੇਣਾ ਸੀ ਨਾ ਵਾਅਦਾ 60,000 ਦਾ ਸੀ ਉਹ ਚੋਂ ਕਿੰਨਾ 2 ਆਉਂਦਾ 4 ਆਉਂਦਾ ਉਦੋਂ ਬਾਅਦ ਫੈਸਲਾ ਤਾਂ ਹੋਊ ਵੀ ਠੱਗੀ ਕਿੰਨੇ ਦੀ ਹੋਈ ਆ ਇੱਕ ਬੀਬੀ ਨਾਲ 54,000 ਦੀ ਹੋਈ ਆ 55 ਦੀ ਹੋਈ ਆ 56 ਦੀ ਹੋਈ ਆ ਉਸ ਚੀਜ਼ ਦਾ ਫੈਸਲਾ ਹੋਣਾ ਉਦੋਂ ਬਾਅਦ ਸੋ ਕਿਉਂਕਿ ਵਾਅਦਾ 60,000 ਦੇਣ ਦਾ ਕੀਤਾ ਸੀ ਤੇ ਜੇ ਐਸੀ ਬੀਬੀਆਂ ਨੇ ਕਹਿੰਦੇ ਉਸ ਹਿਸਾਬ ਨਾਲ 90,000 ਬਣਦਾ ਉਹਨਾਂ ਦਾ ਜਿਹਨੂੰ 1500 ਦੇਣ ਦੀ ਗੱਲ ਕਰਦੇ ਆ
0: ਅੱਛਾ ਮੁੱਖ ਮੰਤਰੀ ਸਾਹਿਬ ਦਾਅਵਾ ਇਹ ਵੀ ਕਰਦੇ ਆ ਉਹ ਕਹਿੰਦੇ ਕਿ ਜਿੰਨੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀ ਉਹ ਕਹਿੰਦੇ ਪੰਜਾਬ ਦੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਕੇ ਮੈਂ ਸੁਰਖਰੂ ਹੋ ਕੇ ਆ ਖੜਾ ਕੋਈ ਨਹੀਂ ਛੱਡੀ ਵੱਧ ਪੂਰੀਆਂ ਕਰਤੀਆਂ
1: ਚਲੋ 27 ਚ ਉਸ ਗੱਲ ਦਾ ਸਾਹਮਣੇ ਰਿਜ਼ਲਟ ਆਈ ਜਾਣਾ ਨਾ ਪਤਾ ਲੱਗ ਹੀ ਜਾਣਾ
0: ਨੰਬਰ ਦੇਣੇ ਹੁਣ ਤਾਂ ਜਿੰਨੀਆਂ ਗਰੰਟੀਆਂ ਉਹ ਦਾਅਵਾ ਕਰਦੇ ਸਾਰੀਆਂ
1: ਪੂਰੀਆਂ ਹੋ ਗਈਆਂ
0: ਪੰਜਾਬ ਦੀ ਸੱਤਾ ਤੈਨੂੰ ਦੱਸਾਂ ਜੋ ਕਿੰਨੇ ਨੰਬਰ
1: ਪੰਜਾਬ ਦੇ ਲੋਕਾਂ ਨੇ ਨੰਬਰ ਦੇਣੇ ਹੁੰਦੇ ਅਸੀਂ ਨੰਬਰ ਦੇਣੇ ਕੌਣ ਹੁੰਦੇ ਆ ਪੰਜਾਬ ਦੇ ਲੋਕ 27 ਦੀ ਇਲੈਕਸ਼ਨ ਦੇ ਵਿੱਚ ਜਿੱਦਣ ਨਤੀਜੇ ਆਉਣਗੇ ਪਿਛਲੇ ਨੰਬਰ ਆਏ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਉਹ ਕਿੰਨੇ ਆਏ ਆ ਦੇਖ ਲਓ ਉਹ ਗਿਣ ਲਓ ਤੇ ਗਾਂਹ ਵਾਲੇ 27 ਤੋਂ ਬਾਅਦ ਆ ਜਾਣਗੇ ਨੰਬਰ ਤਾਂ ਲੋਕਾਂ ਨੇ ਦੇਣੇ ਆ ਆਪਾਂ ਥੋੜੀ ਨੰਬਰ ਦੇ ਸਕਦੇ ਕਿਸੇ ਨੂੰ
0: ਅੱਛਾ ਵਾਰਸ ਪੰਜਾਬ ਦੇ ਨਸ਼ੇ ਦੇ ਖਿਲਾਫ ਲਗਾਤਾਰ ਕੰਮ ਕਰਦੀ ਆਈ ਔਰ ਮੁੱਖ ਏਜੰਡਾ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦਾ ਇਹੀ ਸੀ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਪੰਜਾਬ ਦੀ ਮੌਜੂਦਾ ਸੱਤਾ ਧਿਰ ਕਹਿੰਦੀ ਹੈ ਕਿ ਅਸੀਂ ਯੁੱਧ ਨਸ਼ੇ ਵਿਰੁੱਧ ਚਲਾਇਆ ਹੋਇਆ ਨਸ਼ਾ ਅਸੀਂ ਪੰਜਾਬ ਚੋਂ ਖਤਮ ਕਰ ਰਹੇ ਹਾਂ
1: ਦੇਖੋ ਜਿਹੜੇ ਹਿਸਾਬ ਨਾਲ ਬੋਰਡ ਲੱਗੇ ਉਸ ਹਿਸਾਬ ਨਾਲ ਤਾਂ ਲੱਗਦਾ ਵਾ ਤੇ ਜ਼ਮੀਨੀ ਹਕੀਕਤ ਨਹੀਂ ਉਹ ਤਾਂ ਤੁਸੀਂ ਰੋਜ਼ ਆਪਾਂ ਉਹ ਵੀ ਚੈੱਕ ਕਰ ਲਓ ਥਾਣੇ ਜਾ ਕੇ ਵੀ ਕਿੰਨੇ ਮੁੰਡੇ ਅੱਜ ਵੀ ਇਹ ਨਸ਼ੇ ਨਾਲ ਮਰ ਰਹੇ ਆ ਚਲੋ ਉਹਦੇ ਲਈ ਇਹ ਨਹੀਂ ਕਹਿੰਦੇ ਵੀ ਅਸੀਂ ਸਰਕਾਰ ਕੱਲੀ ਆਪਾਂ ਸਰਕਾਰਾਂ ਨੂੰ ਇਹ ਪੋਲੀਟੀਕਲ ਮੁੱਦਾ ਬਣਾ ਲੈਂਦੇ ਆਪਾਂ ਅਸਲੀ ਮੁੱਦਾ ਵੀ ਸਾਨੂੰ ਇਹਦੇ 'ਤੇ ਕੰਮ ਕਰਨ ਦੀ ਲੋੜ ਹੈਗੀ ਆ ਪਾਰਟੀਬਾਜ਼ੀ ਧੜੇ ਬੰਦੋਂ ਉੱਪਰ ਉੱਠ ਕੇ ਸੋ ਇਹਦੇ 'ਤੇ ਬੜਾ ਸਾਨੂੰ ਸਿੰਸੀਅਰਲੀ ਕੰਮ ਕਰਨ ਦੀ ਲੋੜ ਹੈਗੀ ਆ ਇਕੱਲੇ ਠੀਕ ਆ ਅੰਕੜੇ ਦੇ ਕੇ ਤਾਂ ਜੋ ਮਰਜ਼ੀ ਅਖਬਾਰਾਂ 'ਚ ਆਪਾਂ ਪੋਸਟਰ ਲਾਈ ਜਾਈਏ ਸੋ ਇਹ 'ਤੇ ਗਰਾਊਂਡ ਲੈਵਲ 'ਤੇ ਕੰਮ ਕਰਨ ਦੀ ਲੋੜ ਹੈਗੀ ਆ ਤਾਂ ਜੋ ਇਹਨੂੰ ਰੋਕਿਆ ਜਾ ਸਕੇ
0: ਅੱਛਾ ਇੱਕ ਤੁਸੀਂ ਜਿੱਦਾਂ ਗੱਲ ਕੀਤੀ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੀ ਮੈਂ ਉਸ ਗੱਲ 'ਤੇ ਦੁਬਾਰਾ ਆਉਣਾ ਐਸਾ ਕੀ ਹੋਇਆ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਖਿਲਾਫ ਐਸਾ ਸਿਸਟਮ ਪੈਦਾ ਹੋਇਆ ਕਿ ਉਹਨਾਂ 'ਤੇ NSA ਲੱਗ ਗਈ ਅਤੇ ਇੱਕ ਵਾਰੀ ਅੰਦਰ ਗਏ ਵਾਪਸ ਬਾਹਰ ਹੀ ਨਹੀਂ ਆਏ
1: ਉਹ ਤਾਂ ਦੇਖੋ ਜਦੋਂ MP ਬਣ ਗਏ ਨਾ ਫਿਰ ਉਹ ਖਤਰਾ ਬਣ ਗਏ ਰਾਜਨੀਤਿਕ ਪਾਰਟੀਆਂ ਲਈ ਸੋ ਅੱਜ ਉਹ ਰਾਜਨੀਤਿਕ ਪਾਰਟੀਆਂ ਲਈ ਖਤਰਾ ਨੇ ਸਾਰੀਆਂ ਲਈ ਪਤਾ ਵੀ ਜੇ ਅੰਦਰ ਬੈਠੇ ਤਾਂ ਆਹ ਹਾਲਾਤ ਪੰਜਾਬ 'ਚ ਬਣ ਰਹੇ ਜੇ ਬਾਹਰ ਆ ਗਏ ਫਿਰ ਕੀ ਹੋਊਗਾ ਸੋ ਇਹੀ ਗੱਲ ਆ ਬਸ ਹੋਰ ਤਾਂ ਗੱਲ ਹੀ ਨਹੀਂ ਡਰਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ
0: ਅੱਛਾ ਪੰਜਾਬ ਦੇ ਵਿੱਚ ਕਾਂਗਰਸ ਦਾਅਵਾ ਕਰਦੀ ਹੈ ਕਿ ਅਸੀਂ ਠੀਕ ਠਾਕ ਕਰ ਰਹੇ ਹਾਂ ਕਿ ਅਸੀਂ ਬੜੀ ਜਲਦੀ ਸੱਤਾ ਦੇ ਵਿੱਚ ਆ ਰਹੇ ਹਾਂ BJP ਦਾਅਵਾ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ ਜੇ ਪੰਜਾਬ ਦੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖੀਏ ਤੁਸੀਂ ਆਪਦੀ ਪਾਰਟੀ ਤੋਂ ਵੱਖ ਹੋ ਕੇ ਬਾਕੀ ਧੜਿਆਂ ਦੇ ਵਿੱਚੋਂ ਇਹਨਾਂ ਸਾਰਿਆਂ ਧੜਿਆਂ ਨੂੰ ਤੁਸੀਂ ਦੇਖਦੇ ਕਿੱਥੇ ਹੋ BJP ਅੱਜ ਪੰਜਾਬ 'ਚ ਆਕਣਾ ਚਾਹੁੰਦੀ ਹੈ ਕਾਂਗਰਸ ਦਾਅਵਾ ਕਰੀ ਜਾਂਦੀ ਹੈ ਅਤੇ ਸੱਤਾ ਧਿਰ ਕਹਿੰਦੀ ਅਸੀਂ ਰਿਪੀਟ ਕਰ ਰਹੇ ਹਾਂ
1: ਦੇਖੋ ਜਿਹੜੀ ਕਾਂਗਰਸ ਪਾਰਟੀ ਆ ਫਿਰ ਤਾਂ ਉਹਨਾਂ ਦੀ ਆਪਸੀ ਲੜਾਈ ਬਹੁਤ ਵੱਡੀ ਆ ਹੈ ਨਾ ਦੂਸਰਾ ਇਹਨਾਂ ਦੀ ਜਦੋਂ ਵੀ ਇਹਨਾਂ ਨੂੰ ਸਰਕਾਰ ਬਣਦੀ ਸੀ ਉਦੋਂ ਅਕਾਲੀ ਦਲ ਬਾਦਲ ਦੇ ਵਿਰੋਧ 'ਚ ਵੋਟਾਂ ਪੈਂਦੀਆਂ ਸੀਗੀਆਂ ਅਤੇ ਹੁਣ ਉਹ ਸਮਾਂ ਇਹ ਲੰਘ ਚੁੱਕੇ ਨੇ ਉਹਦੇ 'ਚ ਆਪ ਆ ਗਈ ਆਪ ਤੋਂ ਬਾਅਦ ਹੁਣ ਜਿਵੇਂ ਵਾਰਸ ਪੰਜਾਬ ਦੇ ਆ ਗਈ ਜਥੇਬੰਦੀ ਹੈ ਨਾ 84 ਤੋਂ ਬਾਅਦ ਲੋਕ ਕਾਂਗਰਸ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਸੀਗੇ ਠੀਕ ਆ ਪਿੰਡ ਦੀ ਧੜੇਬੰਦੀ ਹੋਰ ਕਾਰਨ ਕਈ ਬਣ ਜਾਂਦੇ ਸੀ ਵੀ ਹਾਂ ਉਹ ਪਿੰਡ ਦੇ 2 ਧੜੇ ਬਣੇ ਸੀ ਨਾ ਸਾਰੇ ਪਿੰਡਾਂ ਦੇ ਵਿੱਚ ਉਹਦੇ ਕਰਕੇ ਵੋਟ ਪੈਂਦੀ ਰਹਿੰਦੀ ਸੀ ਸੋ ਹੁਣ ਪਹਿਲਾਂ ਤਾਂ ਆਪਸੀ ਧੜੇਬੰਦੀ ਫਿਰ ਆ ਗਈ ਤੀਜਾ ਜਿਹੜਾ ਇਹਨਾਂ ਦੀ ਸਤਲੁਜ ਮੂਵੀ ਆਈ ਹੈ ਜਿਹੜੀ ਉਹਨੇ ਉਹ ਦੁਬਾਰਾ ਫਿਰ ਉਹ ਸਾਰਾ ਦੌਰ ਉਹ ਗੱਲਾਂ ਚੇਤੇ ਕਰਾ ਦਿੰਦੀਆਂ ਅੱਜ ਯੂਥ ਇਹਨਾਂ ਦੇ ਲੋਕ ਫਿਰ ਅਗੇਂਸਟ ਨੇ ਇਹਨਾਂ ਦੇ ਸੋ BJP ਦਾ ਤਾਂ ਇੱਥੇ ਗਰਾਊਂਡ ਹੈ ਹੀ ਨਹੀਂਗਾ ਪੰਜਾਬ ਦੇ ਵਿੱਚ
0: ਅੱਛਾ ਦਿੱਲੀ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਿਹਾ ਸਟੂਡੈਂਟਸ ਦਾ ਉੱਥੇ ਜੋ ਹਾਲਾਤ ਬਣੇ ਹੋਏ ਨੇ
1: ਇਹ ਬਿਲਕੁਲ ਗਲਤ ਹੋ ਰਿਹਾ ਵਾ ਦੇਖੋ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਹਰੇਕ ਕੋਲੇ ਹੱਕ ਹੈਗਾ ਪ੍ਰਦਰਸ਼ਨ ਕਰਨ ਦਾ ਧਰਨੇ ਦੇਣ ਦਾ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਦੇ ਖਿਲਾਫ ਸਰਕਾਰ ਦੀਆਂ ਕਮੀਆਂ ਦੇ ਖਿਲਾਫ ਉਹਦੇ ਵਿੱਚ ਜਿਸ ਤਰ੍ਹਾਂ ਇਹ NEET ਦਾ ਪੇਪਰ ਲੀਕ ਹੋਇਆ ਜੇ ਉਹ ਜਿਹੜੇ ਮੰਤਰੀ ਨੇ ਧਰਮਿੰਦਰ ਪ੍ਰਧਾਨ ਜੀ ਉਹਨਾਂ ਦਾ ਜੇ ਅਸਤੀਫਾ ਮੰਗ ਰਿਹਾ ਉਹਨਾਂ ਨੂੰ ਦੇ ਦੇਣਾ ਚਾਹੀਦਾ ਅਸਤੀਫਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਇਹ ਤਾਂ ਰੋਕ ਲੱਗਣੀ ਚਾਹੀਦੀ ਆ ਕਿੰਨੇ ਹਜ਼ਾਰਾਂ ਲੱਖਾਂ ਨੌਜਵਾਨਾਂ ਦਾ ਭਵਿੱਖ ਜੁੜਿਆ ਹੋਇਆ ਕਿੰਨੀ ਉਹ ਮਿਹਨਤ ਕਰਦੇ ਆ ਬੱਚੇ ਪੜ੍ਹਦੇ ਨੇ ਅਤੇ ਜਦੋਂ ਇਹੋ ਜਿਹੀ ਪੇਪਰ ਲੀਕ ਹੋ ਜਾਂਦਾ ਤਾਂ ਉਹ ਡਿਮੋਰਲਾਈਜ਼ ਹੋ ਜਾਂਦੇ ਨੇ ਸਾਰੇ ਉਹ ਸੋ ਬਿਲਕੁਲ ਇਹਦੇ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਜਿਹੜਾ ਇਹ ਮੰਤਰੀ ਦਾ ਅਸਤੀਫਾ ਵੀ ਲੈਣਾ ਚਾਹੀਦਾ ਅਤੇ ਸਰਕਾਰ ਨੂੰ ਜਿਹੜਾ ਇੱਥੇ ਲਾਠੀਚਾਰਜ ਹੋਇਆ ਉਹਦੇ ਲਈ ਮਾਫ਼ੀ ਮੰਗਣੀ ਚਾਹੀਦੀ ਆ ਅਤੇ ਮੈਂ ਧੰਨਵਾਦ ਕਰਦਾ ਉੱਥੇ ਬੰਗਲਾ ਸਾਹਿਬ ਦੀ ਕਮੇਟੀ ਦਾ ਜਿਨ੍ਹਾਂ ਨੇ ਉਹਨਾਂ ਨੂੰ ਸਟੂਡੈਂਟਸ ਨੂੰ ਸ਼ਰਨ ਵੀ ਦਿੱਤੀ ਉੱਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਸੋ ਜਿੱਥੇ ਵੀ ਦੁਨੀਆ 'ਚ ਕੋਈ ਕਿਤੇ ਧੱਕਾ ਹੁੰਦਾ ਤਾਂ ਹਮੇਸ਼ਾ ਹੀ ਸਾਡੀ ਜਿਹੜੀ ਸਿੱਖ ਕੌਮ ਆ ਉਹ ਖੜ੍ਹਦੀ ਆਈ ਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੜ੍ਹਨਾ ਚਾਹੀਦਾ

0: ਕਾਕਰੋਚ ਜਨਤਾ ਪਾਰਟੀ ਐਸੇ ਹਾਲਾਤ ਕਿਉਂ ਪੈਦਾ ਹੋਏ ਕੀ ਲੱਗਦਾ ਹੈ ਕਿ ਦੇਸ਼ ਦਾ ਚੀਫ ਜਸਟਿਸ ਕਾਕਰੋਚ ਸ਼ਬਦ ਦਾ ਇਸਤੇਮਾਲ ਕਰਦਾ ਔਰ ਅੱਜ ਉਹ ਸ਼ਬਦ ਦੇਸ਼ ਦੀ ਸੱਤਾ ਧਿਰ ਦੇ ਲਈ ਸਭ ਤੋਂ ਵੱਡੀ ਮੁਸੀਬਤ ਬਣ ਗਿਆ
1: ਦੇਖੋ ਇੱਥੋਂ ਲੱਗਦਾ ਵੀ ਸਰਕਾਰਾਂ ਦੀ ਨਲਾਇਕੀਆਂ ਦਾ ਪਤਾ ਲੱਗਦਾ ਨਾ ਫਰਸਟ੍ਰੇਸ਼ਨ ਆ ਯੂਥ ਦੇ ਵਿੱਚ ਉਹ ਗੱਲਾਂ ਨੂੰ ਲੈ ਕੇ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਸੇ ਤਰ੍ਹਾਂ ਹੀ ਦੇਖੋ ਮੈਨੂੰ ਨਹੀਂ ਪਤਾ ਉੱਥੇ ਕਿਹੜਾ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਅੱਜ ਸਰਕਾਰਾਂ ਦੇ ਖਿਲਾਫ ਮਾਹੌਲ ਆ ਉਹ ਸਾਰਾ ਵਾਰਸ ਪੰਜਾਬ ਦੇ ਹੱਕ ਦੇ ਵਿੱਚ ਆ
0: ਅੱਛਾ ਤੁਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਇਸ ਵੇਲੇ ਮੈਂ ਤੁਹਾਨੂੰ ਮੇਨ ਰੋਲ ਦੇ ਵਿੱਚ ਦੇਖਦਾ ਕਿਉਂਕਿ ਅੰਮ੍ਰਿਤਪਾਲ ਸਿੰਘ ਖਾਲਸਾ ਹੋਣੀ ਜਿੰਨੀ ਦੇਰ ਅੰਦਰ ਨੇ ਤਾਂ ਬਾਹਰ ਦੀ ਕਮਾਂਡ ਤੁਸੀਂ ਸੰਭਾਲੀ ਹੋਈ ਆ ਬੇਸ਼ੱਕ ਉਹਨਾਂ ਦੇ ਬਾਪੂ ਜੀ ਲੱਗੇ ਹੋਏ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡਾ ਵਿਜ਼ਨ ਇਸ ਵੇਲੇ ਕੀ ਹੈ ਤੁਹਾਨੂੰ ਲੱਗਦਾ ਕਿ ਪੰਥਕ ਧਿਰਾਂ ਨੂੰ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਲਾਜ਼ਮੀ ਹੈ ਕੋਸ਼ਿਸ਼ ਕਰੋਗੇ
1: ਇੱਥੇ ਮੈਂ ਇੱਕ ਜ਼ਰੂਰ ਜ਼ਿਕਰ ਕਰੂੰਗਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਚਲੋ ਉਹ ਜੇਲ੍ਹ CMP ਬਣ ਗਏ ਉਸ ਤੋਂ ਬਾਅਦ ਬਾਪੂ ਤਰਸੇਮ ਸਿੰਘ ਦਾ ਵੱਡਾ ਰੋਲ ਹੈਗਾ ਉਹਨਾਂ ਨੇ ਬੜੀ ਮਿਹਨਤ ਕਰਕੇ ਇਸ ਪਾਰਟੀ ਨੂੰ ਇੱਥੇ ਤੱਕ ਚਲੋ ਸਾਨੂੰ ਨਾਲ ਜੋੜਨ ਦੇ ਵਿੱਚ ਵੀ ਉਹਨਾਂ ਦਾ ਰੋਲ ਰਿਹਾ ਨਾ ਅਸੀਂ ਹੁਣ ਰਲ ਕੇ ਕੰਮ ਕਰ ਰਹੇ ਹਾਂ ਸੋ ਉਹਨਾਂ ਦੀ ਵੀ ਬੜੀ ਮਿਹਨਤ ਹੈ ਇਸ ਉਮਰ ਦੇ ਵਿੱਚ ਹਾਲਾਂਕਿ ਉਹਨਾਂ ਦੀ ਕੋਈ ਲਾਈਨ ਨਹੀਂ ਸੀ ਨਾ ਉਹ ਪੋਲੀਟੀਕਲ ਸੀਗੇ ਅਤੇ ਠੀਕ ਆ ਹੁਣ ਅੱਜ ਕਾਫਲਾ ਵੱਡਾ ਹੁੰਦਾ ਜਾ ਰਿਹਾ ਲੋਕ ਜੁੜਦੇ ਜਾ ਰਹੇ ਨੇ ਅਤੇ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਆਪਾਂ ਜੇ ਤੁਸੀਂ ਕਹਿੰਦੇ ਹੋ ਤੁਸੀਂ ਆਪਣਾ ਪੰਥ ਦਾ ਭਲਾ ਚਾਹੁੰਦੇ ਹਾਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਤਾਂ ਫਿਰ ਆਪਾਂ ਸਾਰੇ ਹਿੱਤ ਛੱਡ ਕੇ ਇਸ ਪਲੇਟਫਾਰਮ 'ਤੇ ਸਾਰੇ ਇਕੱਠੇ ਹੋਣ ਸਾਰਿਆਂ ਨੂੰ ਅਸੀਂ ਵੈਲਕਮ ਕਰਦੇ ਹਾਂ ਅਸੀਂ ਕਿਰਦਾਰ ਖੁਸ਼ੀਆਂ ਨਿੱਜੀ ਟਿੱਪਣੀਆਂ ਨੂੰ ਛੱਡੀਏ ਸਾਰਿਆਂ ਨੂੰ ਹੈ ਨਾ ਕੋਈ ਚੰਗਾ ਕੋਈ ਮਾੜਾ ਉਹ ਪਰਮਾਤਮਾ ਸਭ ਜਾਣਦਾ ਅਤੇ ਲੇਕਿਨ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਪੰਥ ਦੇ ਭਲੇ ਲਈ ਸਾਰੇ ਇਕੱਠੇ ਹੋਈਏ
0: ਅੱਛਾ ਤੁਸੀਂ ਬ੍ਰਿਜ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤ ਦਾ ਗੱਠਜੋੜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਪੇਜ ਕਿੱਥੇ ਫਸਿਆ ਸੀ
1: ਪਹਿਲੀ ਤਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਸ ਦਿਨ ਮੀਟਿੰਗ ਜਿਹੜੀ ਹੋਈ ਆ ਉਹਦੇ ਵਿੱਚ ਲੀਡਰ ਮੰਨਣਾ ਸੀਗਾ ਤੇ ਦੂਸਰਾ ਜਿਹੜਾ ਕੁਝ ਇਤਰਾਜ਼ ਸੀ ਵੀ ਇਹ ਚਿਹਰੇ ਆਪਣੇ ਹਲਕਿਆਂ 'ਚ ਕੰਮ ਕਰ ਲੈਣ ਤੇ ਉਹ ਕਹਿੰਦੇ ਪੋਸੀਬਲ ਉਹ ਕੌਣ ਹੁੰਦੇ ਸਾਨੂੰ ਕਹਿਣ ਵਾਲੇ ਦੂਜੀ ਪਾਰਟੀ ਵਾਲੇ ਸੋ ਫਿਰ ਜਦੋਂ ਆਪਾਂ ਇਕੱਠੇ ਹੋਣਾ ਫਿਰ ਕੁਛ ਨਾ ਕੁਛ ਗੱਲਾਂ ਆਪਣੀਆਂ ਕੁਛ ਅਗਲੇ ਦੀਆਂ ਮੰਨਣੀਆਂ ਤੇ ਮਨਾਉਣੀਆਂ ਪੈਂਦੀਆਂ ਨੇ ਤੇ ਜੇ ਤੁਸੀਂ ਇਹ ਨਹੀਂ ਮੰਨੋਗੇ ਤਾਂ ਫਿਰ ਉਹ ਨਹੀਂ ਟੁੱਟ ਗਿਆ ਫਿਰ ਉਹ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰ

0: ਪੈਣੀ ਆ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
1: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 या रमन वड़ैच 7807530001। सोनिक इंश्योरेंस।
2: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, North East

0: कैलगरी, कैलगरी कारपेट एम्पायर। फोन नंबर 403-510-1515, 2935 19th Street, नॉर्थ ईस्ट कैलगरी।
1: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
2: ताजियां सब्जियां, फल फ्रूट, दालां, मसाले ते बर्तनां तो इलावा घरां दी वरतों दा हर समान मिलेगा। कीमतां कट ते क्वालिटी A1।
1: जानिया पछाणिया नाम है सांझा पंजाब ग्रोसरी स्टोर।
2: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
1: सांझा पंजाब ग्रोसरी स्टोर, पहली लोकेशन 331-3690 वेस्टमिंस ड्राइव,
2: दूजी लोकेशन 117-7780 एवेन्यू,
1: तीजी लोकेशन 570-6520 फाल्कन रिज बुलेवार्ड,
2: चौथी लोकेशन 606 सिटी स्केप स्क्वायर,
1: पांचवी लोकेशन 3150-235 रेड एम्बर्स वे,
2: छेवीं लोकेशन 445 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दियां 6 लोकेशनां दा सांझा फोन नंबर
2: 403-835-2222। ਰੇਡੀਓ ਸੁਰਸਿੰਘਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 27 ਜੁਲਾਈ ਦਿਨ ਸੋਮਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ। ਉਹਨਾਂ ਕੋਲੋਂ ਜਾਣਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਇਲੈਕਸ਼ਨ ਵਰ੍ਹਾ ਹੈ ਪੰਜਾਬ ਦੇ ਵਿੱਚ ਤੇ ਇਸ ਇਲੈਕਸ਼ਨ ਈਅਰ ਦੇ ਵਿੱਚ ਕਿਹੜੀ ਜੋੜ ਤੋੜ ਦੀ ਰਾਜਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਚੱਲ ਰਹੀ ਹੈ। ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ, ਅਸੀਂ ਥੋੜ੍ਹੀ ਹੀ ਦੇਰ ਦੇ ਵਿੱਚ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ 'ਤੇ ਹਾਜ਼ਰ ਹੋਣਗੇ ਅਤੇ ਉਹਨਾਂ ਕੋਲੋਂ ਇਹਨਾਂ ਸਾਰੀਆਂ ਖਬਰਾਂ ਦੀ ਤਮਾਮ ਜਾਣਕਾਰੀ ਹਾਸਲ ਕਰਾਂਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ, ਤੁਹਾਡੇ ਨਾਲ ਸਤਿ ਸ੍ਰੀ ਅਕਾਲ
0: ਜੀ। ਪੰਨੂ ਸਾਹਿਬ, ਜੰਤਰ ਮੰਤਰ ਤੇ ਜਿਹੜਾ ਧਰਨਾ ਲੱਗਾ ਸੀ ਤੇ ਨੌਜਵਾਨਾਂ ਦੇ ਦਬਾਅ ਦੇ ਹੇਠ

0: ਆਖਿਰਕਾਰ ਨਰਿੰਦਰ ਮੋਦੀ ਸਰਕਾਰ ਨੂੰ ਝੁਕਣਾ ਪਿਆ ਤੇ ਸਿੱਖਿਆ ਮੰਤਰੀ ਦਾ ਅਸਤੀਫਾ ਜਿਹੜਾ ਲੈਣਾ ਪਿਆ। ਭਾਰਤ ਦੀ ਸਿਆਸਤ ਚ ਇੱਕ ਨਵੀਂ ਲਕੀਰ ਜਿਹੜੀ ਨੌਜਵਾਨਾਂ ਨੇ ਖਿੱਚੀ ਹੈ। ਜੇ ਪੋਲੀਟਿਕਸ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਇਸ ਵੇਲੇ ਕੀ ਹਾਲਾਤ ਨੇ ਜੀ? ਇਸ ਤੋਂ ਬਾਅਦ
1: ਦੇਖੋ ਜਦੋਂ ਇਹ ਐਜੀਟੇਸ਼ਨ ਚੱਲਦੀ ਸੀ ਪ੍ਰਧਾਨ ਮੰਤਰੀ ਉਹਦੇ ਨਾਲ ਦੇ ਸਾਰੇ ਮੰਤਰੀ ਵਾਰ ਵਾਰ ਇੱਕੋ ਕਹਿੰਦੇ ਸੀ ਇਹ ਸਰਕਾਰ ਝੁਕਣ ਵਾਲੀ ਨੇ, ਇਹ ਸਰਕਾਰ ਦਬਾ ਕੇ ਨੀ ਝੁਕਦੀ, ਸਮਝੌਤੇ ਨੀ ਕਰਦੀ। ਇਸ ਸਰਕਾਰ ਨੇ ਸਮਝੌਤਾ ਕੀਤਾ ਤੇ ਪੂਰੀ ਤਰ੍ਹਾਂ ਝੁਕ ਕੇ ਕੀਤਾ। ਜਿਹੜੇ ਮੰਤਰੀ ਬਾਰੇ ਕਹਿੰਦੇ ਸੀ ਅਸੀਂ ਤਾਂ ਬਿਲਕੁਲ ਨੀ ਦਊਗਾ, ਅਸੀਂ ਕਿਸੇ ਦੀ ਪਰਵਾਹ ਨੀ ਕਰਦੇ, ਉਹ ਮੰਤਰੀ ਅਸਤੀਫਾ ਤੋਂ ਲੱਗਿਆ ਕਰਨ ਤੋਰ ਤੱਕ। ਹੁਣ ਉਹਦੀ ਹਾਲਤ ਇਹ ਹੈ ਕਿ ਸਾਰੇ ਪਾਸੇ ਬਦਨਾਮੀ ਹੈ। ਪਾਰਟੀ ਨੇ ਜਿਹੜਾ ਕਮਾਨ ਰੱਖਣ ਵਾਸਤੇ ਉਹ ਜਦੋਂ ਪਾਰਲੀਮੈਂਟ ਚ ਕੱਲ ਗਿਆ ਤੇ ਆਪਣੇ ਬੰਦਿਆਂ ਨੂੰ ਕਿਹਾ ਤੇ ਬੰਦਿਆਂ ਨੇ ਉਹਦੀ ਜਿੰਦਾਬਾਦ ਦੇ ਨਾਰੇ ਲਾਏ ਤੇ ਜਵਾਬ ਵਿੱਚ ਫਿਰ ਨਾਰੇ ਸੁਣਨ ਲੱਗ ਪਏ ਪੇਪਰ ਚੋਰ ਮੁਰਦਾਬਾਦ। ਉਹ ਜਿਹੜੇ ਜਿੰਦਾਬਾਦ ਵਾਲੇ ਸੀ ਦੋ ਮਿੰਟ ਉਹਦਾ ਨਾਰੇ ਲਾ ਕੇ ਚੁੱਪ ਕਰਕੇ ਤੇ ਪੇਪਰ ਚੋਰ ਦੇ ਨਾਰੇ ਵੱਧ ਗਏ। ਦੂਜੀ ਗੱਲ ਇਹ ਕਿ ਉਹਦੀ ਜਿੰਦਾਬਾਦ ਲਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਬੰਦੇ ਵੀ ਪੂਰੇ ਨਹੀਂ ਸੀ। ਇਹ ਗੱਲ ਕੱਲ ਨਵੀਂ ਆਈ ਸਾਹਮਣੇ ਤੇ ਉਹਦੇ ਖਿਲਾਫ ਭਾਜਪਾ ਦੇ ਆਪਣੇ ਅੰਦਰ ਵੀ ਵਿਰੋਧ, ਜਿਹਨਾਂ ਲੋਕਾਂ ਨੇ ਵਿਰੋਧ ਕੀਤਾ ਨੌਜਵਾਨਾਂ ਦੇ ਪੱਖ ਵਿੱਚ। ਕਰਨਾਟਕਾ ਤੋਂ ਇੱਕ ਇਹਨਾਂ ਦੀ ਪਾਰਲੀਮੈਂਟ ਮੈਂਬਰ ਹੈ ਬੀਬੀ ਸਰੰਗੀ, ਉਹਦੀ ਧੀ ਨੇ ਵੀ ਇਸ ਮੰਤਰੀ ਦੇ ਅਸਤੀਫੇ ਤੋਂ ਬਾਅਦ ਦੇ ਖਿਲਾਫ ਬਹੁਤ ਸਖ਼ਤ ਬੜੀ ਕੌੜੀ ਪੋਸਟ ਪਾਈ ਸੋਸ਼ਲ ਮੀਡੀਆ। ਉਹਨੂੰ ਸਾਰਾ ਦਿਨ ਪ੍ਰੈਸ਼ਰ ਪਾਉਂਦੇ ਰਹੇ ਤੇ ਪੋਸਟ ਵਾਪਸ ਲਿਆ, ਕਹਿੰਦੀ ਮੈਂ ਨੀ ਡਿਲੀਟ ਕਰਦੀ। ਉਹਦੀ ਮਾਂ ਨੂੰ ਆਖਿਆ ਗਿਆ, ਉਹਨੇ ਆਖਿਆ ਮੈਂ ਨੀ ਡਿਲੀਟ ਕਰਨਾ, ਅਡਲਟ ਕੁੜੀ ਜੋ ਠੀਕ ਸਮਝੀ ਉਹਨੇ ਕਰਤਾ, ਮੈਂ ਦੁੱਖ ਦੇ ਸੋਚ। ਯਾਨੀ ਭਾਜਪਾ ਦੇ ਆਪਣੇ ਅੰਦਰੋਂ ਵਿਰੋਧ, ਮਗਰੋਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਗਈਆਂ ਕਿ ਅਸਾਮ ਚ ਭਾਜਪਾ ਦੀ ਸਰਕਾਰ ਆ ਤੇ ਉਹਨਾਂ ਦੇ ਭਾਜਪਾ ਦੇ ਆਪਣੇ ਇੱਕ ਮੰਤਰੀ ਦੀ ਟੀਮ ਇਹ ਸਾਰੀ ਐਜੀਟੇਸ਼ਨ ਤੇ ਮੋਹਰੀ ਟੀਮ ਜਿਹੜੀ ਉਹਦੇ ਨਾਲ ਨਾਲ ਰਹੀ ਔਰ ਪੁਲਿਸ ਦਾ ਲਾਠੀਚਾਰਜ ਡਾਂਗਾਂ ਵੀ ਖਾਂਦੀ ਰਹੀ ਉੱਥੇ ਰਹੀ ਹੈ। ਯਾਨੀ ਭਾਜਪਾ ਦੇ ਆਪਣੇ ਅੰਦਰੋਂ ਵੀ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰਦੇ ਸੀ। ਹੁਣ ਉਹਦੀ ਥਾਂ ਤੇ ਨੰਦਨ ਨੀਲਕਰਨੀ ਦੀ ਅਗਵਾਈ ਚ ਇਹਨਾਂ ਨੇ ਇੱਕ ਟੀਮ ਬਣਾ ਦਿੱਤੀ ਜਿਹੜੀ ਇਹ ਸਾਰੀ ਟੈਸਟ ਲੈਣ ਦੀ ਪ੍ਰਕਿਰਿਆ ਨੂੰ ਦੁਬਾਰਾ ਨਵੇਂ ਸਿਰੇ ਤੈਅ ਕਰੇਗੀ, ਇਹਨੂੰ ਠੀਕ ਕਰਨ ਦਾ ਯਤਨ ਕਰੇਗੀ। ਨੰਦਨ ਨੀਲਕਰਨੀ ਦਾ ਕਾਫੀ ਵੱਡਾ ਨਾਂ ਹੈ ਪਰ ਜਦੋਂ ਪੋਲੀਟਿਕਸ ਆ ਜਾਏ ਤੇ ਨਾਂ ਵੱਡੇ ਛੋਟੇ ਨਹੀਂ ਦਿੰਦੇ, ਜਿਹਨਾਂ ਵਿਰੋਧ ਕਰਨਾ ਉਹਨਾਂ ਕਰੀ ਜਾਣਾ, ਜਿਹਨਾਂ ਹਮਾਇਤ ਕਰਨੀ ਕਰੀ ਜਾਣੀ। ਉਹ ਦੋਵਾਂ ਦੇ ਵਿਚਾਲੇ ਖਲੋ ਕੇ ਰੋਲੇ ਰੁਪਏ ਚ ਆਪਣਾ ਕੰਮ ਕਿੱਦਾਂ ਕਰ ਲੇਗਾ ਤੇ ਕਿੰਨਾ ਕੁ ਕਰ ਲੇਗਾ ਮੈਨੂੰ ਪਤਾ ਨੀ। ਮਾਮਲਾ ਇੰਨਾ ਵਿਗਾੜ ਚੁੱਕੇ ਕਿ ਉਹ ਸਭ ਤੋਂ ਵੱਡਾ ਸਵਾਲ ਇਹ ਬਣਿਆ ਪਿਆ ਕਿ ਜਦੋਂ ਰੂਲ ਵਿੱਚ ਲਿਖਿਆ ਸੀ ਕਿ ਕੋਈ ਦਾਗੀ ਕੰਪਨੀ ਬੱਚਿਆਂ ਦੇ ਪੇਪਰ ਲੈਣ ਦੀ ਇਹ ਸਾਰੀ ਪ੍ਰਕਿਰਿਆ ਚ ਸ਼ਾਮਿਲ ਨਹੀਂ ਕੀਤੀ ਜਾਵੇਗੀ, ਨੈਸ਼ਨਲ ਟੈਸਟਿੰਗ ਏਜੰਸੀ ਨੇ ਪੇਪਰ ਕਰਾਉਣ ਦਾ ਸਾਰਾ ਕੰਮ ਉਸ ਕੰਪਨੀ ਨੂੰ ਕਿਉਂ ਦੇ ਦਿੱਤਾ ਜਿਹੜੀ 7 ਸਾਲ ਪਹਿਲਾਂ 2019 ਚ ਪੇਪਰ ਲੀਕੇਜ ਦੀ ਤੇ ਪੇਪਰ ਲੀਕ ਕਰਕੇ ਪੈਸੇ ਲੀਕ ਕੇ ਵੇਚਣ ਦੀ ਦੋਸ਼ੀ ਜਿੱਤੇ ਦੋਸ਼ ਲੱਗ ਚੁੱਕੇ। ਉਹ ਉਦੋਂ ਦੀ ਬਲੈਕਲਿਸਟਡ ਕੰਪਨੀ ਸੀ, ਬੰਦੇ ਅਗਲੇ ਪਾਸੋਂ ਮੋਹਰੇ ਬਦਲ ਕੇ ਸਾਰੀ ਦੀ ਸਾਰੀ ਕੰਪਨੀ ਉਹ ਸਾਰਾ ਸਟਾਫ ਉਹ ਸਾਰੇ ਦਫ਼ਤਰ ਉਹ ਉਹਨੂੰ ਇਹ ਕੰਮ ਕਿਉਂ ਦੇ ਦਿੱਤਾ ਗਿਆ? ਔਰ ਇਹ ਕੰਮ ਦੇਣ ਤੋਂ ਪਹਿਲਾਂ ਟੈਸਟਿੰਗ ਏਜੰਸੀ ਦੇ ਜਿਹੜੇ ਰੂਲ ਨੇ ਜਿਹਨਾਂ ਚ ਲਿਖਿਆ ਕਿ ਕਿਸੇ ਦਾਗੀ ਕੰਪਨੀ ਨੂੰ ਕੰਮ ਨਹੀਂ ਦੇਣਾ, ਉਹ ਰੂਲ ਕਿਉਂ ਬਦਲੇ ਗਏ ਤੇ ਕਿਹਦੇ ਕਹਿਣ ਤੇ ਬਦਲੇ? ਜੋ ਮੰਤਰੀ ਦਾ ਦਬਾਅ ਸੀ ਬਦਲ ਦਿਓ ਜਾਂ ਕੋਈ ਹੋਰ ਬੰਦੇ ਸੀ? ਇਹ ਸਾਰਾ ਮਾਮਲਾ ਏਡਾ ਕੁ ਵੱਡਾ ਹੋ ਗਿਆ ਕਿ ਭਾਜਪਾ ਦੀ ਸਰਕਾਰ ਤੋਂ ਇਹਨਾਂ ਗੱਲਾਂ ਦਾ ਸੌਖਾ ਜਵਾਬ ਨਹੀਂ ਦਿੱਤਾ ਜਾਣਾ। ਜਿਹੜੇ ਬੰਦੇ ਕੱਲ ਪਰਸੋਂ ਤੱਕ ਬੜੇ ਉਹਨਾਂ ਦੇ ਪੱਖ ਚ ਬੋਲਦੇ ਸੀ ਉਹ ਵੀ ਹੁਣ ਮਾਯੂਸ ਨੇ, ਇੰਨੀਆਂ ਗੱਲਾਂ ਸਾਹਮਣੇ ਆਉਂਦੀਆਂ ਪਈ ਇਹਨਾਂ ਦਾ ਜਵਾਬ ਦੇ ਦਈਏ। ਸਰਕਾਰ ਬੜੇ ਚਿਰ ਬਾਅਦ ਕਿਸਾਨਾਂ ਦੀ ਐਜੀਟੇਸ਼ਨ ਤੋਂ ਬਾਅਦ ਪਹਿਲੀ ਵਾਰ ਇੰਨੀ ਕਸੂਤੀ ਫਸੀ ਹੈ, ਅੱਗੋ ਵੇਖੋ ਹਾਲਾਤ ਕਿਸ ਜਾਂਦੇ
0: ਜੀ। ਧਰਨੇ ਦੌਰਾਨ ਬਹੁਤ ਸਾਰੀਆਂ ਤਸਵੀਰਾਂ ਪੰਨੂ ਸਾਹਿਬ ਅਸੀਂ ਦੇਖੀਆਂ, ਨੌਜਵਾਨਾਂ ਤੇ ਤਸ਼ੱਦਦ ਦੀਆਂ ਤਸਵੀਰਾਂ ਸੀ, ਨੌਜਵਾਨਾਂ ਦੇ ਜਿਹੜੇ ਹਾਲਾਤ ਉੱਥੇ ਬਣੇ ਨੇ ਉਹਦੇ ਬਾਰੇ ਸੁਪਰੀਮ ਕੋਰਟ ਚ ਕਿਹੜੀ ਸੁਣਵਾਈ ਹੋਈ ਹੈ ਜੀ?

ਬਾਰੇ ਸਰਵੇ ਸੁਣਵਾਈ ਇਸ ਕਰਕੇ ਹੋ ਰਹੀ ਹੈ ਕਿ ਕੁਛ ਮਾਮਲਿਆਂ ਚ ਤਸ਼ੱਦਦ ਕਰਨ ਲੱਗਿਆ ਕੇਂਦਰੀ ਪੁਲਿਸਾਂ ਨੇ ਬਹੁਤ ਸ਼ਰਮਿਲਾ ਸਾਲ ਦੇ ਤੌਰ ਤੇ ਕੁੜੀਆਂ ਨੂੰ ਜਿੱਦਾਂ ਘੇਰ ਘਿਰ ਕੇ ਕੁੱਟਿਆ ਗਿਆ ਔਰ ਮਰਦ ਸਿਪਾਹੀ ਜਿਹੜੇ ਉਹ ਕੁੜੀਆਂ ਨੂੰ ਡਾਂਗਾਂ ਨਾਲ ਸੁੱਟਦੇ ਸੀ ਜਾਣ ਬੁੱਝ ਕੇ ਉਹਨਾਂ ਦੇ ਸਰੀਰ ਦੇ ਇਹੋ ਜਿਹੇ ਹਿੱਸਿਆਂ ਦੇ ਉੱਤੇ ਮਾਰਦੇ ਸੀ ਜਿਹਨਾਂ ਦਾ ਮੈਂ ਵੀ ਨਾਂ ਨੀ ਲੈ ਸਕਦਾ ਪਰ ਦਿਸਦਾ ਸੀ ਕਿ ਉਹ ਉਹਨਾਂ ਨੂੰ ਸਿਰਫ ਕੁੱਟ ਨਹੀਂ ਰਹੇ ਇਸ ਕੁੱਟ ਦੇ ਵਿੱਚ ਉਹ ਆਪਣੀ ਗੰਦੀ ਮਾਨਸਿਕਤਾ ਵੀ ਸਾਬਤ ਕਰ ਰਹੇ ਇੱਕ ਨੇ ਤਾਂ ਪਹਿਲਾਂ ਕੁੜੀ ਦੇ ਇਹੋ ਜਿਹੇ ਥਾਂ ਤੇ ਡੰਡਾ ਮਾਰਿਆ ਜਿੱਥੋਂ ਉਹਦੀ ਮਾਨਸਿਕਤਾ ਜਾਹਰ ਹੁੰਦੀ ਜਦੋਂ ਕੁੜੀ ਸੱਟ ਖਾ ਕੇ ਭੱਜ ਕੇ ਅੱਗੇ ਹੋਣ ਲੱਗੀ ਤੇ ਫਿਰ ਡੰਡੇ ਨਾਲ ਖੁਦ ਵੀ ਇਹੋ ਜਿਹੀ ਥਾਂ ਤੇ ਮਾਰੀ ਜਿਹੜੇ ਨਿਰੀ ਬੇਸ਼ਰਮੀ ਸੀ ਤੇ ਬਾਕੀ ਦੇ ਪੁਲਿਸ ਵਾਲੇ ਕੋਲ ਖੜੇ ਹੱਸਦੇ ਸੀ ਯਾਨੀ ਜਿਹਦਾ ਮਤਲਬ ਸੀ ਕਿ ਸਾਰੇ ਏਦਾਂ ਦੇ ਆ ਇਹਦੇ ਤੋਂ ਇਲਾਵਾ ਨਵੀਂ ਗੱਲ ਦੋ ਮਾਮਲਿਆਂ ਚ ਹੋਈ ਇੱਕ ਤਾਂ ਇਹ ਕਿ ਅਜੇ ਤੱਕ ਕਦੇ ਪੈਲਟ ਗਨ ਜਿਹੜੀ ਆ ਜਿਹਦੇ ਚ ਛੋਟੇ ਛੋਟੇ ਸ਼ਰੇ ਪੈਂਦੇ ਆ ਉਹ ਨੀ ਸੀ ਕਦੇ ਵਰਤੀ ਗਈ ਇਸ ਮੁਜ਼ਾਹਰੇ ਚ ਪੈਲਟ ਗਨ ਵਰਤੀ ਗਈ ਔਰ ਜਿਹੜੀ ਰੈਪਿਡ ਐਕਸ਼ਨ ਫੋਰਸ ਆ ਰਹੇ ਆ ਉਹਨਾਂ ਨੇ ਵਰਤੀ ਉਹਨਾਂ ਨੂੰ ਇਹ ਵਰਤਣ ਦੀ ਆਗਿਆ ਕਿਹਨੇ ਦਿੱਤੀ ਇੱਕ ਮੁੰਡੇ ਦੀ ਅੱਖ ਚ ਵੱਜੀ ਆ ਸ਼ਾਇਦ ਉਹਦੀ ਅੱਖ ਸਾਰੀ ਉਮਰ ਠੀਕ ਨਹੀਂ ਹੋ ਸਕੀ ਤੇ ਕੱਖੋਂ ਗਿਆ ਉਹਦਾ ਰੌਲਾ ਪਿਆ ਪਰਸੋਂ ਜਦੋਂ ਚਿੱਠੀ ਲਿਖ ਦਿੱਤੀ ਰਾਹੁਲ ਗਾਂਧੀ ਨੇ ਕਿ ਉਸ ਮੁੰਡੇ ਦੀ ਅੱਖ ਚਲੀ ਗਈ ਹੈ ਇਹ ਦੱਸੋ ਪੈਲਟ ਗਨ ਵਰਤਣ ਦੀ ਆਗਿਆ ਕਿਹਨੇ ਦਿੱਤੀ ਉਦੋਂ ਦੀ ਸਰਕਾਰ ਬੜੇ ਕਸੂਤੀ ਫਸ ਗਈ ਜਵਾਬ ਨਹੀਂ ਸੋਚਦਾ ਕਿ ਕਾਨੂੰਨੀ ਤੌਰ ਤੇ ਵਰਤੀ ਨਹੀਂ ਜਾ ਸਕਦੀ ਮੈਂ ਕਿਹਾ ਦੋ ਮਾਮਲਿਆਂ ਚ ਸਰਕਾਰ ਜਾਰੀ ਫਸੀ ਦੂਸਰਾ ਮਾਮਲਾ ਇਹ ਹੈ ਕਿ ਇਸ ਵਾਰੀ ਇਹਨਾਂ ਨੌਜਵਾਨਾਂ ਨੂੰ ਕੁੱਟਣ ਵਾਸਤੇ ਜਿਹੜੇ ਡੰਡੇ ਵਰਤੇ ਗਏ ਉਹ ਡੰਡਿਆਂ ਨੂੰ ਨਾਲ ਕਿੱਲ ਲਾਏ ਸੀ ਤਾਂ ਕਿ ਸੱਟ ਜ਼ਿਆਦੀ ਲੱਗੇ ਤੇ ਜ਼ਖਮ ਬਣ ਇਹ ਕਿੱਲਾਂ ਦੀ ਕਹਾਣੀ ਇਹ ਆ ਕਿ ਮੋਦੀ ਸਰਕਾਰ ਦੇ ਹੁੰਦਿਆਂ ਹੀ ਕੁਝ ਸਾਲ ਪਹਿਲਾਂ ਭਾਰਤ ਤੇ ਚੀਨ ਦੀ ਟੱਕਰ ਹੋਈ ਸੀ ਗਲਵਾਨ ਘਾਟੀ ਚ ਸਾਡੇ 30-40 ਕੁੱਜੀ ਮਾਰੇ ਗਏ ਸੀ ਉਹ ਇਲਾਕਾ ਇਹੋ ਜਿਹਾ ਤਕਰੀਬਨ 500-600 ਕਿਲੋਮੀਟਰ ਦੇ ਕਰੀਬ ਜਿਹਦੇ ਚ ਦੋਵਾਂ ਦੇਸ਼ਾਂ ਦੀ ਫੌਜ ਦਾ ਇਹ ਸਮਝੌਤਾ ਆਪਸ ਚ ਹੱਥੋਂ ਪਏ ਬਿਨਾਂ ਸ਼ੱਕ ਮਾੜੀ ਮੋਟੀ ਹੋ ਪਵੇ ਇਸ ਇਲਾਕੇ ਚ ਗੋਲੇ ਨੀ ਚਲਾਉਣੇ ਜਦੋਂ ਵੀ ਲੋੜ ਪਈ ਆਪਸ ਚ ਬੈਠ ਕੇ ਫੈਸਲਾ ਕੀਤਾ ਜਾਊਗਾ ਉਦੋਂ ਸਾਡੀਆਂ ਤੇ ਉਹਨਾਂ ਦੀਆਂ ਫੌਜਾਂ ਆਮੋ ਸਾਹਮਣੇ ਹੋ ਗਈਆਂ ਇੱਕ ਪਾਸੇ ਖੱਡ ਸੀ ਇੱਕ ਪਾਸੇ ਪਹਾੜ ਸੀ ਵਿਚਾਲੇ ਸੜਕ ਸੀ ਉੱਥੇ ਜਦੋਂ ਲੜੇ ਉਹ ਸਾਡੇ ਬੰਦੇ ਵੀ ਡੰਡਿਆਂ ਨਾਲ ਲੜੇ ਤੇ ਉਹਨਾਂ ਦੇ ਵੀ ਸਾਡੇ ਡੰਡਿਆਂ ਦੀ ਸੱਟ ਘੱਟ ਪੈਂਦੀ ਸੀ ਤੇ ਉਹਨਾਂ ਦੇ ਡੰਡਿਆਂ ਦੀ ਵੱਧ ਸਾਡੇ ਜਦੋਂ ਜਵਾਨ ਜ਼ਖਮੀ ਹੁੰਦੇ ਸੀ ਤੇ ਨਾਲ ਹੀ ਧੱਕਾ ਮਾਰ ਕੇ ਥੱਲੇ ਸੁੱਟ ਦਿੰਦੇ ਸੀ ਖਾਡੇ ਬੰਦੇ ਮਰਦੇ ਗਏ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਸਾਡੇ ਬੰਦੇ ਸਿਰਫ ਡੰਡੇ ਡਾਂਗਾਂ ਲਿੱਤੇ ਗਏ ਤੇ ਚੀਨੀ ਫੌਜੀਆਂ ਨੇ ਆਪਣੀਆਂ ਡਾਂਗਾਂ ਦੇ ਨਾਲ ਕਿੱਲ ਲਾਏ ਆ ਉਹਨਾਂ ਦੀਆਂ ਕਿੱਲਾਂ ਦੀਆਂ ਸੱਟਾਂ ਮਾਰ ਲਿਆ ਜਾਂ ਤੇਜ਼ ਧਾਰ ਹਥਿਆਰ ਆ ਉਹਦੇ ਨਾਲ ਸਾਡੇ ਫੌਜੀ ਜਵਾਨਾਂ ਨੂੰ ਮਾਰਿਆ ਗਿਆ ਉਹ ਤੇ ਅਗਰ ਸੀ ਬਾਰਡਰ ਦਾ ਮਾਮਲਾ ਤਾਂ ਚੀਨ ਦੀ ਫੌਜ ਨੇ ਕੀਤਾ ਸੀ ਇਹਨਾਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਚ ਇਹੋ ਜਿਹੇ ਕਿੱਲਾਂ ਵਾਲੇ ਡੰਡੇ ਵਰਤਣ ਦੀ ਆਗਿਆ ਕਿਹਨੇ ਦਿੱਤੀ ਜੇ ਤਾਂ ਕਿਸੇ ਕਮਾਂਡੈਂਟ ਨੇ ਦਿੱਤੀ ਉਹਦਾ ਝਟਕਾ ਹੋਣਾ ਚਾਹੀਦਾ ਉਹਨੂੰ ਨੌਕਰੀ ਤੋਂ ਹਟਾ ਦੇਣਾ ਚਾਹੀਦਾ ਤੇ ਜੇ ਕਿਸੇ ਵੱਡੇ ਲੀਡਰ ਨੇ ਦਿੱਤੀ ਭਾਵੇਂ ਉਹ ਹੋਮ ਮਿਨਿਸਟਰ ਹੀ ਹੋਵੇ ਇਸ ਵੇਲੇ ਸਭ ਤੋਂ ਵੱਧ ਰੌਲਾ ਪੈ ਰਿਹਾ ਅਮਿਤ ਸ਼ਾਹ ਦੇ ਖਿਲਾਫ਼ ਉਹ ਕਹਿੰਦੇ ਜੀ ਜੋ ਕੁਛ ਵੀ ਕੀਤਾ ਕਰਾਇਆ ਉਸੇ ਦਾ ਉਹਦੀ ਮਰਜ਼ੀ ਤੇ ਵਗੈਰ ਫੋਰਸਾਂ ਏਦਾਂ ਦਾ ਕੰਮ ਕਰ ਨਹੀਂ ਸਕਦੀਆਂ ਤੇ ਇਹਨਾਂ ਨੇ ਤੇ ਜੋ ਕੁਝ ਹੱਦੋਂ ਵੱਧ ਜਾ ਕੇ ਕਾਨੂੰਨ ਤੋਂ ਬਾਹਰ ਜਾ ਕੇ ਕੀਤਾ ਸੁਪਰੀਮ ਕੋਰਟ ਫਸੀ ਪਈ ਹੈ ਪਹਿਲਾਂ ਜਦੋਂ ਗੱਲ ਚੱਲੀ ਸੀ ਕਿਸੇ ਵਕੀਲ ਦੇ ਜਾਲੀ ਲਾਇਸੈਂਸ ਦੀ ਡਿਗਰੀ ਦੀ ਤੇ ਚੀਫ ਜਸਟਿਸ ਨੇ ਕਹਿ ਤਾ ਅੱਜ ਕੱਲ੍ਹ ਤਾਂ ਤਮਾਸ਼ਾ ਹੀ ਬਣ ਗਿਆ ਬੇਰੁਜ਼ਗਾਰ ਨੌਜਵਾਨ ਤੇ ਕਾਕਰੋਚਾਂ ਵਾਂਗ ਬਣ ਗਏ ਨੇ ਉਹਦੇ ਤੋਂ ਰੌਲਾ ਪਿਆ ਸੀ ਕਾਕਰੋਚ ਜਨਤਾ ਪਾਰਟੀ ਬਣੀ ਸੀ ਸਾਰੇ ਭਾਰਤ ਦੇ ਵਿੱਚ ਇਸ ਗੱਲ ਤੇ ਪ੍ਰੋਟੈਸਟ ਸ਼ੁਰੂ ਹੋਇਆ ਸੀ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਜੱਜ ਆ ਮੁਖੀ ਜੱਜ ਸੁਪਰੀਮ ਕੋਰਟ ਦਾ ਉਹ ਵੀ ਫਸ ਗਿਆ ਸੀ ਉਹ ਸਫਾਈਆਂ ਦਿੰਦਾ ਰਿਹਾ ਤੇ ਅਜੇ ਤੱਕ ਸਫਾਈਆਂ ਕਿਸੇ ਪਾਸੇ ਨਹੀਂ ਸੀ ਲੱਗਦੀਆਂ ਹੁਣ ਉੱਥੋਂ ਇੱਕ ਨਵੀਂ ਗੱਲ ਨਿਕਲ ਆਈ ਤੇ ਛੁੱਟੀਆਂ ਚ ਜਦੋਂ ਦੱਸਿਆ ਗਿਆ ਕਿ ਨੌਜਵਾਨਾਂ ਤੇ ਤਸ਼ੱਦਦ ਹੋ ਰਿਹਾ ਤੇ ਜਿਹੜਾ ਜੱਜ

0: ਉੱਥੇ ਡਿਊਟੀ ਤੇ ਸੀ, ਉਹਨੇ ਆਖਿਆ ਇਹ ਫੌਜ ਤੌਰ ਤੇ ਵਿਚਾਰਨਾ ਮਸਲਾ ਨੀ, ਤੂੰ ਬਾਅਦ ਚ ਵਿਚਾਰਨਾਗੇ, ਮੈਂ ਤਾਂ ਛੁੱਟੀਆਂ ਦੇ ਉੱਤੇ ਜ਼ਰੂਰੀ ਕੰਮ ਸਿਰਫ ਕਰਨਾ। ਉਹਨੇ ਨਹੀਂ ਸੁਣਵਾਈ ਕੀਤੀ, ਚੁੱਪ ਕਰਕੇ ਛੁੱਟੀਆਂ ਖਤਮ ਹੋ ਗਈਆਂ। ਜਾ ਕੇ ਪਟੀਸ਼ਨ ਪੇਸ਼ ਕੀਤੀ ਗਈ ਤੇ ਫਿਰ ਉਹ ਚੀਫ ਜਸਟਿਸ ਜਿਹੜਾ ਕਹਿੰਦਾ ਸੀ ਨੌਜਵਾਨ ਤਾਂ ਅੱਜ ਕੱਲ੍ਹ ਕਾਰਟੂਨ ਬਣੇ ਫਿਰਦੇ ਆ, ਉਹਦੇ ਕੋਲ ਉਹਨੇ ਅੱਗੋਂ ਕਹਿਤਾ ਪਟੀਸ਼ਨ ਬਕਾਇਦਾ ਤਿਆਰ ਕਰਕੇ ਗਿਆ, ਅਜੇ ਮੇਰੇ ਕੋਲ ਟਾਈਮ ਹੈ ਨਹੀਂ। ਉਹਨੇ ਆਖਿਆ ਜੀ ਆਹ ਤੁਸੀਂ ਵੇਖੋ ਤਾਂ ਸਹੀ, ਵੀਡੀਓ ਚ ਕੀ ਹੋ ਰਿਹਾ? ਕਹਿੰਦਾ ਮੈਂ ਨੀ ਵੇਖਣੀ ਤੁਹਾਡੀ ਵੀਡੀਓ, ਮੇਰੇ ਕੋਲ ਟਾਈਮ ਹੈ ਨੀ, ਮੇਰਾ ਟਾਈਮ ਖਰਾਬ ਨਾ ਕਰੋ। ਉਹਦੇ ਨਾਲ ਉਹਦੀ ਚਾਰਜ ਫਿਰ ਹੋਰ ਬਦਨਾਮੀ ਸ਼ੁਰੂ ਹੋ ਗਈ ਕਿ ਦੇਸ਼ ਦੇ ਨੌਜਵਾਨਾਂ ਨੂੰ ਕੁੱਟ ਪੈ ਰਹੀ ਹੈ, ਉਹਨਾਂ ਉੱਤੇ ਅੰਨਾ ਤਸ਼ੱਦਦ ਕੀਤਾ ਜਾ ਰਿਹਾ, ਤੇ ਚੀਫ ਜਸਟਿਸ ਕਹਿੰਦਾ ਮੇਰੇ ਕੋਲ ਟਾਈਮ ਨੀ, ਮੈਂ ਤੁਹਾਡੀਆਂ ਵੀਡੀਓ ਵੀ ਨੀ ਵੇਖਣੀਆਂ। ਬੜਾ ਰੌਲਾ ਪਿਆ ਇਸ ਗੱਲ ਦੇ ਉੱਤੇ। ਹੁਣ ਕਿਉਂਕਿ ਰੌਲਾ ਪੈ ਚੁੱਕਾ, ਇਸ ਕਰਕੇ ਸੁਪਰੀਮ ਕੋਰਟ ਵੀ ਆਪਣਾ ਪੱਲਾ ਸਾਫ ਕਰਨ ਲਈ ਸੁਣਵਾਈ ਕਰਦੀ ਪਈ ਆ। ਚੀਫ ਜਸਟਿਸ ਨੇ ਕੇਂਦਰ ਸਰਕਾਰ ਤੋਂ ਵੀ ਜਵਾਬ ਮੰਗ ਲਿਆ ਕਿ ਤੁਸੀਂ ਨੌਜਵਾਨਾਂ ਦੇ ਉੱਤੇ ਇੰਨਾ ਤਸ਼ੱਦਦ ਕਿਉਂ ਕੀਤਾ, ਇਸ ਗੱਲ ਦਾ ਵੀ ਜਵਾਬ ਮੰਗ ਲਿਆ ਕਿ ਤੁਹਾਡਾ ਪ੍ਰਬੰਧ ਜਿਹੜਾ ਉਹ ਇੰਨਾ ਕੱਚਾ ਕਿਉਂ ਹਨ ਤੇ ਵਾਰ ਵਾਰ ਲੀਕੇਜ ਹੁੰਦੀ ਆ। ਉਹ ਸਾਰੇ ਮਾਮਲਿਆਂ ਚ ਸੁਪਰੀਮ ਕੋਰਟ ਵੀ ਜਿੱਦਾਂ ਜਵਾਬ ਮੰਗ ਰਹੀ ਆ, ਉਹਦੇ ਤੋਂ ਸਾਫ਼ ਹੀ ਦੱਸਦਾ ਕਿ ਸੁਪਰੀਮ ਕੋਰਟ ਆਪਣੀਆਂ ਪਹਿਲੀਆਂ ਗਲਤੀਆਂ ਲਿਖਾਉਣ ਵਾਸਤੇ ਇਸ ਵੇਲੇ ਜਿਵੇਂ ਧੰਕੜੇ ਪੇ ਕੇ ਬਾਕੀਆਂ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਆ। ਪਰ ਕਿਉਂਕਿ ਇਹ ਸਾਰੇ ਜੱਜਾਂ ਤੇ ਸਰਕਾਰ ਦਾ ਦਬਾਅ, ਇਸ ਕਰਕੇ ਇੰਨਾ ਕੁਛ ਹੋਣ ਤੋਂ ਬਾਅਦ ਵੀ ਅਜੇ ਲੋਕਾਂ ਨੂੰ ਇਹ ਭਰੋਸਾ ਨਹੀਂ ਬੁੱਝ ਰਿਹਾ ਕਿ ਸੁਪਰੀਮ ਕੋਰਟ ਉਹਨਾਂ ਨੂੰ ਕੋਈ ਇਨਸਾਫ਼ ਵੀ ਦੇ ਦੇਗੀ। ਅਜੇ ਵੀ ਇਹ ਲੱਗਦਾ ਕਿ ਸੁਪਰੀਮ ਕੋਰਟ ਸਿਰਫ ਆਪਣਾ ਪੱਲਾ ਸਾਫ਼ ਕਰਨ ਵਾਸਤੇ ਸਭ ਕੁਛ ਕਰ ਰਹੀ ਆ, ਇਹਦੇ ਤੋਂ ਅੱਗੇ ਨਹੀਂ ਜਾ ਰਹੀ। ਫਿਰ ਵੀ ਦਾ ਮਾਮਲਾ ਇਹ ਕਿ ਸਰਕਾਰ ਦੀ ਜਿੰਨੀ ਨੁਕਤਾਚੀਨੀ ਹੋਈ ਹੈ ਔਰ ਜਿਸ ਤਰ੍ਹਾਂ ਸਖ਼ਤੀ ਨਾਲ ਅਦਾਲਤ ਨੇ ਜਵਾਬ ਮੰਗਿਆ, ਇਹ ਤੋਂ ਆ ਸਕੇ ਹੋਵੇਗਾ ਜੀ ਉਸ ਕੋਈ ਨਾ ਕੋਈ
1: ਜੀ। ਪੰਨੂ ਸਾਹਿਬ, ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਜਿਹੜਾ ਮੀਰੀ ਪੀਰੀ ਦਾ ਕਾਲਜ ਹੈ, ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਧੀਨ ਸੀ ਤੇ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦਾ ਕੰਟਰੋਲ ਲੈ ਲਿਆ। ਇਹ ਪੂਰੀ ਕਾਰਵਾਈ ਦਾ ਜਿਹੜਾ ਵਿਸਥਾਰ ਹੈ ਉਹ ਸਾਡੇ ਨਾਲ ਸਾਂਝਾ ਕਰੋ ਜੀ।
0: ਅੰਗਰੇਜ਼ਾਂ ਦੇ ਵੇਲੇ ਜਿਹੜੇ ਮਹੰਤ ਹੁੰਦੇ ਸਨ ਉਹਨਾਂ ਦੇ ਕੋਲ ਸਾਰੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਹੁੰਦਾ ਸੀ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਇੱਕ ਸਰਬਰਾਹ ਹੁੰਦਾ ਸੀ, ਸਰਬਰਾਹ ਹੁੰਦਾ ਜਿਸ ਨਾਲ ਜਨਰਲ ਪਾਵਰ ਆਫ ਅਟਾਰਨੀ ਉੱਕੀ ਪੁੱਕੀ ਫੋਰਸ ਉਹਦੇ ਕੋਲ ਸਾਰੇ ਅਧਿਕਾਰ ਨੇ, ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਦਾ ਸੀ। ਉਹਨੇ ਜਨਰਲ ਡਾਇਰ ਨੂੰ ਵੀ ਆਖਿਆ ਸੀ ਤੂੰ ਜਲਿਆਣੇ ਬਾਗ ਚ ਬੜਾ ਚੰਗਾ ਕੰਮ ਕੀਤਾ, ਇਸ ਕਰਕੇ ਤੈਨੂੰ ਸਰੋਪਾ ਦੇਣਾ, ਤੇ ਸਰੋਪਾ ਦਿੱਤਾ ਵੀ ਸੀ। ਉਹ ਪੁਰਾਣੀਆਂ ਗੱਲਾਂ ਹੋ ਗਈਆਂ। ਉਹਨਾਂ ਦਿਨਾਂ ਚ ਜਿਹੜੇ ਦਲਿਤ ਜਾਤੀਆਂ ਦੇ ਸਿੱਖ ਆ ਉਹਨਾਂ ਨਾਲ ਵੀ ਉੱਥੇ ਵਿਤਕਰਾ ਹੁੰਦਾ ਸੀ, ਫਿਰ ਸਿੱਖ ਭੜਕ ਪਏ। ਉਹਨਾਂ ਨੇ ਦਰਬਾਰ ਸਾਹਿਬ ਤੋਂ ਵੀ, ਆਨੰਦਪੁਰ ਸਾਹਿਬ ਤੋਂ ਵੀ, ਤਲਵੰਡੀ ਸਾਬੋ ਤੋਂ ਵੀ, ਤੇਜੇ ਭੀੜੇ ਤੋਂ ਵੀ, ਨਨਕਾਣਾ ਸਾਹਿਬ ਤੋਂ ਵੀ, ਸਭ ਥਾਵਾਂ ਤੋਂ ਮਹੰਤਾਂ ਨੂੰ ਕੁੱਟ ਕੇ ਉਹਨਾਂ ਦੀ ਥਾਂ ਤੇ ਆਪਣਾ ਪ੍ਰਬੰਧ ਕਰ ਲਿਆ। ਉਹ ਪ੍ਰਬੰਧ ਕਰਨ ਲੱਗਿਆ ਉਹਨੇ ਇੱਕ ਕਮੇਟੀ ਬਣਾ ਦਿੱਤੀ, ਜਿਹੜੀ ਕਮੇਟੀ ਸਾਰੇ ਪੰਜਾਬ ਦੇ ਵਿੱਚ ਗੁਰਦੁਆਰਾ ਦਾ ਪ੍ਰਬੰਧ ਕਰੇਗੀ, ਤੇ ਉਹਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹ ਪਹਿਲਾਂ ਇਹਨਾਂ ਨੇ ਵੱਖਰੀ ਬਣਾਈ, ਅੰਗਰੇਜ਼ ਦੇ ਭਗਤ ਜਿਹੜੇ ਸਿੱਖ ਸੀਗੇ ਸੁੰਦਰ ਸਿੰਘ ਮਜੀਠੀ ਹੋਣੀ, ਉਹਨਾਂ ਨੇ ਸਰਕਾਰ ਨਾਲ ਮਿਲ ਕੇ ਵੱਖਰੀ ਬਣਾ ਲਈ। ਫਿਰ ਜਿਹੜੇ ਲੜਨ ਵਾਲੇ ਸਿੱਖ ਸੀ ਉਹਨਾਂ ਨੇ ਆਖਿਆ ਵੀ ਜੇ ਦੋ ਕਮੇਟੀਆਂ ਦੇ ਮਾਮਲੇ ਚ ਅਸੀਂ ਰੇੜਕਾ ਪਾ ਛੱਡਿਆ ਤੇ ਅੰਗਰੇਜ਼ ਤਾਂ ਇਹੋ ਚਾਹੁੰਦਾ, ਉਹਨਾਂ ਨੇ ਵਿਚਲਾ ਹੱਲ ਕੱਢਿਆ, ਦੋਵੇਂ ਕਮੇਟੀਆਂ ਇਕੱਠੀਆਂ ਕਰ। ਦੋਵਾਂ ਕਮੇਟੀਆਂ ਦੇ ਇਕੱਠੀਆਂ ਕਰਨ ਨਾਲ ਅੰਗਰੇਜ਼ਾਂ ਦੀ ਕਮੇਟੀ ਦੇ ਬੰਦੇ ਥੋੜੇ ਸੀ ਤੇ ਦੂਸਰੀ ਕਮੇਟੀ ਦੇ ਜ਼ਿਆਦੇ, ਫਿਰ ਹੌਲੀ ਹੌਲੀ ਉਹਨਾਂ ਤੋਂ ਪ੍ਰਬੰਧ ਖਿਸਕ ਗਿਆ, ਸ਼੍ਰੋਮਣੀ ਕਮੇਟੀ ਕੋਲ ਆ ਗਿਆ। ਇਹਦੇ ਚ ਜਿਹੜੀਆਂ ਰਿਆਸਤਾਂ ਸੀ, ਪਟਿਆਲਾ, ਫਰੀਦਕੋਟ, ਕਪੂਰਥਲਾ, ਜੀਂਦ, ਨਾਭਾ, ਇਹਨਾਂ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਕੋਲ ਨਹੀਂ ਸੀਗੇ, ਬਾਕੀ ਸਾਰੇ ਪੰਜਾਬ ਦੇ ਇਹਨਾਂ ਕੋਲ ਸੀ। ਪਾਕਿਸਤਾਨ ਬਣਿਆ ਤੇ ਪਾਕਿਸਤਾਨੀ ਪੰਜਾਬ ਉੱਧਰ ਰਹਿ ਗਿਆ, ਇਹਦੀ ਹੱਦ ਘੱਟ ਗਈ। ਫਿਰ ਹਰਿਆਣਾ ਤੇ ਹਿਮਾਚਲ ਬਣੇ, ਚੰਡੀਗੜ੍ਹ ਬਣਿਆ, ਇਹਦੀ ਹੱਦ ਜਿਹੜੀ ਆ ਸਾਢੇ ਤਿੰਨ ਸੂਬਿਆਂ ਤੱਕ ਚਲੀ ਗਈ, ਪੰਜਾਬ, ਹਰਿਆਣਾ ਪੂਰਾ, ਹਿਮਾਚਲ ਪੂਰਾ, ਤੇ ਚੰਡੀਗੜ੍ਹ ਦਾ ਸ਼ਹਿਰ ਹੀ ਸ਼ਹਿਰ ਆ। ਇੰਨੇ ਵਿੱਚ ਸ਼੍ਰੋਮਣੀ ਕਮੇਟੀ ਸਿਮਟ ਗਈ। ਨਾਲ ਜਿਹੜੀਆਂ ਰਿਆਸਤਾਂ ਸੀਗੀਆਂ ਉਹਨਾਂ ਦੀ ਰਾਜ ਸਾਂਝੀ ਇੱਕ

0: ਟ੍ਰੇਡ ਸੀਗੀ ਪੈਪਸੂ ਉਹ ਵੀ ਤੋੜਤੀ, ਉਹਨੂੰ ਪੰਜਾਬ ਚ ਲਿਆਂਦਾ ਤੇ ਉਹ ਵੀ ਇਹਦੇ ਚ ਪੈ ਗਈ। ਜਦੋਂ ਹਰਿਆਣਾ ਵੱਖਰਾ ਬਣਿਆ ਤੇ ਉਦੋਂ ਤੋਂ ਮੰਗ ਚੱਲਦੀ ਸੀ ਕਿ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਰ ਵੱਖਰੀ ਚਾਹੀਦੀ ਹੈ। ਇਹ ਪਹਿਲਾਂ ਤੇ ਕੋਈ ਨੀ ਸੀ ਵਿਰੋਧ ਕਰਦਾ, ਉਹਦਾ ਕੋਈ ਗੱਲਾਂ ਇਹੋ ਜਿਹੀਆਂ ਚੱਲਦੀਆਂ ਨੀ ਸੀ, ਬਹੁਤਾ ਰੌਲਾ ਵੀ ਨੀ ਸੀ। ਜਦੋਂ ਬਾਦਲ ਪਰਿਵਾਰ ਦੇ ਹੱਥ ਚ ਆਇਆ ਪ੍ਰਬੰਧ ਤੇ ਇਹਨਾਂ ਨੇ ਮਨਮਰਜ਼ੀਆਂ ਸ਼ੁਰੂ ਕੀਤੀਆਂ, ਉਦੋਂ ਇਹ ਗੱਲ ਉੱਠ ਪਈ ਕਿ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਚਾਹੀਦੀ ਹੈ, ਜੇ ਦਿੱਲੀ ਦੀ ਹੋ ਸਕਦੀ ਹੈ, ਜੇ ਪਟਨਾ ਸਾਹਿਬ ਦੀ ਹੋ ਸਕਦੀ ਹੈ, ਹਜ਼ੂਰ ਸਾਹਿਬ ਦੀ ਹੋ ਸਕਦੀ ਹੈ, ਜੰਮੂ ਕਸ਼ਮੀਰ ਦੇ ਸਿੱਖਾਂ ਦੀ ਹੋ ਸਕਦੀ, ਤੇ ਹਰਿਆਣੇ ਦੀ ਕਿਉਂ ਨਹੀਂ ਹੋ ਸਕਦੀ। ਇਹ ਮੰਨਦੇ ਨਹੀਂ ਸੀ। ਉੱਥੋਂ ਦੀ ਹਰਿਆਣੇ ਦੀ ਕਾਂਗਰਸੀ ਸਰਕਾਰ ਸੀ, ਉਦੋਂ ਬਣਾ ਕੇ ਇਹ ਕੇਂਦਰ ਸਰਕਾਰ ਚ ਸ਼ਾਮਿਲ ਸੀ ਕਿ ਉਹਨੂੰ ਪ੍ਰਵਾਨਗੀਆਂ ਦੇਣ। ਹਾਈਕੋਰਟ ਚ ਕੇਸ ਚਲਾ ਗਿਆ ਤੇ ਹਾਈਕੋਰਟ ਨੇ ਫੈਸਲਾ ਕਰਤਾ, ਇਹਨਾਂ ਦੀ ਵੱਖਰੀ ਕਮੇਟੀ ਦੇ ਪਾਕਿਸ ਫਿਰ ਸੁਪਰੀਮ ਕੋਰਟ ਚ ਗਏ, ਉੱਥੋਂ ਵੀ ਫੈਸਲਾ ਹੋ ਗਿਆ ਕਿ ਹਰਿਆਣੇ ਦੀ ਵੱਖਰੀ ਕਮੇਟੀ ਚਾਹੀਦੀ ਹੈ। ਉਹ ਕਮੇਟੀ ਜਦੋਂ ਬਣ ਗਈ ਤੇ ਉਹਨਾਂ ਨੇ ਅਗਲੀ ਮੰਗ ਰੱਖਤੀ ਕਿ ਜਿਹੜੇ ਹਰਿਆਣੇ ਦੇ ਗੁਰਦੁਆਰਿਆਂ ਦੇ ਨਾਲ ਜੁੜੇ ਵਿਦਿਅਕ ਅਦਾਰੇ ਆ, ਕਾਲਜ ਉੱਥੇ ਹੈਗੇ, ਸਕੂਲ ਨੇ, ਹਸਪਤਾਲ ਨੇ, ਉਹਨਾਂ ਸਾਰਿਆਂ ਦਾ ਪ੍ਰਬੰਧ ਵੀ ਹਰਿਆਣੇ ਦੀ ਕਮੇਟੀ ਨੂੰ ਦਿਓ। ਸ਼੍ਰੋਮਣੀ ਕਮੇਟੀ ਦਿੰਦੀ ਨਹੀਂ ਸੀ, ਇਹ ਕਹਿੰਦੇ ਸੀ ਸਾਡੇ ਟਰੱਸਟ ਬਣੇ ਆ। ਹੁਣ ਟਰੱਸਟ ਕਿੱਦਾਂ ਦੇ ਕਿ ਜੇ ਹਰਿਆਣੇ ਚ ਕੋਈ ਕਾਲਜ ਬਣਿਆ ਉਹਦੇ 11 ਮੈਂਬਰ ਟਰੱਸਟ ਆ, 3 ਜੀ ਬਾਦਲ ਪਰਿਵਾਰ ਦੇ ਘਰ ਦੇ ਹੋਣਗੇ, 3 ਇਹਨਾਂ ਦੇ ਪੱਕੇ ਹੋਣਗੇ, 2 ਬੰਦੇ ਉੱਥੋਂ ਇਹੋ ਜਿਹੇ ਲੈ ਲੈਣੇ ਜਿਹੜੇ ਆਪਣੇ ਪ੍ਰਭਾਵ ਵਾਲੇ ਆ, ਬਾਕੀ ਜਿਹੜੇ ਨਿਊਟਰਲ ਗਿਣੇ ਜਾਂਦੇ ਉਹ 1 ਜਾਂ 2 ਪਾਉਣੇ, ਤੇ ਸਾਰੀ ਕਮੇਟੀ ਆਪਣੀ ਬਣਾ ਲੈਂਦੇ ਸੀ, ਟਰੱਸਟ ਸਾਰਾ ਆਪਣਾ ਬਣਾ ਲੈਂਦੇ ਸੀ। ਉੱਥੇ ਰੌਲਾ ਪੈਂਦਾ ਸੀ। ਇਹਨਾਂ ਨੇ ਹੁਣ ਜਦੋਂ ਆਖਿਆ ਕਿ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਬਣ ਗਈ ਆ, ਅਸੀਂ ਟਰੱਸਟ ਵੀ ਆਪਣੇ ਆਪੇ ਬਣਾਵਾਂਗੇ, ਇਹਨਾਂ ਦਾ ਪ੍ਰਬੰਧ ਸਾਨੂੰ ਦਿਓ, ਇਹ ਮੰਨਦੇ ਨਹੀਂ। ਕੇਸ ਚਲਾ ਗਿਆ ਅਦਾਲਤ ਵਿੱਚ, ਅਦਾਲਤ ਨੇ ਫੈਸਲਾ ਕਰਤਾ, 2-2.5 ਮਹੀਨੇ ਹੋ ਗਏ, 2.5-1 ਮਹੀਨੇ ਹੋ ਗਿਆ, ਕਿ ਸ਼੍ਰੋਮਣੀ ਕਮੇਟੀ ਉੱਥੋਂ ਪ੍ਰਬੰਧ ਤੋਂ ਕਬਜ਼ਾ ਛੱਡ ਦੇ, ਮੇਰੀ ਪੂਰੀ ਮੈਡੀਕਲ ਕਾਲਜ ਚੱਲਦਾ ਉਹਨੂੰ ਆਪੇ ਹਰਿਆਣੇ ਦੀ ਗੁਰਦੁਆਰਾ ਕਮੇਟੀ ਚਲਾਓਗੇ, ਤੁਸੀਂ ਦਖਲ ਨਾ ਦਿਓ। ਪਰ ਸ਼੍ਰੋਮਣੀ ਕਮੇਟੀ ਵਾਲੇ ਹਟਦੇ ਨਹੀਂ ਸੀ, ਕਬਜ਼ਾ ਨਹੀਂ ਛੱਡਦੇ। ਇਹਨਾਂ ਨੇ ਮੁੜ ਮੁੜ ਕੇ ਚਿੱਠੀਆਂ ਲਿਖੀਆਂ ਕਿ ਅਦਾਲਤ ਦਾ ਫੈਸਲਾ ਤੁਹਾਨੂੰ ਪਤਾ, ਤੁਸੀਂ ਫਲਾਣੀ ਤਰੀਕ ਨੂੰ ਆ ਕੇ ਉਹਦਾ ਕਬਜ਼ਾ ਦਿਓ। ਸ਼੍ਰੋਮਣੀ ਕਮੇਟੀ ਵਾਲੇ ਆਏ ਨੀ। ਜਦੋਂ ਆਏ ਨੀ ਇਹਨਾਂ ਨੇ ਫਿਰ ਨੋਟਿਸ ਜਾਰੀ ਕਰਤਾ ਕਿ ਜੇ ਫਲਾਣੀ ਤਰੀਕ ਤੱਕ ਤੁਸੀਂ ਨਾ ਆਏ ਤੇ ਅਸੀਂ ਕਾਨੂੰਨੀ ਤੌਰ ਤੇ ਆਪੇ ਕਬਜ਼ਾ ਲੈ ਲੈਣਾ, ਕਿਉਂਕਿ ਫੈਸਲਾ ਅਦਾਲਤ ਦਾ। ਸ਼੍ਰੋਮਣੀ ਕਮੇਟੀ ਵਾਲੇ ਫਿਰ ਨੀ ਆਏ। ਇਹ ਕੱਲ ਗਏ ਤੇ ਇਹਨਾਂ ਨੇ ਜਾ ਕੇ ਕੁਰੂਕਸ਼ੇਤਰ ਦੇ ਵਿੱਚ ਮੇਰੀ ਪੀਰੀ ਮੈਡੀਕਲ ਕਾਲਜ ਹੈਗਾ 6ਵੇਂ ਗੁਰੂ ਸਾਹਿਬ ਦੇ ਨਾਂ ਤੇ, ਉਹ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਸਾਂਭ ਲਿਆ ਤੇ ਇਹਨਾਂ ਨੂੰ ਕਹਿ ਤਾ ਪਾਸੇ ਹਟ ਜਾਓ। ਹੈ ਤਾਂ ਸ਼੍ਰੋਮਣੀ ਕਮੇਟੀ ਦੀ ਹਾਰ ਹੈ, ਪਰ ਸ਼੍ਰੋਮਣੀ ਕਮੇਟੀ ਅਜੇ ਤੱਕ ਬਿਲਕੁਲ ਇਸ ਮੁੱਦੇ ਤੇ ਬੋਲੀ ਨੇ, ਚੁੱਪ ਵੱਟ ਕੇ ਬੈਠੀ ਆ। ਏਦਾਂ ਲੱਗਦਾ ਜਿਵੇਂ ਉਹਨਾਂ ਨੂੰ ਜਵਾਬ ਨਹੀਂ ਸੁੱਝ ਰਿਹਾ, ਜਾਂ ਕਿਸੇ ਅਗਲੀ ਕਾਨੂੰਨੀ ਕਾਰਵਾਈ ਦੇ ਦਾਅ ਦੇ ਉੱਤੇ ਖੜੇ ਆ, ਅਜੇ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨਗੇ।
1: ਜੀ ਪੰਨੂ ਸਾਹਿਬ, ਅਦਾਲਤ ਦੀ ਗੱਲ ਚੱਲੀ ਹੈ ਤੇ ਅਦਾਲਤ ਨੇ ਇੱਕ ਹੋਰ ਫੈਸਲਾ ਸੁਣਾਇਆ। ਅਦਾਲਤ ਕਹਿੰਦੀ ਹੈ ਕਿ ਜੇ ਕਿਸੇ ਕਿਸਮ ਦੀ ਕੋਈ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੋਵੇ ਤੇ ਉਹਦੇ ਵਿੱਚ ਵਿਚਾਲੇ ਸਰਕਾਰ ਕੋਈ ਸ਼ਰਤ ਨਹੀਂ ਬਦਲ ਸਕਦੀ। ਇਹ ਗੱਲ ਕਿਉਂ ਕਹਿਣੀ ਪਈ ਜੀ ਅਦਾਲਤ ਨੂੰ?
0: ਇਸ ਤਰ੍ਹਾਂ ਹੋਇਆ ਕਿ ਹਰਿਆਣੇ ਚ ਕੁਝ ਭਰਤੀਆਂ ਹੋਣਗੀਆਂ, ਪੰਜਾਬ ਵਿੱਚ ਵੀ ਹੋਈਆਂ, ਇੱਥੇ ਇੱਕ ਰਿਵਾਜ ਬਣਿਆ ਕਿ ਪਹਿਲਾਂ ਭਰਤੀ ਸ਼ੁਰੂ ਕਰ ਦਿਓ, ਫਿਰ ਵੇਖੋ ਕਿ ਆਪਣੇ ਪੁਰਾਣੇ ਪੁਰਾਣੇ ਬੰਦੇ ਸਿਫਾਰਸੀ ਆ ਉਹ ਆਪਾਂ ਭਰਤੀ ਜ਼ਰੂਰ ਕਰਾਉਣੇ, ਰਹਿਣ ਲੈ ਜਾਂਦੇ ਹੋ, ਜਿਹੜੀਆਂ ਕੰਡੀਸ਼ਨ ਉਹਨਾਂ ਚ ਪੂਰਾ ਨਹੀਂ ਹੁੰਦਾ। ਜੇ ਫਸਟ ਉਹ ਲਿਖਿਆ ਕਿ ਉਹਨੇ ਐਮ ਏ ਕੀਤੀ ਹੋਵੇ ਤੇ ਉਹਨੂੰ ਐਮ ਏ ਦੇ ਬਜਾਏ ਕਰਕੇ ਐਮ ਏ ਫਸਟ ਈਅਰ ਕੀਤੀ ਹੋਵੇ, ਤਾਂ ਕਿ ਆਪਣਾ ਬੰਦਾ ਜਿਹੜਾ ਐਮ ਏ ਨਹੀਂ ਕਰ ਸਕਿਆ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਕਰ ਲਓ। ਜੇ ਹਾਇਰ ਸੈਕੰਡਰੀ ਹੋਵੇ, ਸੀਨੀਅਰ ਸੈਕੰਡਰੀ, ਕੋਈ ਥਾਂ ਤੇ ਕਰ ਦਿਓ, ਘੱਟੋ ਘੱਟ ਮੈਟ੍ਰਿਕ ਪਾਸ ਹੋਣਾ ਚਾਹੀਦਾ, 1 ਸਾਲ ਦੇ ਫਰਕ ਨਾਲ ਹੀ ਕਈ ਮੁੰਡੇ ਕਈ ਕੁੜੀਆਂ ਇਸ ਤਰ੍ਹਾਂ ਇਹਨਾਂ ਦੇ ਭਰਤੀ ਹੋ ਜਾਂਦੇ ਆ, ਏਦਾਂ ਇਹ ਕੰਡੀਸ਼ਨਾਂ ਬਦਲ ਦਿੰਦੇ ਰਹੇ। ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਹੁਣ ਨਹੀਂ, ਉਹਨੂੰ 10 ਸਾਲ ਕੈਦ ਦੀ ਸਜ਼ਾ ਹੋਈ ਸੀ, ਉਹਦੇ ਵੱਡੇ ਪੁੱਤਰ ਅਜੇ ਚੌਟਾਲਾ ਨੂੰ ਵੀ ਨਾਲ ਹੋਈ ਸੀ, ਦੋਵੇਂ ਪਿਓ ਪੁੱਤ 10 ਸਾਲ ਜੇਲ੍ਹ ਕੱਟ ਕੇ ਆਏ। ਤੇ ਕੇਸ ਕੀ ਸੀ? ਚੌਟਾਲਾ ਮੁੱਖ ਮੰਤਰੀ ਹੁੰਦਾ ਸੀ, ਇਹਨਾਂ ਨੇ ਜੇਵੀਟੀ ਟੀਚਰਾਂ ਦੀ ਭਰਤੀ ਕੱਢੀ,

0: ਉਹਦੇ ਵਿੱਚ ਬਹੁਤ ਪੈਸਾ ਚੱਲਿਆ। ਸਾਰਾ ਕੁਝ ਹੋਣ ਤੋਂ ਬਾਅਦ ਇਹਨਾਂ ਨੇ ਲਿਸਟ ਜਾਰੀ ਕਰਤੀ। ਲਿਸਟ ਜਾਰੀ ਹੋਣ ਤੋਂ ਬਾਅਦ ਇਹਨਾਂ ਕੋਲ ਕੁਝ ਹੋਰ ਬੰਦੇ ਆ ਗਏ ਵੀ ਫਲਾਣੇ ਫਲਾਣੇ ਨੂੰ ਭਰਤੀ ਕਰੋ, ਵੱਧ ਪੈਸੇ ਦੇਣ ਨੂੰ ਤਿਆਰ ਹੈ। ਇਹਨਾਂ ਪੈਸੇ ਲਿਖ ਕੇ ਲਿਸਟ ਬਦਲਤੀ। ਮੁੜ ਕੇ ਕੁਝ ਹੋਰ ਆ ਗਏ ਜੀ, ਫਲਾਣੇ ਦਾ ਰਹਿ ਗਿਆ। ਪੈਸੇ ਲਿਖ ਕੇ ਰਾਤ ਨੂੰ ਫਿਰ ਲਿਸਟ ਬਦਲਤੀ। ਜਦੋਂ ਤੀਜੀ ਵਾਰੀ ਲਿਸਟ ਬਦਲੀ ਤੇ ਇੱਕ ਅਫਸਰ ਨੇ ਪ੍ਰੈਸ ਦੇ ਕੋਲ ਜਾ ਕੇ ਬਿਆਨ ਦੇ ਦਿੱਤਾ ਕਿ ਇਹ ਹੇਰਾਫੇਰੀ ਕਰਦੇ ਆ, ਪੈਸੇ ਲੈ ਲੈ ਕੇ ਲਿਸਟਾਂ ਬਦਲਦੇ ਆ, ਤੇ ਮੈਂ ਇਹਨਾਂ ਨਾਲ ਸਹਿਮਤ ਨਹੀਂ। ਉਹਦੇ ਤੇ ਇਨਕੁਆਇਰੀ ਚੱਲ ਪਈ। ਇਨਕੁਆਇਰੀ ਚ ਇਹ ਵੀ ਪਿਓ ਪੁੱਤ ਫਸ ਗਏ, ਦੋ ਤਿੰਨ ਐਮ ਪੀ ਐਮ ਐਲ ਏ ਹੋਰ ਫਸ ਗਏ, ਕਈ ਅਫਸਰ ਫਸ ਗਏ। ਤੇ ਕਮਾਲ ਦੀ ਗੱਲ, ਜਿਹੜੇ ਅਫਸਰ ਨੇ ਸਾਰੀ ਗੱਲ ਬਾਹਰ ਕੱਢੀ ਸੀ ਉਹ ਵੀ ਨਾਲ ਫਸ ਗਿਆ, ਕਿਉਂਕਿ ਇਹ ਗੱਲ ਸਾਬਤ ਹੋ ਗਈ ਕਿ ਉਹ ਸਾਰੀ ਪ੍ਰਕਿਰਿਆ ਚ ਹੇਰਾਫੇਰੀ ਚ ਰਿਸ਼ਵਤ ਲੈਣ ਚ ਨਾਲ ਸ਼ਾਮਿਲ ਸੀ। ਹੁਣ ਉਹ ਇਸ ਕਰਕੇ ਵਿਰੋਧ ਕਰ ਗਿਆ ਕਿ ਉਹਦਾ ਸ਼ੇਅਰ ਘੱਟ ਰੱਖਦੇ ਸੀ, 10 ਸਾਲ ਦੀ ਕੈਦ ਉਹਨੂੰ ਵੀ, ਉਹ ਵੀ ਫਸ ਗਿਆ। ਇਹ ਸਾਰਾ ਕੁਝ ਜੋ ਹੋਇਆ ਸੀ ਉਦੋਂ ਵੀ ਇਹਨਾਂ ਨੇ ਮੁੜ ਮੁੜ ਕੇ ਸ਼ਰਤਾਂ ਬਦਲਦੀਆਂ ਸੀ। ਭਰਤੀ ਉਹਨੂੰ ਕੀਤਾ ਜਾਵੇਗਾ, ਅੱਜ ਦੀ ਆਹ ਸ਼ਰਤ ਹੋਵੇਗੀ, ਹਰ ਵਾਰੀ ਸ਼ਰਤ ਬਦਲ ਕੇ ਭਰਤੀ ਅੱਗੇ ਪਿੱਛੇ ਕਰਦੇ। ਇੱਦਾਂ ਪੰਜਾਬ ਚ ਵੀ ਬੜੀ ਵਾਰ ਹੋ ਚੁੱਕਾ। ਇਸ ਵਾਰੀ ਮਾਮਲਾ ਇਹ ਸੀ ਕਿ ਆਈ ਟੀ ਆਈ ਜਿਹੜੇ ਨੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ, ਉਹਨਾਂ ਦੇ ਵਾਸਤੇ ਹੋਣੀ ਸੀ ਭਰਤੀ ਇੰਸਟ੍ਰਕਟਰਾਂ ਦੀ। ਉਸ ਭਰਤੀ ਦਾ ਇਸ਼ਤਿਹਾਰ ਨਿਕਲਿਆ, ਜਦੋਂ ਬੱਚੇ ਭਰਤੀ ਦੇਣ ਵਾਸਤੇ ਪ੍ਰਕਿਰਿਆ ਚੱਲਦੇ ਸੀ, ਪੇਪਰ ਦੇ ਚੁੱਕੇ ਸੀ, ਉਦੋਂ ਕੰਡੀਸ਼ਨਾਂ ਬਦਲ ਦਿੱਤੀਆਂ। ਉਹਨਾਂ ਬਦਲੀਆਂ ਹੋਈਆਂ ਕੰਡੀਸ਼ਨਾਂ ਚ ਕਈ ਬੱਚੇ ਪਾਸ ਹੋਏ ਰਹਿ ਗਏ ਤੇ ਕਈ ਇਹਨਾਂ ਨੇ ਆਪਣੀ ਮਰਜ਼ੀ ਦੇ ਪਾਸ ਕਰਾ ਲਏ। ਉਹ ਮਸਲਾ ਹਾਈਕੋਰਟ ਚਲਾ ਗਿਆ। ਸਰਕਾਰ ਨੇ ਜਾ ਕੇ ਆਖਿਆ ਇਹ ਕੰਡੀਸ਼ਨਾਂ ਬਦਲਣਾ ਸਰਕਾਰ ਦੇ ਅਧਿਕਾਰ ਖੇਤਰ ਚ। ਹਾਈਕੋਰਟ ਚ ਲੰਮੀ ਬਹਿਸ ਹੋਈ। ਜੱਜ ਸਾਹਿਬਾਨ ਨੇ ਆਖਿਆ ਹਾਂ ਬਿਲਕੁਲ ਠੀਕ ਹੈ, ਕੰਡੀਸ਼ਨਾਂ ਬਦਲਦਾ ਤੁਹਾਡਾ ਅਧਿਕਾਰ ਖੇਤਰ ਹੈ, ਪਰ ਤੁਸੀਂ ਪਹਿਲਾਂ ਬਦਲ ਸਕਦੇ ਹੋ। ਜਦੋਂ ਪ੍ਰਕਿਰਿਆ ਚੱਲਦੀ ਪਈ ਉਹਦਾ ਇੱਕ ਜਾਂ ਦੋ ਪੜਾਅ ਪੂਰੇ ਹੋ ਗਿਆ, ਉਦੋਂ ਤੁਹਾਨੂੰ ਚੇਤਾ ਆ ਜਾਏ ਕਿ ਆਪਣਾ ਫਲਾਣਾ ਰਹਿ ਗਿਆ, ਤੁਸੀਂ ਕੰਡੀਸ਼ਨਾਂ ਬਦਲੋ। ਇਹਦੀ ਆਗਿਆ ਤੁਹਾਨੂੰ ਨਹੀਂ ਮਿਲ ਸਕਦੀ। ਜੋ ਹੋ ਗਿਆ ਸੋ ਹੋ ਗਿਆ, ਉਹਦੇ ਮੁਤਾਬਕ ਹੁਣ ਤਾਂ ਪ੍ਰੋਸੈਸ ਉਹ ਚੱਲੂਗਾ। ਅਗਲੀ ਵਾਰੀ ਤੁਸੀਂ ਕੰਡੀਸ਼ਨਾਂ ਬਦਲਦੀਆਂ ਤੇ ਬਦਲ ਦਿਓ, ਚੱਲਦੀ ਪ੍ਰਕਿਰਿਆ ਚ ਤੁਸੀਂ ਨਹੀਂ ਬਦਲ ਸਕਦੇ
1: ਜੀ। ਪੰਨੂ ਸਾਹਿਬ, ਦੋ ਮਰੀਜ਼ਾਂ ਦੇ ਗਲਤ ਓਪਰੇਸ਼ਨ ਕੀਤੇ ਗਏ ਆ ਵੱਖ ਵੱਖ ਦੋ ਹੌਸਪੀਟਲਸ ਦੇ ਵਿੱਚ, ਪ੍ਰਾਈਵੇਟ ਹੌਸਪੀਟਲ ਸੀ, ਬਹੁਤ ਰੌਲਾ ਪਿਆ ਆ, ਇਹ ਕੀ ਖਬਰ ਹੈ ਜੀ, ਕੀ ਮਾਮਲਾ ਪੂਰਾ?
0: ਇਹ ਹਰਿਆਣੇ ਦੇ ਪਾਣੀਪਤ ਦੇ ਵਿੱਚ ਇੱਕ ਬੀਬੀ ਦਾ ਐਕਸੀਡੈਂਟ ਹੋ ਗਿਆ, ਉਹਦੀ ਲੱਤ ਦੇ ਉੱਤੇ ਸੱਟ ਸੀ। ਉੱਥੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਾਇਆ, ਜਦੋਂ ਬੀਬੀ ਬਾਹਰ ਆਈ ਤੇ ਇਲਾਜ ਚੱਲਦਾ ਪਿਆ ਸੀ, ਤੇ ਨਾਲ ਉਹਨਾਂ ਨੂੰ ਪੈਸੇ ਜਮਾ ਕਰਾਉਣ ਨੂੰ ਵਾਰਸਾਂ ਨੂੰ ਆਖਿਆ ਵੀ ਇਹਦੇ ਸਟੰਟ ਪਾਇਆ 1.5 ਲੱਖ ਦਾ, ਤੇ ਉਹਨਾਂ ਰੌਲਾ ਪਾ ਦਿੱਤਾ ਕਿ ਇਹਦੇ ਹਾਰਟ ਦੀ ਪ੍ਰੋਬਲਮ ਕੋਈ ਨੀ, ਸੱਟ ਤੇ ਲੱਤ ਤੇ ਲੱਗੀ ਸੀ। ਕਹਿੰਦੇ ਨਹੀਂ ਜੀ, ਇਹਦਾ ਹਾਰਟ ਵੀ ਖਰਾਬ ਸੀ। ਉਹ ਕਹਿੰਦੇ ਤੁਸੀਂ ਸਾਡੇ ਨਾਲ ਗੱਲ ਕੀਤੀ, ਇਹਦੀ ਕੋਈ ਰਿਪੋਰਟ ਲਈ ਸੀ, ਕੋਈ ਹਾਰਟ ਦਾ ਟੈਸਟ ਹੋਇਆ ਸੀ? ਕੋਈ ਟੈਸਟ ਨੀ, ਕੁਛ ਨੀ, ਤੇ ਤੁਸੀਂ ਇਹਦੇ ਹਾਰਟ ਦਾ ਸਟੰਟ ਕਿੱਦਾਂ ਪਾ ਦਿੱਤਾ? ਹਸਪਤਾਲ ਵਾਲਿਆਂ ਨੇ ਕਾਹਲੀ ਕਾਹਲੀ ਚ ਘਾਬਰਿਆ ਨੇ ਇੱਕ ਸਟੇਟਮੈਂਟ ਬਣਾ ਲਈ, ਜਿੱਥੇ ਉਹਦੇ ਵਾਰਸਾਂ ਦੇ ਆਪੇ ਦਸਤਖਤ ਕਰ ਲਏ ਜੀ, ਵਾਰਸਾਂ ਤੋਂ ਦਸਤਖਤ ਕਰਵਾ ਕੇ ਉਹਨਾਂ ਤੋਂ ਪੁੱਛ ਕੇ ਉਹਨਾਂ ਦੀ ਸਹਿਮਤੀ ਨਾਲ ਆਪਰੇਸ਼ਨ ਕੀਤਾ। ਉਹ ਕਹਿੰਦੇ ਸਾਡੇ ਨਾਲ ਤਾਂ ਗੱਲ ਹੀ ਨੀ ਹੋਈ। ਉਹਦੇ ਵਿੱਚ ਵੀ ਹਸਪਤਾਲ ਫਸ ਗਏ। ਇੱਕ ਤਾਂ ਮਾਮਲਾ ਇਹ ਸੀ, ਦੂਸਰਾ ਗੁੜਗਾਓਂ ਕਹਿ ਲਓ ਜਾਂ ਗੁਰੂਗ੍ਰਾਮ ਕਹਿ ਲਓ, ਇੰਦਰਾ ਗਾਂਧੀ ਏਅਰਪੋਰਟ ਦੇ ਲਾਗੇ ਜਿਹੜਾ ਵੱਡਾ ਸ਼ਹਿਰ ਹੈ ਹਰਿਆਣੇ ਦਾ, ਉਹ ਤੋਂ ਥੋੜਾ ਹਟਵਾਂ ਇੱਕ ਛੋਟਾ ਸ਼ਹਿਰ ਆ ਨੂਹ, ਬਹੁਤਾ ਕਰਕੇ ਮੁਸਲਮਾਨਾਂ ਦੀ ਬਹੁਤ ਗਿਣਤੀ ਉੱਥੇ, ਪਾਪੂਲੇਸ਼ਨ ਉੱਥੇ। ਇੱਕ ਬੱਚੇ ਦੀ ਲੱਤ ਖਰਾਬ ਸੀ, ਡਾਕਟਰਾਂ ਨੂੰ ਆਖਿਆ ਤਾਂ ਆਪਰੇਸ਼ਨ ਕਰਨਾ ਪੈਣਾ। ਲੈ ਕੇ ਜਦੋਂ ਆਪਰੇਸ਼ਨ ਕਰਕੇ ਬਾਹਰ ਲਿਆਏ ਤੇ ਉਹ ਬੱਚੇ ਦੇ ਵਾਰਸਾਂ ਦੀਆਂ ਚੀਕਾਂ ਨਿਕਲ ਗਈਆਂ ਕਿ ਜਿਹੜੀ ਲੱਤ ਖਰਾਬ ਹੈ ਉਸੇ ਤਰ੍ਹਾਂ ਢੱਕੀ ਪਈ ਹੈ, ਤੇ ਜਿਹੜੀ ਲੱਤ ਠੀਕ ਠਾਕ ਸੀ ਉਹਦਾ ਆਪਰੇਸ਼ਨ ਕਰਕੇ ਲਿਆਇਆ। ਇਹ ਪਤਾ ਨੀ ਕੀ ਕਰਦੇ। ਅੱਗੇ ਇੱਕ ਵਾਰੀ 20-22 ਸਾਲ ਪਹਿਲਾਂ 30 ਸਾਲ ਹੀ ਚੱਲਿਆ, ਹੈਦਰਾਬਾਦ ਦੇ ਇੱਕ ਬੱਚੀ ਦੀ ਅੱਖ ਚ ਜ਼ਹਿਰ ਫੈਲ ਗਿਆ ਸੀ, ਫਿਰ ਉਹ ਅੱਖ ਤੇ ਗਈ ਸੋ ਗਈ, ਉਹਦੀ ਜਾਨ ਬਚਾਉਣ ਦਾ ਸਵਾਲ ਸੀ। ਡਾਕਟਰਾਂ ਨੇ ਫੈਸਲਾ ਕੀਤਾ ਮੈਡੀਕਲ ਕਾਲਜ ਦੇ ਵਿੱਚ ਕਿ ਉਹਦੀ ਅੱਖ ਕੱਢ ਦਿੱਤੀ ਜਾਵੇ, ਮਾਪਿਆਂ ਨੂੰ ਵੀ ਦੱਸਤਾ। ਜਦੋਂ ਆਪਰੇਸ਼ਨ ਕਰਕੇ ਬਾਹਰ ਲਿਆਏ ਤੇ ਮਾਪਿਆਂ ਚ ਉਹਦਾ ਪਿਓ ਬੇਹੋਸ਼ ਹੋ ਗਿਆ, ਵੇਖ ਕੇ ਕਿ ਜਿਹੜੀ ਅੱਖ ਚ ਜ਼ਹਿਰ ਫੈਲਿਆ ਉਹ ਤੇ ਅੱਖ ਉੱਥੇ ਸੀ, ਤੇ ਜਿਹੜੀ ਅੱਖ ਠੀਕ ਠਾਕ ਸੀ ਉਹ ਨਾ ਕੱਢਤੀ। ਉਹ ਰੌਲਾ ਪੈਣ ਤੋਂ ਬਾਅਦ ਬੱਚੀ ਦੀ

0: ਹਾਲਤ ਵੀ ਵਿਗੜ ਚੁੱਕੀ ਸੀ। ਉਹਨੂੰ ਭਾਰਤ ਸਰਕਾਰ ਦੇ ਖਰਚੇ ਤੇ ਸਿੰਗਾਪੁਰ ਵੀ ਲੈ ਕੇ ਗਿਆ ਸੀ, ਬੱਚੀ ਬਚ ਨਹੀਂ ਸੀ ਸਕ। ਇੱਦਾਂ ਦੀਆਂ ਗਲਤੀਆਂ ਡਾਕਟਰ ਬਹੁਤ ਕਰਦੇ ਪਏ ਨੇ, ਬਦਨਾਮੀ ਵੀ ਹੁੰਦੀ ਹੈ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇੱਕ ਤਾਂ ਸਿਸਟਮ, ਦੂਸਰਾ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਮੈਡੀਕਲ ਐਸੋਸੀਏਸ਼ਨ, ਉਹ ਗਲਤੀ ਕਰਨ ਵਾਲੇ ਡਾਕਟਰਾਂ ਦੀ ਹਮਾਇਤ ਤੇ ਆ ਜਾਂਦੀਆਂ। ਨਹੀਂ ਤਾਂ ਇਹਨਾਂ ਨੂੰ ਚਾਹੀਦਾ ਕਿ ਉਹ ਕਹਿਣ ਕਿ ਜਿਹੜੇ ਡਾਕਟਰ ਨੇ ਐਡੀ ਬਲੰਡਰ ਕੀਤੀ ਹੈ ਉਹਦੀ ਅਸੀਂ ਹਮਾਇਤ ਨਹੀਂ ਕਰਨੀ, ਇਹ ਉਹਨਾਂ ਦੀ ਵੀ ਹਮਾਇਤ ਕਰਦੇ ਆ, ਜਦਕਿ ਨਹੀਂ ਕਰਨੀ ਚਾਹੀਦੀ। ਓਦਾਂ ਮੈਂ ਤੁਹਾਨੂੰ ਦੱਸਦਿਆਂ ਕਿ ਭਾਰਤ ਦੇ ਡਾਕਟਰ ਇੱਕ ਤੋਂ ਇੱਕ ਕਮਾਲ ਦੇ, ਬਹੁਤ ਵਧੀਆ ਨੇ। ਦੁਨੀਆਂ ਭਰ ਚੋਂ ਮੈਡੀਕਲ ਟੂਰਿਜ਼ਮ ਭਾਰਤ ਵੱਲ ਵੱਧ ਰਿਹਾ, ਲੋਕੀ ਆਪਰੇਸ਼ਨ ਕਰਾਉਣ ਵਾਸਤੇ ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਹਾਲੈਂਡ ਤੋਂ, ਇਟਲੀ ਵਰਗੇ ਦੇਸ਼ਾਂ ਤੋਂ ਵੀ ਇੱਥੇ ਆਉਂਦੇ, ਕਿਉਂਕਿ ਉੱਥੇ ਛੇਤੀ ਆਪਰੇਸ਼ਨ ਦੀ ਡੇਟ ਨਹੀਂ ਮਿਲਦੀ ਔਰ ਉਹ ਪੈਂਦਾ ਵੀ ਮਹਿੰਗਾ। ਇੱਥੇ ਲੋਕੀ ਆਉਂਦੇ ਆ ਤੇ ਸਸਤਾ ਵੀ ਪੈਂਦਾ, ਫਲਾਈਟਾਂ ਦਾ ਖਰਚਾ ਕੱਢ ਕੇ ਵੀ ਸਸਤਾ ਪੈਂਦਾ, ਤੇ ਨਾਲ ਇਹ ਆ ਕਿ ਇੱਥੇ ਡੇਟ ਆਪਣੀ ਮਰਜ਼ੀ ਦੀ ਮਿਲ ਜਾਂਦੀ। ਬਹੁਤ ਸੋਹਣੇ ਆਪਰੇਸ਼ਨ ਹੁੰਦੇ ਆ। ਜਦੋਂ ਜੰਗ ਲੱਗੀ ਸੀ ਪਾਕਿਸਤਾਨ ਨਾਲ ਕਾਰਗਿਲ ਦੀ, ਉਸ ਜੰਗ ਚੱਲਦੀ ਦੌਰਾਨ ਵੀ ਪਾਕਿਸਤਾਨ ਦੇ 4-5 ਮਰੀਜ਼ਾਂ ਦੇ ਉੱਤੇ ਆਪਰੇਸ਼ਨ ਹੁੰਦੇ ਪਏ ਸੀ, ਉਹ ਵੀ ਕਰਾਉਣ ਵਾਸਤੇ ਇੱਥੇ ਆਉਂਦੇ ਆ। ਪਰ ਕੁਝ ਡਾਕਟਰ ਇਹੋ ਜਿਹੀਆਂ ਬੇਵਕੂਫੀਆਂ ਕਰਦੇ ਜਿਹਦਾ ਕਰਕੇ ਬਦਨਾਮੀ ਹੁੰਦੀ।
1: ਜੀ ਪਰ ਸਭ ਗੱਲ ਨੇਪਾਲ ਦੀ ਕਰਦੇ ਆ। ਨੇਪਾਲ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਜੈਨਜ਼ੀ ਨੇ ਚੁਣਿਆ ਸੀ, ਹੁਣ ਉਹਦੇ ਤੇ ਦੋਸ਼ ਲੱਗ ਰਹੇ ਨੇ ਕਿ ਅਦਾਲਤਾਂ ਦੇ ਵਿੱਚ ਦਖਲ ਦੇ ਰਿਹਾ, ਉਹਦਾ ਕੀ ਮਾਮਲਾ ਹੈ ਜੀ?
0: ਪ੍ਰਧਾਨ ਮੰਤਰੀ ਜੈਨਜ਼ੀ ਨੇ ਉਦੋਂ ਬਹੁਤ ਭੀੜ ਜਾ ਕੇ ਜਦੋਂ ਪਈ ਪਾਰਲੀਮੈਂਟ ਤੇ ਜਾ ਵੜੇ, ਸਾਰਿਆਂ ਨੂੰ ਭਜਾ ਦਿੱਤਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਭ ਭੱਜ ਗਏ। ਇੱਕ ਸਾਬਕਾ ਪ੍ਰਧਾਨ ਮੰਤਰੀ ਤੇ ਉਹਦੀ ਪਤਨੀ ਨੂੰ ਕੁੱਟਣ ਲੱਗੇ, ਪ੍ਰਧਾਨ ਮੰਤਰੀ ਤੇ ਕੁੱਟ ਖਾਂਦਾ ਖਾਂਦਾ ਛੁੱਟ ਕੇ ਭੱਜ ਗਿਆ ਤੇ ਪਤਨੀ ਉਹਦੀ ਲੋਕਾਂ ਨੇ ਕੁੱਟ ਕੁੱਟ ਕੇ ਮਾਰਤੀ ਸੀ। ਉਦੋਂ ਇਹ ਨਵੀਂ ਜਿਹੜੀ ਸਰਕਾਰ ਬਣੀ ਉਹਦਾ ਪ੍ਰਧਾਨ ਮੰਤਰੀ ਇਹ ਫੈਸਲਾ ਸੀਗਾ, ਇੱਕ ਅਦਾਲਤਾਂ ਦੇ ਕੰਮ ਚ ਦਖਲ ਦਊਗਾ, ਦੂਸਰਾ ਕਿਸੇ ਵੀ ਵਿਦੇਸ਼ੀ ਆਗੂ ਦੇ ਨਾਲ ਕਰਨਾ ਨਹੀਂ ਮਿਲੂਗਾ ਤਾਂ ਕਿ ਅੰਦਰ ਖਾਤੇ ਕੋਈ ਸਾਜਿਸ਼ ਨਾ ਕਰੇ। ਹੁਣ ਉਹਨੇ ਪਹਿਲਾਂ ਤਾਂ ਇਹ ਕੀਤਾ ਕਿ ਇੱਕੋ ਹਫ਼ਤੇ ਚ ਚੀਨ ਦੇ ਲੀਡਰਾਂ ਨਾਲ ਵੀ ਇਕੱਲੇ ਨੇ ਮੁਲਾਕਾਤ ਕੀਤੀ, ਕਹਿੰਦਾ ਨਹੀਂ ਜੀ ਕੁਝ ਗੱਲਾਂ ਭੇਦ ਰੱਖਣ ਵਾਲੀਆਂ ਹੁੰਦੀਆਂ, ਤੇ ਭਾਰਤ ਵਾਲਿਆਂ ਨਾਲ ਵੀ ਕੀਤੀ, ਰਾਜਦੂਤਾਂ ਨਾਲ ਵੀ ਮੀਟਿੰਗਾਂ ਇਕੱਲਾ ਕਰਨ ਲੱਗ ਪਿਆ, ਜਦਕਿ ਫੈਸਲਾ ਸੀ ਉਹ ਨਹੀਂ ਕਰੂਗਾ। ਦੂਸਰੀ ਗੱਲ ਇਹ ਕਿ ਉੱਥੇ ਪਤਾ ਲੱਗਾ ਕਿ ਉਹਨੇ ਅਦਾਲਤਾਂ ਦੇ ਕੰਮ ਚ ਦਖਲ ਦੇਣਾ ਸ਼ੁਰੂ ਕਰਤਾ, ਉੱਥੋਂ ਦੀ ਸੁਪਰੀਮ ਕੋਰਟ ਦੇ ਕੁਝ ਜੱਜਾਂ ਤੇ ਦਬਾਅ ਪਾਇਆ ਕਿ ਤੁਸੀਂ ਅਹੁਦੇ ਤੋਂ ਅਸਤੀਫਾ ਦੇ ਦਿਓ। ਕੁਝ ਲੋਕ ਤੇ ਕਹਿੰਦੇ ਆ ਕਿ ਉਹ ਜੱਜ ਠੀਕ ਨਹੀਂ ਸੀ ਕਰ ਰਹੇ ਤਾਂ ਪਾਇਆ, ਕੁਝ ਕਹਿੰਦੇ ਦਬਾਅ ਪਾਇਆ ਹੀ ਨਹੀਂ, ਪਰ ਬਹੁਤੀ ਚਰਚਾ ਇਹ ਕਿ ਦਬਾਅ ਇਸ ਕਰਕੇ ਪਾਇਆ ਜਾ ਰਿਹਾ ਕਿ ਉਹਨਾਂ ਜੱਜਾਂ ਤੋਂ ਅਸਤੀਫੇ ਦਵਾ ਦਿਓ, ਕੁਰਸੀਆਂ ਖਾਲੀ ਹੋਣ ਤੇ ਉੱਥੇ ਫਿਰ ਹੀ ਆਪਣੀ ਮਰਜ਼ੀ ਦੇ ਜੱਜ ਜਿਹੜੇ ਆ ਉਹ ਲਾ ਸਕੇ। ਇਸ ਕਰਕੇ ਇੰਨੀ ਬਦਨਾਮੀ ਹੋ ਰਹੀ ਆ ਕਿ ਸ਼ਾਇਦ ਉਹਨੂੰ ਅਹੁਦਾ ਛੱਡਣਾ ਪੈ ਜਾਏ।
1: ਜੀ ਹੁਣ ਸਭ ਗੱਲ ਬਿਹਾਰ ਦੀ ਕਰਦੇ ਹਾਂ। ਬਿਹਾਰ ਤੋਂ ਇੱਕ ਬੱਸ ਆ ਰਹੀ ਸੀ ਯੂਪੀ, ਉਹਦਾ ਐਕਸੀਡੈਂਟ ਹੋ ਜਾਂਦਾ ਤੇ ਇਹ ਖਬਰ ਇਸ ਕਰਕੇ ਇੰਨੀ ਵੱਡੀ ਹੋ ਗਈ ਹੈ ਕਿ 30 ਸਵਾਰੀਆਂ ਆਉਂਦੀਆਂ ਸੀ ਉਸ ਬੱਸ ਦੇ ਵਿੱਚ ਤੇ ਉਹਦੇ ਵਿੱਚ 130 ਸਵਾਰੀਆਂ ਬੈਠੀਆਂ ਸੀ ਜੀ। ਕੀ ਹੈ ਪੂਰੀ ਖਬਰ?
0: ਅੱਜ ਕੱਲ੍ਹ ਉੱਥੋਂ ਦੀਆਂ ਬੱਸਾਂ ਆ ਰਹੀਆਂ ਨੇ, ਦੋ ਦੋ ਮੰਜ਼ਲੀਆਂ ਬੱਸਾਂ ਜਿਨ੍ਹਾਂ ਚ ਉੱਪਰ ਤੇ ਹੇਠਾਂ ਸੌਣ ਵਾਲੇ ਪੱਟੇ ਜਿਹਨਾਂ ਲਾਏ ਆ ਉਹਨਾਂ ਨੂੰ ਬਰਥ ਕਹਿ ਦਿੰਦੇ ਐਵੇਂ ਹੀ, ਉਹਨਾਂ ਚ ਮੁੱਕੇ ਸੁੱਤੇ ਪਏ ਵੀ ਇੱਥੇ ਆਉਂਦੇ। ਹੁਣ ਉਹਨਾਂ ਚ ਸੀਟਿੰਗ ਅਰੇਂਜਮੈਂਟ ਜੇ ਤੇ ਸਟੈਂਡਰਡ ਦੇ ਹਿਸਾਬ ਨਾਲ ਕੀਤਾ ਜਾਵੇ ਤੇ ਸਿਰਫ 30 ਸੀਟਾਂ ਹੋ ਸਕਦੀਆਂ, 15 ਥੱਲੇ ਸ਼ਾਇਦ 14 ਤੇ ਉੱਪਰ 16, ਕਿਉਂਕਿ ਥੱਲੇ ਡਰਾਈਵਰ ਵਾਲਾ ਤਾਨਾ ਥਾਂ ਕਰਨਾ ਹੁੰਦਾ। ਉਹ 30 ਚਾਹੀਦੀਆਂ ਨੇ, ਇਹ ਤੋਂ ਵੱਧ ਲਾਇਸੈਂਸ ਵੀ 30 ਦਾ, ਪਰ ਕੋਈ ਚੈੱਕ ਕਰਨ ਵਾਲਾ ਨੀ, ਇਸ ਕਰਕੇ ਉਦਾਂ ਹੀ ਚੱਲੀ ਜਾਂਦੀਆਂ ਨੇ ਸਭ। ਪਿੱਛੇ ਜੇ ਇੱਕ ਬੱਸ ਯੂਪੀ ਚ ਅੱਗ ਲੱਗ ਕੇ ਸੜ ਗਈ ਸੀ, ਸਾਰੇ ਵਿੱਚ ਜਦੋਂ ਅੱਗ ਚ ਫਸ ਗਏ ਉਹਨਾਂ ਚੋਂ ਕੁਝ ਮਰੇ ਸੀ, ਕੁਝ ਜ਼ਖਮੀ ਹਸਪਤਾਲ ਪੈ ਤੜਫਦੇ ਸੀ, ਉਦੋਂ ਵੀ ਰੌਲਾ ਪਿਆ ਸੀ ਤੇ ਉਹਨਾਂ ਨੂੰ ਨਿਯਮਾਂ ਦੇ ਮੁਤਾਬਕ ਬੱਸ ਨੂੰ ਚੱਲਣ ਵਾਸਤੇ ਨਾ ਉਹਨੇ ਲਾਇਸੈਂਸ ਲਿਆ ਨਾ ਕਦੇ ਕਿਸੇ ਨੇ ਚੈੱਕ ਕੀਤਾ। ਬਿਹਾਰ ਤੋਂ ਚੱਲਦੀ ਸੀ, ਨਾ ਬਿਹਾਰ ਦੀ ਪੁਲਿਸ ਚੈੱਕ ਕਰੇ, ਨਾ ਯੂਪੀ ਦੀ, ਨਾ ਰਾਜ ਤੋਂ ਹਰਿਆਣੇ ਦੀ, ਨਾ ਸਾਡੇ ਪੰਜਾਬ ਵਾਲੀ। ਉਹ ਜਲੰਧਰ ਵੀ ਲੰਘ ਕੇ ਅੰਮ੍ਰਿਤਸਰ ਤੱਕ ਬੱਸ ਜਾਂਦੀ ਸੀ ਤੇ ਮੁੜ ਮੁੜ ਕੇ ਗੇੜੇ ਲਾਉਂਦੀ ਸੀ।

0: ਤੋਂ ਬਾਅਦ ਵੀ ਬੱਸਾਂ ਚੱਲਦੀਆਂ, ਕਦੇ ਕਿਸੇ ਨੇ ਰੋਕੀਆਂ ਤੇ ਹੈਨੀ। ਆ ਪਿਛਲੇ ਮਹੀਨੇ ਰਾਜਸਥਾਨ ਦੇ ਵਿੱਚ ਇੱਕ ਬੱਸ ਨੂੰ ਅੱਗ ਲੱਗ ਗਈ ਇਸੇ ਤਰ੍ਹਾਂ, ਉੱਥੇ ਵੀ ਪਤਾ ਲੱਗਾ ਕਿ ਇਸੇ ਤਰ੍ਹਾਂ ਗਰੀਬ ਲੋਕਾਂ ਨੂੰ ਅੱਧੀ ਰਾਤ ਲੈ ਕੇ ਜਿਹੜੀਆਂ ਬੱਸਾਂ ਜਾਂਦੀਆਂ ਨੇ ਉਹਨਾਂ ਤੇ ਨਿਯਮ ਕੋਈ ਲਾਗੂ ਹੁੰਦੇ, ਜਿੱਦਾਂ ਮਰਜ਼ੀ ਉਹ ਚਲਾਈ ਚਲਾਈ ਫਿਰਦੇ। ਹੁਣ ਇਹ ਜਿਹੜੇ ਬੱਸ ਸੀ ਇਹ ਆ ਰਹੇ ਸੀ ਪੰਜਾਬ ਨੂੰ ਬਿਹਾਰ ਤੋਂ ਚੱਲੇ, ਜਦੋਂ ਯੂਪੀ ਚ ਆਈ ਇੱਥੇ ਆ ਕੇ ਐਕਸੀਡੈਂਟ ਹੋ ਗਿਆ, ਬੱਸ ਉਲਟ ਗਈ। ਉਲਟੀ ਪਈ ਬੱਸ ਚੋਂ ਲੋਕਾਂ ਨੇ ਜ਼ੋਰ ਜ਼ਾਰ ਲਾ ਕੇ ਬੰਦੇ ਕੱਢੇ ਬਾਹਰ, ਜਿਹਦੇ ਉਹ ਸਵਾਰੀਆਂ ਗਿਣਨ ਲੱਗੇ ਤੇ 30 ਸਵਾਰੀਆਂ ਵਾਲੀ ਬੱਸ 30 ਤੋਂ 60 ਹੋ ਗਏ, 90 ਹੋ ਗਏ, ਅਜੇ ਵੀ ਨਿਕਲੀਆਂ ਹੁਣ 120 ਹੋ ਗਏ, 4 ਗੁਣੀਆਂ ਸਵਾਰੀਆਂ ਅਜੇ ਵੀ ਨਿਕਲੀਆਂ ਹੁਣ। ਡਰਾਈਵਰ ਤੇ ਕੰਡਕਟਰ ਸਮੇਤ 30 ਵਾਲੀ ਬੱਸ ਦੇ ਵਿੱਚ 130 ਜਾਣੇ ਨਿਕਲੇ। ਰੌਲਾ ਪੈ ਰਿਹਾ ਕਿ ਜਦੋਂ 30 ਵਾਲੀ ਬੱਸ ਦੇ ਵਿੱਚ 130 ਸਵਾਰੀਆਂ ਜਾਂਦੀਆਂ ਨੇ, ਬਿਹਾਰ ਤੋਂ ਲੈ ਕੇ ਰਾਹ ਚ ਯੂਪੀ ਵੀ ਪੈਂਦਾ, ਹਰਿਆਣਾ ਵੀ ਪੈਂਦਾ, ਅੱਗੋਂ ਪੰਜਾਬ ਵੀ ਆਉਂਦਾ, ਕਿਸੇ ਥਾਂ ਦੀ ਕੋਈ ਪੁਲਿਸ ਕਿਸੇ ਨੂੰ ਚੈੱਕ ਨੀ ਕਰਦੇ, ਜਿੱਦਾਂ ਮਰਜ਼ੀ ਤੁਰੇ ਫਿਰਦੇ। ਇਹ ਜਿਹੜਾ ਕੰਮ ਹੈ ਇਹ ਬਹੁਤ ਮਾੜਾ, ਲੋਕਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ। ਕੱਲ ਵਾਲੀ ਘਟਨਾ ਚ ਮੌਤਾਂ ਤੇ 3 ਪਈਆਂ, ਬਾਕੀ ਬਚ ਗਏ, ਪਰ ਇਸਦਾ ਰੌਲਾ ਬਹੁਤ ਪੈ ਰਿਹਾ
1: ਜੀ। ਪਰ ਸਰ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ
0: ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਸਰਵਿੰਦਰ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨੋਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ।

0: 87 32 1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
8: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

장기

嚟到最尾呢 part 嘅歌曲啦，慢慢带出我哋主角嘅作品出嚟。但首先有带嚟 Sammy 近期嘅派台歌《陨石与地球》。

间房，两个人，另一个不可倾诉的心事。门牌上面有两个名，那六个字就是吕作安、蔡俊贤。今期冠军作品就是他们的一二。

以下是卡卡里及温哥华的联播节目。加拿大中文电台 FM94.7 会在早上再作本地节目广播，请各位听众留意。

崔夫人，何时惊劳连家夜过寒枕？

你呢？艰难一面，再会无期，辣到人心，不对痴郎多留。

病魔又再了。

你话以石头就波不正，压得可怜石沉湖底，已经。

0: 一粒仔，怕受佢牵制。咩？所以我同个仔退婚约啫嘛。
1: 哎呀，你千祈咪揾啲咁嘢叫啊！
0: 点解啊？
1: 咩铁仔

你快啲翻去屋企，叫你个老豆扎定良辰吉日。哎呀，我而家你叫我退婚我都唔制啦，你仲要坐大红花轿。

0: 前后听过有谢安琪、钟无艳、泳儿、黛玉笑了，阿晴呢一首是关正杰的《恨绵绵》。
1: 加拿大中文电台

945-403-291-4945。

咧，过去呢几年咧，大家咧都关注咗咧，冇多啲新嘅体育嘅赛事，又或者咧以前我哋唔留意嘅，不过咧呢几年睇多咗。

会咧落雨，而且咧嗰度咧今日咧最高只系得21度，咁最低9度。咁朝早8:20，目前咧市内冇任何嘅交通意外报告。

0: 拿大中文电台，一起走过二十八年，声音联系每一天。
1: 逢星期二，在一家人，我们找到 Joyce 康桥。

一间房两个人，另一个不可倾诉的心事。门牌上面有两个名，那六个字就是吕卓安、蔡俊贤。今期冠军作品就是他们的1206。

你穿上溜冰鞋，走进溜冰场，尽情享受溜冰的乐趣。你的女儿在羽毛球场上与搭档合作，体验运动带来的

0: canada.ca/rocket-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
1: ਵਿਜ਼ਿਟ sabrang.ca
3: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोनिक इंश्योरेंस दे मानस पहुंचा अते रमन वड़ाच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਮੇਰਾ ਨਾਮ ਕਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
8: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ

ਜੇ ਤੁਹਾਡੇ ਕੈਨੇਡੀਅਨ ਪਾਸਪੋਰਟ ਦੀ ਰਿਨਿਊਅਲ ਡਿਊ ਹੈ ਤਾਂ ਆਨਲਾਈਨ ਪਾਸਪੋਰਟ ਦੀ ਅਰਜ਼ੀ ਤੁਸੀਂ ਕਦੇ ਵੀ ਕਰ ਸਕਦੇ ਹੋ। ਪਹਿਲਾਂ ਲਿਮਿਟ ਹੁੰਦੀ ਸੀ, ਹੁਣ ਉਸ ਨੂੰ ਪੂਰਨ ਤੌਰ ਤੇ ਖੋਲ ਦਿੱਤਾ ਗਿਆ ਹੈ। ਹੋਰ ਖਬਰਾਂ ਵਿੱਚ, ਕੈਨੇਡਾ ਦੇ ਵਿੱਚ ਈ ਸਕੂਟਰ ਬਹੁਤ ਵਰਤਣ ਲੱਗੇ ਨੇ ਬੱਚੇ। ਈ ਸਕੂਟਰ ਦੇ ਉੱਪਰ ਚੜ੍ਹ ਕੇ ਬੜੀ ਤੇਜ਼ ਭਜਾਉਂਦੇ ਨੇ, ਲੇਕਿਨ ਡਾਕਟਰ ਚਿੰਤਾ ਦੇ ਵਿੱਚ ਨੇ ਕਿ ਇਹਦੇ ਨਾਲ ਸੱਟ ਫੇਟ ਲੱਗਣ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਅਤੇ ਚਾਂਸਿਸ ਹੋ ਵੀ ਰਹੇ ਨੇ। ਇਸ ਤੋਂ ਇਲਾਵਾ ਹੋਰ ਖਬਰਾਂ ਵਿੱਚ, ਨਵੇਂ ਸਰਵੇਖਣ ਵਿੱਚ ਪਤਾ ਲੱਗਦਾ ਹੈ ਕਿ ਵੱਡੀ ਗਿਣਤੀ ਅਲਬਰਟਾ ਵਾਸੀ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਨ, ਵੱਖਰੇ ਹੋ ਕੇ ਨਹੀਂ। RCMP ਵੱਲੋਂ ਚੈਸਟਰਮੇਅਰ ਦੇ ਵਿੱਚ ਪੰਜਾਬੀ ਮੂਲ ਦੇ 18 ਸਾਲਾਂ ਦੇ ਮੁੰਡੇ ਦੇ ਮੌਤ ਦੇ ਸੰਬੰਧ ਦੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ, ਇਹਦੇ 'ਤੇ ਚਰਚਾ ਕਰਾਂਗੇ। ਕੈਲਗਰੀ ਸ਼ਹਿਰ ਦੇ ਨਾਲ ਲੱਗਦੇ ਕੁਛ ਰੂਰਲ ਏਰੀਆ ਦੇ ਵਿੱਚ ਕਾਉਂਟੀਜ਼ ਵੱਲੋਂ ਡਾਟਾ ਸੈਂਟਰ ਨਾ ਬਣ ਦੇਣ ਲਈ ਵੋਟ ਪਾਈ ਜਾ ਰਹੀ ਹੈ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਹੋਰ ਖਬਰਾਂ ਵਿੱਚ, ਪਾਰਕਸ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਹਾਈਕਿੰਗ ਦੀ ਜੋ ਇੰਸੀਡੈਂਟ ਦੀ ਘਟਨਾ ਜਿਹੜੀ ਹੋਈ ਹੈ ਜੀ, ਹਾਈਕਿੰਗ ਦੀ ਦੁਰਘਟਨਾ ਵਿੱਚ ਕੈਲਗਰੀ ਦਾ ਇੱਕ ਵਿਅਕਤੀ ਮਾਰਿਆ ਗਿਆ ਹੈ ਬੈਂਫ ਨੈਸ਼ਨਲ ਪਾਰਕ ਦੇ ਵਿੱਚ। ਨੌਰਥ ਵੈਸਟ ਕੈਲਗਰੀ ਦੇ ਵਿੱਚ, ਸਾਊਥ ਵੈਸਟ ਕੈਲਗਰੀ ਦੇ ਵਿੱਚ ਸੀ ਟ੍ਰੇਨ ਦੇ ਨਾਲ ਹਾਦਸੇ ਤੋਂ ਬਾਅਦ ਇੱਕ ਔਰਤ ਦੀ ਮੌਤ ਹੋ ਗਈ ਹੈ, ਇਹ ਖਬਰਾਂ। ਇਸ ਤੋਂ ਇਲਾਵਾ ਇੱਕ ਪੰਜਾਬੀ ਮੂਲ ਦੇ ਊਬਰ ਡਰਾਈਵਰ ਨੂੰ ਚਾਰਜ ਕੀਤਾ ਗਿਆ ਹੈ ਅਤੇ ਇੱਕ ਔਰਤ ਨਾਲ ਜਿਨਸੀ ਛੇੜਛਾੜ ਦੇ ਕੇਸ 'ਤੇ ਹਮਲਾ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਅਤੇ ਦੋ ਚਾਰਜਸ ਜਿਹੜੇ ਨੇ ਜੀ ਉਸ 'ਤੇ ਲੱਗੇ ਨੇ ਅਤੇ ਹੋਰ ਵੀ ਡਿਟੇਲ ਉਸਦੀ ਆ ਸਕਦੀ ਹੈ। ਇਹ ਖਬਰਾਂ ਆਪ ਜੀ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਸ਼ੇਅਰ ਕਰਾਂਗੇ। ਇੱਕ ਦੋ ਖਬਰਾਂ ਹੋਰ ਹੈਗੀਆਂ ਨੇ, ਅਗਰ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਉਹ ਵੀ ਆਪ ਜੀ ਨਾਲ ਸ਼ੇਅਰ ਕਰਾਂਗੇ, ਜਿਹਨਾਂ ਵਿੱਚ ਆਮ ਤੌਰ 'ਤੇ ਜੋ ਫਸਲਾਂ ਨੇ, ਫਸਲਾਂ 'ਤੇ ਨਦੀਨ ਨਾਸ਼ਕ ਜੋ ਸਪਰੇਆਂ ਕੀਤੀਆਂ ਜਾਂਦੀਆਂ ਨੇ, ਵੀਡਸ ਜੋ ਹੋਰ ਘਾਹ ਫੂਸ ਉੱਗ ਪੈਂਦਾ ਫਸਲ ਤੋਂ ਇਲਾਵਾ, ਉਸਨੂੰ ਸਾਫ ਰੱਖਣ ਲਈ ਜੋ ਦਵਾਈਆਂ ਵਰਤੀਆਂ ਜਾਂਦੀਆਂ ਨੇ, ਉਹਨਾਂ ਦੀ ਜਗ੍ਹਾ 'ਤੇ ਬਿਜਲੀ ਦੇ ਨਾਲ ਇਲੈਕਟ੍ਰੀਕਲ ਵੀਡ ਜ਼ੈਪਰ, ਇਹਦੇ ਨਾਲ ਕੈਨੇਡੀਅਨ ਫਾਰਮਾਂ 'ਤੇ ਇਸ ਚੀਜ਼ ਦੀ ਦਵਾਈਆਂ ਦੀ ਵਰਤੋਂ ਘਟੇਗੀ। ਹਾਈ ਵੋਲਟੇਜ ਇਲੈਕਟ੍ਰੀਸਿਟੀ ਦੇ ਨਾਲ ਹੋਰ ਜਿਹੜੇ ਨਦੀਨ ਨੇ ਮਾਰੇ ਜਾਣਗੇ, ਇਹਦੀ ਚਰਚਾ ਆਪ ਜੀ ਨਾਲ ਕਰਾਂਗੇ ਪ੍ਰੋਗਰਾਮ ਵਿੱਚ, ਸਮੇਂ ਨੇ ਇਜਾਜ਼ਤ ਦਿੱਤੀ ਤਾਂ। ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹਨਾਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਜੀ। ਸਭ ਤੋਂ ਪਹਿਲਾਂ ਸਪੌਂਸਰਾਂ ਬਾਰੇ ਜਾਣਕਾਰੀ ਦੇ ਦਈਏ ਕਿ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 587-832-1208, ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਢੱਟ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਸੀਂ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣੀ ਚਾਹੁੰਦੇ ਹੋ ਤਾਂ ਬੇਲੇ ਸਰਕਾਰ ਨੂੰ ਭੇਜਣਗੇ ਫੋਨ 825-760-9683, 8257600983, YYC ਹੋਮ ਕੇਅਰ ਤੋਂ ਵੀਰਪਾਲ ਕੌਰ ਢੱਟ। ਵੈਸੇ ਸਮਾਇਲ ਮੈਡੀਕਲ ਕਲੀਨਿਕ 587-617-4496 ਉਹਨਾਂ ਦਾ ਫੋਨ ਨੰਬਰ ਹੈ ਜੀ। ਵੈਸੇ ਇਸ ਮੈਡੀਕਲ ਕਲੀਨਿਕ ਦੇ ਵਿੱਚ ਤੁਹਾਨੂੰ ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਨਵੇਂ ਪੇਸ਼ੈਂਟ ਲੈ ਜਾ ਰਹੇ ਨੇ। ਸਨਰਾਈਜ਼ ਏਰੀਏ ਦੇ ਵਿੱਚ, ਨਾਰਥ ਈਸਟ ਦੇ ਵਿੱਚ ਹੈਗਾ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ। ਓਪਨਿੰਗ ਆਵਰ ਸੰਬੰਧੀ ਜਾਂ ਹੋਰ ਕੋਈ ਜਾਣਕਾਰੀ ਲਈ

ਤੁਸੀਂ ਇਹ ਨੰਬਰ ਨੋਟ ਕਰ ਲਓ। ਵੈਸੇ ਅਪਾਇੰਟਮੈਂਟ ਦੀ ਲੋੜ ਨਹੀਂ ਹੈ, ਤੁਸੀਂ ਵਾਕ ਇਨ ਜਾ ਸਕਦੇ ਹੋ। ਐਕਸਪਰਟ ਡਾਕਟਰਾਂ ਦੀ ਉਹਨਾਂ ਕੋਲ ਟੀਮ ਹੈ 5876174696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਜਿੱਥੇ ਕਿ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 'ਤੇ 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਤੋਂ ਲਾਈਫ ਇੰਸ਼ੋਰੈਂਸ, ਸੁਪਰਵਿਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਫੋਨ ਹੈ ਜੀ 403-404-3500 4034-4350। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, 24 ਘੰਟੇ ਖੁੱਲ੍ਹਾ ਇਹ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ 40 ਤੋਂ ਵੱਧ ਆਈਟਮਾਂ ਦਾ ਬਫੇ ਵੀ ਲੱਗਦਾ। ਸਵੇਰ ਦੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਮਹਿਮਾਨ ਬੈਠ ਕੇ ਖਾਣਾ ਖਾ ਸਕਦੇ ਨੇ। ਸਿਟਿੰਗ ਅਰੇਂਜਮੈਂਟ ਹੈ, ਵੈਜ ਨੋਨ ਵੈਜ ਫੂਡ ਹਰ ਤਰ੍ਹਾਂ ਦਾ ਇਹਨਾਂ ਕੋਲ ਮਿਲੇਗਾ, ਅਤੇ ਵੀਕਐਂਡ 'ਤੇ ਸਪੈਸ਼ਲ ਆਈਟਮਸ। ਮਦਰ ਇੰਡੀਆ ਰੈਸਟੋਰੈਂਟ, ਫੋਨ ਹੈ 403-936-7777 4039367777। ਅਤੇ ਪਿਕਸਲ ਫੋਟੋ ਸਟੂਡੀਓ, ਜਿੱਥੇ ਕਿ ਸਿਰਫ $2 ਦੇ ਵਿੱਚ ਪਾਸਪੋਰਟ ਫੋਟੋ ਜਿਹੜੀ ਹੈ ਉਹ ਕਲਿੱਕ ਕਰਕੇ ਆਪ ਜੀ ਨੂੰ ਵਧੀਆ ਕੁਆਲਿਟੀ ਵਿੱਚ ਦਿੱਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ $7 ਦੇ ਵਿੱਚ, ਫੋਨ 403-947-0060 4039470060। ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਵੀ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਤੋਂ। ਆਓ ਪ੍ਰੋਗਰਾਮ ਨੂੰ ਸ਼ੁਰੂਆਤ ਦੇ ਵਿੱਚ ਖਬਰ ਦੇ ਨਾਲ ਜਿਹੜਾ ਸ਼ੁਰੂ ਕਰਦੇ ਹਾਂ ਜੀ, ਮਾਰਕੀਟ ਦੀ ਖਬਰ। ਜਦੋਂ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਡੋਨਲਡ ਟਰੰਪ ਨੇ ਅਤੇ ਇਜ਼ਰਾਈਲ ਨੇ ਇਰਾਨ ਦੇ ਉੱਪਰ ਹਮਲਿਆਂ ਦੀ ਸ਼ੁਰੂਆਤ ਕੀਤੀ, ਤਾਂ ਉਸ ਵੇਲੇ WTI ਜਿਹੜਾ ਕਰੂਡ ਆਇਲ ਹੈ, ਵੈਸਟ ਟੈਕਸਸ ਇੰਟਰਮੀਡੀਏਟ, ਉਹ 65 ਰੁਪਏ ਦੇ ਆਸ ਪਾਸ ਟ੍ਰੇਡ ਹੋ ਰਿਹਾ ਸੀ ਪਰ ਬੈਰਲ, $65 ਪਰ ਬੈਰਲ। ਉਸ ਤੋਂ ਬਾਅਦ ਇੱਕਦਮ ਉਸਨੇ ਜੰਪ ਮਾਰਿਆ ਅਤੇ ਉਹ 90 ਦੇ ਪਾਰ ਚਲਾ ਗਿਆ, ਫਿਰ 100 ਤੋਂ ਪਾਰ ਵੀ ਰਿਹਾ ਕਈ ਦਿਨ, ਫਿਰ ਉਤਰਾਅ ਚੜਾਅ ਅਤੇ ਇੱਕ ਪੀਕ ਤੋਂ ਬਾਅਦ ਫਿਰ ਇੱਕ ਠੀਕ ਠਾਕ ਗਿਰਾਵਟ ਜਿਹੜੀ ਹੈ ਉਹ ਫਿਰ ਨਜ਼ਰ ਆਈ। ਲੇਕਿਨ ਇਸ ਵੇਲੇ ਉਤਰਾਅ ਚੜਾਅ ਜਾਰੀ ਨੇ ਅਤੇ ਜੋ ਅਨਸਰਟਨ ਸਥਿਤੀ ਹੈ ਉੱਥੇ, ਡਾਵਾਡੋਲ ਸਥਿਤੀ ਹੈ, ਕਦੇ ਕੁਛ ਹੋ ਜਾਂਦਾ ਕਦੇ ਕੁਛ ਹੋ ਜਾਂਦਾ, ਉਸ ਦੇ ਚੱਲਦਿਆਂ ਇਸ ਵੇਲੇ WTI ਕਰੂਡ ਆਇਲ ਦੀ ਕੀਮਤ ਇੱਕ ਬੈਰਲ ਦੀ $81-82 ਪਰ ਬੈਰਲ ਹੈ, $81 ਪਰ ਬੈਰਲ। ਬ੍ਰੈਂਟ ਕਰੂਡ ਦੀ ਹੈ ਜੀ $86 ਪਰ ਬੈਰਲ, $86 ਪਰ ਬੈਰਲ। ਸੋ ਇੱਥੇ ਇੱਕ ਟਿਕਿਆ ਹੋਇਆ, ਜਿੱਥੇ ਤੱਕ ਕਰੰਸੀ ਦੀ ਕੀਮਤ ਹੈ, ਕੈਨੇਡੀਅਨ ਕਰੰਸੀ ਇੰਨੀ ਸਟਰੋਂਗ ਨਹੀਂ ਹੈ। ਅੱਜ ਦੇ ਦਿਨ ਵਿੱਚ ਤੁਹਾਨੂੰ $1 ਅਮਰੀਕਨ ਦੇ $1.41 ਕੈਨੇਡਾ ਦੇ ਮਿਲ ਜਾਣਗੇ, $1.41। ਜੇ ਦੂਸਰੇ ਤਰ੍ਹਾਂ ਦੇਖਿਆ ਜਾਵੇ ਤਾਂ ਇੱਕ ਕੈਨੇਡੀਅਨ ਦੇ 70 ਅਮਰੀਕਨ ਸੈਂਟ ਤੁਹਾਨੂੰ ਮਿਲ ਸਕਦੇ ਨੇ, 70 ਸੈਂਟਸ। ਇੱਕ ਅਮਰੀਕਨ ਦੇ 95 ਰੁਪਏ 60 ਪੈਸੇ ਇੰਡੀਆ ਦੇ, 95 ਰੁਪੀਜ਼ 60 ਪੈਸੇ। ਇੱਕ ਕੈਨੇਡੀਅਨ ਦੇ 67 ਰੁਪਏ 98 ਪੈਸੇ, 67 ਰੁਪੀਜ਼ 98 ਪੈਸੇ। ਇਹ ਹੈ ਜੀ ਇਹ ਮਾਰਕੀਟ ਜਿਹੜੀ ਕਿ ਉਤਰਾਅ ਚੜਾਅ ਜੇ ਤੇ ਚੱਲ ਰਹੇ ਉਹਦੀ ਅਸੀਂ ਰਿਪੋਰਟ ਆਪ ਜੀ ਤੱਕ ਪਹੁੰਚਾਈ ਹੈ। ਅਤੇ ਅੱਗੇ ਚੱਲਦੇ ਹਾਂ ਜੀ, ਹੁਣ ਸ਼ੁਰੂਆਤ ਕਿਉਂ ਨਾ ਫਿਰ ਡੋਨਲਡ ਟਰੰਪ ਹੋਰਾਂ ਤੋਂ ਹੀ ਕੀਤੀ ਜਾਵੇ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਕੈਨੇਡਾ ਦੇ ਵਿੱਚ ਵਪਾਰ ਨੂੰ ਲੈ ਕੇ, ਦੁਵੱਲੇ ਵਪਾਰ ਨੂੰ ਲੈ ਕੇ ਚੱਲ ਰਹੇ ਨੇ, ਇਹ ਸਥਿਤੀ ਕਾਫੀ ਜਿਹੜੀ ਹੈ ਕੈਨੇਡਾ ਵਾਸਤੇ ਗੰਭੀਰ ਜਿਹੜੀ ਹੈ ਜੀ। ਇਸ ਦੇ ਵਿੱਚ ਅਸੀਂ ਆਪ ਜੀ ਨਾਲ ਇਹ ਖਬਰ ਸਭ ਤੋਂ ਪਹਿਲਾਂ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਡੋਨਲਡ ਟਰੰਪ ਕਹਿੰਦੇ ਨੇ ਕਿ ਮੈਂ ਕਸਮਾ ਸਮਝੌਤੇ ਦੀ ਪ੍ਰਵਾਹ ਨਹੀਂ ਕਰਦਾ, CUSMA ਜਿਸ ਨੂੰ ਉਹ USMCA ਕਹਿੰਦੇ ਨੇ, ਕੈਨੇਡਾ US ਮੈਕਸੀਕੋ ਟ੍ਰੇਡ ਜਿਹੜਾ ਹੈ ਜੀ ਉਹਦੀ ਗੱਲ ਹੈ। ਸੋ ਇਸ ਨੂੰ ਲੈ ਕੇ ਡੋਨਲਡ ਟਰੰਪ ਕਹਿੰਦੇ ਨੇ ਕਿ ਮੈਂ ਇਹਦੀ ਕੇਅਰ ਨਹੀਂ ਕਰਦਾ। ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਭਾਵੇਂ ਕਿ ਵਾਸ਼ਿੰਗਟਨ ਵਿੱਚ ਇਸ ਹਫ਼ਤੇ ਪਹੁੰਚ ਗਏ ਨੇ ਅਤੇ ਆਪਣੀ ਸਰਚ ਜਿਹੜੀ ਹੈ ਕਿ ਕਿਸੇ ਨਾ ਕਿਸੇ

ਤਰੀਕੇ US ਦੇ ਨਾਲ US ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਸਾਡੀ ਚੱਲਦੀ ਰਹੇ ਤੇ ਕੋਈ ਇਸ ਵਿੱਚੋਂ ਹੱਲ ਨਿਕਲ ਆਵੇ, ਕੋਈ ਬ੍ਰੇਕ ਥਰੂ ਮਿਲ ਜਾਵੇ, ਉਹ ਕੋਸ਼ਿਸ਼ ਜਾਰੀ ਹੈ। ਪਰ ਦੂਸਰੇ ਪਾਸੇ ਡੋਨਲਡ ਟਰੰਪ ਇੱਕ ਤਕੜਾ ਸਟੈਂਡ ਲੈ ਕੇ ਬੈਠੇ ਹੋਏ ਨੇ। ਕੈਨੇਡਾ ਦੇ ਇਸ US ਟ੍ਰੇਡ ਮਿਨਿਸਟਰ ਦਾ ਆਫਿਸ ਦਾ ਕਹਿਣਾ ਹੈ ਕਿ ਇਹ ਕੈਨੇਡਾ ਦੇ ਚੀਫ ਟ੍ਰੇਡ ਨੈਗੋਸ਼ੀਏਟਰ ਜਿਹੜੇ ਨੇ ਉਹਨਾਂ ਨਾਲ ਤੇ ਉੱਧਰ USA ਦੇ ਜੇਨਿਸ ਚੈਰਿਟ ਤੇ ਉਹਨਾਂ ਨੂੰ ਡੀਲ ਕਰਨ ਲਈ ਇਹ ਦੋਵਾਂ ਨੇ ਜਿਹੜਾ ਹੈ ਗੱਲਬਾਤ ਆਰੰਭੀ ਹੋਈ ਹੈ। ਪਰ ਇਹ ਜਿਹੜਾ ਮੁਹਿੰਮ ਹੈ ਜੀ ਬਹੁਤ ਵੱਡੀ ਇਸ ਵੇਲੇ ਹੈ ਤੇ ਚੈਲੇਂਜਿੰਗ ਬਹੁਤ ਜ਼ਿਆਦਾ। US ਪ੍ਰੈਜੀਡੈਂਟ ਡੋਨਲਡ ਟਰੰਪ ਇਹ ਕਲੇਮ ਕਰਦੇ ਆ ਰਹੇ ਨੇ ਕਿ ਉਹ ਕੈਨੇਡਾ US ਮੈਕਸੀਕੋ ਐਗਰੀਮੈਂਟ ਨੂੰ ਰਿਵਿਊ ਕਰਨ ਦੀ ਪ੍ਰਵਾਹ ਨਹੀਂ ਕਰਦੇ ਤੇ ਨਾ ਕੈਨੇਡਾ ਦੇ ਨਾਲ ਬਾਰਡਰ ਡੀਲ ਜਿਹੜੀ ਹੈ ਉਹਨਾਂ ਦਾ ਕਰਨ ਦਾ ਕੋਈ ਵਿਚਾਰ ਹੈ। ਤੇ ਉਹਨਾਂ ਨੂੰ ਤਾਜ਼ਾ ਹੀ ਇੱਕ ਉਹਨਾਂ ਦੇ ਹੀ ਆਪਣੇ ਪੱਖੀ ਆਪਣੇ ਜਿਹੜਾ ਪੱਖ ਦਾ ਮੀਡੀਆ ਹੈ ਉਹਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੌਂਟੀਨੈਂਟਲ ਟ੍ਰੇਡ ਡੀਲ ਜਿਹੜੀ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਕੌਂਟੀਨੈਂਟਲ ਟ੍ਰੇਡ ਡੀਲ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਉਹ ਕਹਿੰਦੇ ਆਈ ਡੋਂਟ ਕੇਅਰ, ਆਈ ਮੀਨ ਆਈ ਡੋਂਟ ਰੀਅਲੀ ਵਾਂਟ ਟੂ, ਮੈਂ ਪ੍ਰਵਾਹ ਨਹੀਂ ਕਰਦਾ, ਮੇਰਾ ਮਤਲਬ ਹੈ ਕਿ ਮੈਂ ਚਾਹੁੰਦਾ ਨਹੀਂ ਇਹ ਹੋਵੇ, ਆਈ ਵੁੱਡ ਰਾਦਰ ਬੀ ਇੰਡੀਪੈਂਡੈਂਟ, ਮੈਂ ਕਹਿੰਦੇ ਆਜ਼ਾਦ ਹੀ ਰਹਿਣਾ ਚਾਹੁੰਦਾ। ਮੈਕਸੀਕੋ ਅਤੇ ਕੈਨੇਡਾ ਸਨ ਉਹਨਾਂ ਦੀ ਉਹਨਾਂ ਨੂੰ ਸਾਡੀ ਲੋੜ ਹੈ, ਵੀ ਡੋਂਟ ਨੀਡ ਦੈਮ, ਸਾਨੂੰ ਉਹਨਾਂ ਦੀ ਲੋੜ ਨਹੀਂ। ਡੀਲ ਇਜ਼ ਇੰਪੋਰਟੈਂਟ ਫਾਰ ਦੈਮ ਬਟ ਨੋਟ ਇੰਪੋਰਟੈਂਟ ਫਾਰ ਅਸ, ਉਹਨਾਂ ਲਈ ਇਹ ਡੀਲ ਜ਼ਰੂਰੀ ਹੈ, ਮਹੱਤਵਪੂਰਨ ਹੈ, ਪਰ ਸਾਡੇ ਲਈ ਨਹੀਂ। ਔਰ ਇਸ ਤਰ੍ਹਾਂ ਦੇ ਲਫ਼ਜ਼ ਇਹ ਤਾਂ ਬੜੇ, ਮੈਂ ਇਹਨਾਂ ਨੂੰ ਚੋਣਵੇਂ ਅਤੇ ਬੜੇ ਚੁਣੇ ਹੋਏ ਲਫ਼ਜ਼ ਕਹਾਂਗਾ, ਲੇਕਿਨ ਜਿਸ ਤਰ੍ਹਾਂ ਦੇ ਲਫ਼ਜ਼ ਉਹਨਾਂ ਨੇ ਇਨਸਲਟਸ ਜਿਹੜੀਆਂ ਨੇ ਕੈਨੇਡਾ ਦੇ ਵੱਲ ਛੱਡੀਆਂ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ, ਬਲਕਿ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ, ਉਹ ਕਿਸੇ ਤੋਂ ਲੁਕੀਆਂ ਛੁਪੀਆਂ ਨਹੀਂ। ਉੱਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਿਛਲੇ ਹਫ਼ਤੇ ਕਹਿੰਦੇ ਸੀ ਕਿ ਇਹ ਸਾਡੇ ਲਈ ਸਮਝੌਤਾ ਜ਼ਰੂਰੀ ਹੈ ਅਤੇ ਓਵਰਆਲ ਟ੍ਰੇਡ ਐਗਰੀਮੈਂਟ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਹੈ ਉਹ ਚਾਹੁੰਦੇ ਨੇ, ਅਤੇ ਨਾ ਸਿਰਫ ਇਸ ਕਸਮਾ ਸਮਝੌਤੇ ਦੀ ਫਾਈਲ 'ਤੇ ਕੰਮ ਚਾਹੁੰਦੇ ਨੇ ਬਲਕਿ ਕੋਈ ਪੱਕਾ ਸਮਝੌਤਾ ਚਾਹੁੰਦੇ ਨੇ। ਅਤੇ ਦੂਸਰੇ ਪਾਸੇ ਡੋਨਲਡ ਟਰੰਪ ਇਸ ਮੋੜ 'ਚ ਨੇ ਕਿ ਕੋਈ ਸਮਝੌਤਾ ਕਰਨਾ ਨਹੀਂ ਹੈ, ਅਤੇ ਨਾਲ ਦੀ ਨਾਲ ਕੁਛ ਇਰੀਟੈਂਟਸ ਜਿਹੜੇ ਨੇ ਕਿ ਕੁਛ ਚੀਜ਼ਾਂ ਅੜਚਣਾ ਜਿਵੇਂ ਕਹਿ ਦਿੰਦੇ ਨੇ ਕਿ ਉਹ ਹੋਣ ਵੀ ਭਾਵੇਂ ਨਾ ਪਰ ਲੱਭ ਲੈਂਦੇ ਨੇ ਡੋਨਲਡ ਟਰੰਪ। ਹੁਣ ਧੂੰਏ ਨੂੰ ਲੈ ਕੇ, ਕੈਨੇਡੀਅਨ ਜੰਗਲੀ ਅੱਗਾਂ ਦਾ ਧੂੰਏ ਨੂੰ ਲੈ ਕੇ ਉਹਨਾਂ ਨੇ ਕੈਨੇਡਾ 'ਤੇ ਬਹੁਤ ਸਖਤੀ ਕੀਤੀ ਹੈ, ਅਤੇ ਉਹਨਾਂ ਨੇ ਕੁਛ ਕੈਨੇਡੀਅਨ ਕ੍ਰਿਟੀਕਲ ਸੈਕਟਰ ਜਿਹੜੇ ਹੈਗੇ ਨੇ, ਐਲੂਮੀਨੀਅਮ, ਲੰਬਰ, ਆਟੋ ਇੰਡਸਟਰੀ 'ਤੇ ਮਾਰਕ ਕਾਰਨੀ ਜੋ ਹਟਾਉਣਾ ਚਾਹੁੰਦੇ ਨੇ, ਉਹਨਾਂ ਦੇ ਰਸਤੇ ਵਿੱਚ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਮਸਲੇ ਬਖੇੜੇ ਖੜੇ ਕੀਤੇ ਨੇ। ਸੋ ਕਲੌਕ ਜਿਹੜਾ ਹੈ 19 August ਤੱਕ ਚੱਲ ਰਿਹਾ ਹੈ ਕੈਨੇਡਾ ਵਾਲਿਆਂ ਦਾ ਕਿ 50% ਕਿਕ ਇਨ ਹੋ ਜਾਣਾ, ਉਸ ਤੋਂ ਪਹਿਲਾਂ ਬੜੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ। ਪਰ ਜਿਸ ਤਰ੍ਹਾਂ ਦੇ ਸੰਕੇਤ ਡੋਨਲਡ ਟਰੰਪ ਦੇ ਰਹੇ ਨੇ, ਇਸ ਤਰ੍ਹਾਂ ਜਾਪਦਾ ਹੈ ਕਿ ਉਹ ਕਿਸੇ ਡੀਲ ਦੇ ਹੱਕ ਵਿੱਚ ਹੈ ਨਹੀਂ। ਸੋ ਸੀਨੀਅਰ ਐਡਮਿਨਿਸਟ੍ਰੇਸ਼ਨ ਆਫਿਸ਼ੀਅਲ ਜੋ ਕਿ ਕੈਨੇਡਾ ਦੀ ਰਿਟੈਲੀਏਸ਼ਨ ਤੋਂ ਦੁਖੀ ਹੋ ਕੇ ਲਗਾਏ ਗਏ 50% ਨੂੰ ਜਾਇਜ਼ ਦੱਸ ਰਹੇ ਨੇ, ਅਤੇ ਉਹ ਕਹਿੰਦੇ ਨੇ ਕਿ USA ਦੇ ਮੋਟਰ ਵਹੀਕਲ, ਡੇਅਰੀ ਅਤੇ ਅਲਕੋਹਲ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਕੈਨੇਡਾ ਦੇ ਵਿੱਚ, ਉਹਨਾਂ ਨੂੰ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਜਾ ਰਿਹਾ, ਇਹ ਜਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਇਸ ਕਰਕੇ ਅਸੀਂ ਇਹ ਲਾ ਰਹੇ ਹਾਂ। ਪਿਛਲੇ ਹਫ਼ਤੇ ਵਾਈਟ ਹਾਊਸ ਨੇ ਜ਼ਿਆਦਾ ਡਿਟੇਲ ਜਿਹੜੀਆਂ ਸੀ 3 ਪ੍ਰੈਜੀਡੈਂਸ਼ੀਅਲ ਪ੍ਰੋਕਲਮੇਸ਼ਨ ਦੇ ਵਿੱਚ ਦਿੱਤੀਆਂ ਸੀ। ਸੋ ਇਹ 19 August ਤੱਕ ਡੈਡਲਾਈਨ ਹੈ ਕਿ ਉੱਧਰ ਨੂੰ ਲਾਗੂ ਹੋ ਜਾਣਾ। ਹੁਣ ਤੇਲ, ਗੈਸ, ਪੋਟਾਸ਼, ਕ੍ਰਿਟੀਕਲ ਮਿਨਰਲ, ਫਿਸ਼ਿੰਗ, ਇਹਨਾਂ ਨੂੰ ਐਗਜ਼ੈਂਪਟ ਰੱਖਿਆ ਗਿਆ, ਪਰ ਕੁਛ ਹੋਰ ਪ੍ਰੋਡਕਟ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਨਾਲ ਅਲਾਓ ਕੀਤਾ ਹੋਇਆ, ਅਤੇ ਜਿਨ੍ਹਾਂ 'ਤੇ ਜਲਦੀ ਹੀ 50% ਜਾਂ ਪਤਾ ਨਹੀਂ ਕਿੰਨਾ ਲਾਉਂਦੇ ਨੇ, ਆਖਰੀ ਦਿਨ ਲਾਉਂਦੇ ਵੀ ਕਿ ਨਹੀਂ ਲਾਉਂਦੇ, ਉਹ ਟੈਰਿਫ ਲੱਗ ਜਾਣ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ। ਡਿਸਕਸ਼ਨ ਦੇ ਵਿੱਚ ਕਿਹੜੀ ਗੱਲ ਚੱਲ ਰਹੀ ਹੈ ਅਤੇ ਕਿੱਥੇ ਪਹੁੰਚੀ ਹੈ ਅਤੇ ਕੀ ਝੁੱਕ ਕੇ ਕੋਈ ਡੀਲ ਕਰਨੇ ਨੂੰ ਕੈਨੇਡਾ ਵਾਲੇ ਤਿਆਰ ਨੇ। ਉੱਧਰੋਂ ਗੋਡੀ ਹੋ ਬ੍ਰਿਜ ਦੇ ਮੁੱਦੇ 'ਤੇ ਵੀ ਬਹੁਤੇ ਖੁਸ਼ ਨਹੀਂ ਹੈਗੇ ਡੋਨਲਡ ਟਰੰਪ ਕਿ ਸਾਨੂੰ ਸੱਦ ਕੇ ਫਿਰ ਅਨਇਨਵਾਈਟ ਕੀਤਾ ਗਿਆ, ਸੱਦਾ ਵਾਪਸ ਲਿਆ ਗਿਆ ਅਤੇ ਸਾਨੂੰ ਜਿਹੜਾ ਹੈ ਉਹ ਟ੍ਰੀਟ ਨਹੀਂ ਸਹੀ ਕੀਤਾ ਗਿਆ। ਬਹੁਤ ਸਾਰੀਆਂ ਚੀਜ਼ਾਂ ਨੇ।

ਤੋ ਯੂਐਸਏ ਦੇ ਨਾਲ ਇੱਕ ਤੇ ਚੱਲ ਰਿਹਾ ਤੇ ਕੁਝ ਦਿਨ ਪਹਿਲਾਂ ਯੂਐਸਏ ਨੇ ਫੇਰ ਮਜ਼ਾਕ ਉਡਾਇਆ ਯੂਐਸਏ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹ ਵੀ ਇੱਕ ਫੇਕ ਏਆਈ ਇਮੇਜ ਦੇ ਨਾਲ ਜਿਸ ਵਿੱਚ ਇਹ ਦਰਸਾਉਂਦੇ ਨੇ ਕਿ ਕੈਨੇਡਾ ਤੇ ਯੂਐਸਏ ਦੇ ਬਾਰਡਰ ਦੇ ਵਿੱਚ ਇੱਕ ਵੱਡਾ ਏਅਰ ਫਿਲਟਰ ਲਾਉਣ ਦੀ ਲੋੜ ਹੈ ਵੱਡੀ ਸਾਰੀ ਏਅਰ ਫਿਲਟਰ ਭਾਵ ਕਿ ਹਵਾ ਸਾਫ਼ ਹੋ ਕੇ ਉੱਧਰ ਜਾਵੇ ਪਰ ਪਰਸਨਲੀ ਕਹਿੰਦੇ ਮਾਰਕ ਕਾਰਨੀ ਨੂੰ ਵੀ ਕਿਹਾ ਸੀ ਕਿ ਸਾਡੀ ਹਵਾ ਨੂੰ ਗੰਧਲਾ ਜ਼ਹਿਰੀਲਾ ਨਾ ਬਣਾਓ ਸੋ ਯੂਐਸ ਸਰਕਾਰ ਲਗਾਤਾਰ ਸਖ਼ਤੀ ਦੇ ਮੂਡ 'ਤੇ ਹੈ ਕੈਨੇਡਾ ਦੇ ਵਿੱਚ ਅਤੇ ਜੰਗਲੀ ਅੱਗਾਂ ਇਸ ਵੇਲੇ ਵੀ ਲੱਗੀਆਂ ਹੋਈਆਂ ਨੇ ਪਰ ਉਹ ਏਆਈ ਦੀ ਪਿਕਚਰ ਜਿਹੜੀ ਹੈ ਅਤੇ ਉਸ ਦੇ ਨਾਲ ਲਿਖ ਕੇ ਉਹਦੇ ਵਿੱਚ ਉਹ ਲਿਖਦੇ ਨੇ ਇਸ ਉਹ ਫਿਲਟਰ ਜਿਹਾ ਬਣਾਇਆ ਹੋਇਆ ਬਾਰਡਰ ਦੇ ਉੱਪਰ ਕਿ ਨੌਰਥ ਅਮੈਰੀਕਨ ਏਅਰ ਫਿਲਟਰ ਬੈਰੀਅਰ ਕਲੀਨ ਏਅਰ ਕਲੀਨ ਬਾਰਡਰ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਬੇਇੱਜ਼ਤ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਕੈਨੇਡਾ ਦੇ ਨਾਲ ਕਰ ਰਹੇ ਨੇ ਪਰ ਕੈਨੇਡੀਅਨਾਂ ਕੋਲ ਇਸ ਵੇਲੇ ਬਹੁਤ ਹੀ ਕੋਈ ਆਪਸ਼ਨ ਜਾਪਦੀ ਨਹੀਂ ਹੈ ਕਿ ਇਹਨਾਂ ਗੱਲਾਂ ਨੂੰ ਸੁਣਨ ਤੋਂ ਸੁਣਨ ਦੀ ਬਜਾਏ ਕੁਛ ਹੋਰ ਇਲਾਜ ਉਹਦਾ ਕੋਈ ਜਲਦੀ ਕਰ ਸਕਣ ਬਹੁਤ ਸਾਰੇ ਕੰਟਰੀ ਜਿਹੜੇ ਨੇ ਉਹ ਇਸ ਚੀਜ਼ ਨਾਲ ਸਟਰਗਲ ਕਰ ਰਹੇ ਨੇ ਅਤੇ ਉਹਨਾਂ ਨੂੰ ਆਈਡੀਆ ਨਹੀਂ ਹੈ ਕਿ ਕਿਵੇਂ ਹੱਥ ਪਾਇਆ ਜਾਵੇ ਅਤੇ ਬੌਸ ਨੂੰ ਖੁਸ਼ ਕਿਵੇਂ ਕੀਤਾ ਜਾਵੇ ਕੁਛ ਮੁਲਕਾਂ ਨੇ ਮਾੜੀ ਮੋਟੀ ਕੋਈ ਹਿੰਮਤ ਦਿਖਾਈ ਸੀ ਪਰ ਜ਼ਿਆਦਾ ਕਰਕੇ ਸਮਝੌਤਾ ਕਰਨ ਦੇ ਹੀ ਚਾਹਵਾਨ ਮੁਲਕ ਜਿਹੜੇ ਨੇ ਇਸ ਵੇਲੇ ਨਜ਼ਰ ਆ ਰਹੇ ਨੇ ਜੀ ਯੂਐਸਏ ਦੇ ਨਾਲ ਕੈਨੇਡੀਅਨ ਸਰਕਾਰ ਇਹਨਾਂ ਨੇ ਆਪਣੇ ਕੈਨੇਡੀਅਨ ਪਾਸਪੋਰਟ ਆਨਲਾਈਨ ਬਣਵਾਉਣ ਦੇ ਮੁੱਦੇ 'ਤੇ ਅਪਲਾਈ ਕਰਨ 'ਤੇ ਜੋ ਕੁਛ ਨਿਯਮ ਸੀ ਉਹਨਾਂ ਵਿੱਚ ਬਦਲਾਅ ਕੀਤਾ ਇਮੀਗ੍ਰੇਸ਼ਨ ਮਿਨਿਸਟਰ ਲੇਨਾ ਡੀਐਬ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੈਨਕੂਵਰ ਦੇ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਾਰੇ ਐਲੀਜੀਬਲ ਕੈਨੇਡੀਅਨ ਜਿਨ੍ਹਾਂ ਦਾ ਪਾਸਪੋਰਟ ਜੋ ਹੱਕਦਾਰ ਨੇ ਪਾਸਪੋਰਟ ਦੇ ਉਹ ਆਪਣਾ ਪਾਸਪੋਰਟ ਆਨਲਾਈਨ ਰੀਨਿਊ ਕਰ ਸਕਦੇ ਨੇ ਅਤੇ ਪਹਿਲਾਂ ਲਿਮਿਟ ਸੀ ਕਿ ਕਿੰਨੇ ਲੋਕ ਜਿਹੜੇ ਸੀ ਕਿੰਨੇ ਕੁ ਲੋਕ ਆਨਲਾਈਨ ਅਪਲਾਈ ਕਰ ਸਕਦੇ ਸੀ ਅਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਅੱਜ ਤੋਂ ਲੈ ਕੇ ਆਨਲਾਈਨ ਪਾਸਪੋਰਟ ਰਿਨਿਊਅਲ ਜਿਹੜਾ ਹੈ ਉਹ ਸਾਰੇ ਐਲੀਜੀਬਲ ਐਡਲਟ ਕੈਨੇਡੀਅਨ ਜਿਹੜੇ ਨੇ ਉਹਨਾਂ ਲਈ ਹੋਵੇਗਾ ਜੋ ਕਿ ਕੈਨੇਡਾ ਦੇ ਅੰਦਰੋਂ ਅੰਦਰੋਂ ਅਪਲਾਈ ਕਰ ਰਹੇ ਨੇ ਅਤੇ ਅਸੀਂ ਉਹਨਾਂ ਦੀ ਲਿਮਿਟ ਹਟਾ ਰਹੇ ਹਾਂ ਕਿ ਜਿਹੜੇ ਲੋਕ ਇਸ ਚੀਜ਼ 'ਤੇ ਕਿੰਨੇ ਲੋਕ ਇਸ ਚੀਜ਼ ਦੀ ਸਰਵਿਸ ਤੋਂ ਫਾਇਦਾ ਉਠਾ ਸਕਦੇ ਸੀ ਇਹਦਾ ਮਤਲਬ ਇਹ ਹੈ ਕਿ ਐਲੀਜੀਬਲ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਆਨਲਾਈਨ ਐਪਲੀਕੇਸ਼ਨ ਕਰਨ ਤੋਂ ਜਿਹੜਾ ਉਹ ਵੇਟ ਕਰਨੀ ਪੈਂਦੀ ਸੀ ਕਿ ਸਪੋਟ ਉਹਨਾਂ ਨੂੰ ਮਿਲ ਜਾਵੇ ਉਹ ਨਹੀਂ ਕਰਨਾ ਪਵੇਗਾ ਜਦੋਂ ਉਹਨਾਂ ਨੂੰ ਠੀਕ ਲੱਗੇ ਉਹ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਨੇ ਬਹੁਤ ਸਾਰੀਆਂ ਰਿਪੋਰਟਸ ਆਈਆਂ ਸੀ ਕੈਨੇਡੀਅਨ ਕਹਿੰਦੇ ਕਿ ਸਾਨੂੰ ਕਈ ਘੰਟਿਆਂ ਜਿਹੜਾ ਹੈ ਇਨ ਪਰਸਨ ਜਾਂ ਆਨਲਾਈਨ ਉਹ ਰਿਨਿਊ ਕਰਵਾਉਣ ਲਈ ਸਪੋਟਸ 'ਤੇ ਵੇਟ ਕਰਨੀ ਪੈਂਦੀ ਹੈ ਉਸ ਵੇਲੇ ਸਰਵਿਸ ਕੈਨੇਡਾ ਅਤੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਲੈਕ ਆਫ ਰਿਸੋਰਸਿਸ ਨੂੰ ਜਿਹੜਾ ਸੀ ਕਿ ਸਾਡੇ ਕੋਲ ਇੰਨੇ ਸੋਮੇ ਨਹੀਂ ਹੈਗੇ ਪ੍ਰੋਸੈਸ ਕਰਨੇ ਨੂੰ ਫਾਈਲਾਂ ਉਹਨਾਂ ਦਾ ਜ਼ਿਕਰ ਕੀਤਾ ਸੀ ਪਰ ਜਿਹੜੀ ਲਿਮਿਟ ਹੈ ਇਹ ਲੱਗਦੀ ਕਹਿੰਦੇ ਕਿ ਛੋਟੀ ਹੈ ਓਪਰੇਸ਼ਨਲ ਚੇਂਜ ਪਰ ਇਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਈਜ਼ੀ ਹੋਵੇਗਾ ਅਪਲਾਈ ਕਰਨਾ ਸੋ ਸਰਕਾਰ ਵੱਲੋਂ ਇਹ ਸਹੂਲਤ ਦੇ ਦਿੱਤੀ ਗਈ ਹੈ ਕੈਨੇਡੀਅਨ ਪਾਸਪੋਰਟ ਫੀਸ ਮਾਰਚ ਦੇ ਵਿੱਚ ਵਧਾਈ ਗਈ ਸੀ ਪਰ ਇਸ ਵੇਲੇ ਕੈਨੇਡਾ ਦੇ ਵਿੱਚ ਇਹ ਜੋ ਪਾਸਪੋਰਟ ਰਿਨਿਊਅਲ ਦਾ ਸਿਸਟਮ ਹੈ ਇਸ ਨੂੰ ਈਜ਼ੀ ਬਣਾ ਦਿੱਤਾ ਗਿਆ ਥੋੜ੍ਹੀ ਜਿਹੀ ਤਫਸੀਲ ਇਸ ਦੀ ਜਿਹੜੀ ਹੈ ਉਹ ਹੋਰ ਆਪ ਜੀ ਨਾਲ ਉਹ ਸਾਂਝੀ ਕਰਦੇ ਹਾਂ ਕਿ ਇਸ ਦੇ ਨਾਲ ਜੋ ਕੈਨੇਡਾ ਦੇ ਵਿੱਚ ਜੋ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਨੂੰ ਰਿਕੁਆਇਰਮੈਂਟਸ ਤਾਂ ਉਹਨਾਂ ਦੀਆਂ ਉਹੀ ਰਹਿਣਗੀਆਂ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਪਵੇਗਾ ਫੋਟੋ ਜਿਹੜੀ ਹੈ ਪ੍ਰੋਫੈਸ਼ਨਲ ਫੋਟੋਗ੍ਰਾਫਰ ਤੋਂ ਖਿਚਾ ਕੇ ਹੀ ਲਾਉਣੀ ਪਵੇਗੀ ਆਪਣੇ ਕੋਲੋਂ ਫੋਟੋ ਨਹੀਂ ਲਾ ਸਕਦੇ ਤੁਸੀਂ ਸੋ ਇਹ ਇੱਕ ਨਵਾਂ ਅਪਡੇਟਡ ਸਿਸਟਮ ਜਿਹੜਾ ਹੈ ਜੀ ਇਹ ਅਪਣਾਇਆ ਗਿਆ ਅਤੇ ਸ਼ਰਤਾਂ ਹੋਈ ਰਹਿਣਗੀਆਂ ਅਤੇ ਫੋਟੋ ਪ੍ਰੋਫੈਸ਼ਨਲ ਫੋਟੋਗ੍ਰਾਫਰ ਤੋਂ ਹੀ ਜਿਹੜੀ ਹੈ ਖਿੱਚੀ ਹੋਵੇਗੀ ਇਹ ਨਹੀਂ ਕਿ ਤੁਸੀਂ ਆਪ ਡਿਜੀਟਲ ਜੀ ਫੋਟੋ ਘਰੇ ਖਿੱਚ ਕੇ ਅਤੇ ਉਸ 'ਤੇ ਪ੍ਰੋਪਰ ਸਾਈਜ਼ ਪਿਕਸਲ ਵਗੈਰਾ ਕਰਵਾਏ ਤੋਂ ਬਿਨਾਂ ਜਿਹੜਾ ਹੈ ਤੁਸੀਂ ਉਹ ਨਹੀਂ ਕਰ ਸਕੋਗੇ ਇਹ ਜਿਹੜੀ ਰਿਕੁਆਇਰਮੈਂਟਸ ਨੇ ਇਹ ਹੈਗੀਆਂ ਨੇ ਪਰ ਜੇ ਈਜ਼ੀ ਹੋਵੇਗਾ ਅਤੇ ਕੈਨੇਡੀਅਨ ਪਾਸਪੋਰਟ ਅਪਲਾਈ ਕਰਨਾ ਤੁਹਾਨੂੰ ਹੁਣ ਥੋੜ੍ਹਾ ਜਿਹਾ ਰਿਲੇਟਿਵਲੀ ਈਜ਼ੀ ਹੋਵੇਗਾ ਬਜਾਏ ਇਸ 'ਤੇ ਕਿ ਲਾਈਨਾਂ ਵਿੱਚ ਲੱਗੋ ਅਤੇ ਉੱਥੇ ਜਾਓ ਹਾਂ ਉਹ ਜਿਹੜਾ ਕਈ ਵਾਰੀ ਐਮਰਜੈਂਸੀ ਵਗੈਰਾ ਦੇ ਵਿੱਚ ਜੇ ਕਿਸੇ ਨੇ ਪਾਸਪੋਰਟ ਵਗੈਰਾ ਬਣਾਉਣਾ ਹੈ ਜੀ ਅਤੇ ਫਿਰ ਉਸ ਦੀਆਂ ਵੱਖਰੀਆਂ ਸ਼ਰਤਾਂ ਹੋ

ਹੋ ਸਕਦੀਆਂ ਨੇ, ਪਰ ਹਾਲ ਦੀ ਘੜੀ ਇਹ ਜਿਹੜੀ ਤਬਦੀਲੀ ਹੈ ਮੋਟੀ ਮੋਟੀ ਇਹ ਇੰਨੀ ਕੀ ਕੀਤੀ ਗਈ ਹੈ। ਸੋ ਕੈਨੇਡੀਅਨ ਪਾਸਪੋਰਟ ਬਣਾਉਣ ਲਈ ਤੁਹਾਨੂੰ ਇਹ ਜਿਹੜਾ ਹੈ ਉਹ ਆਨਲਾਈਨ ਐਪਲੀਕੇਸ਼ਨ ਦੇ ਲਈ ਜਿਹੜੀ ਲਿਮਿਟ ਲੱਗੀ ਹੋਈ ਸੀ ਉਸ ਦੇ ਲਈ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਤੁਸੀਂ ਕਿਸੇ ਵੇਲੇ ਵੀ ਆਪਣੀ ਆਨਲਾਈਨ ਅਰਜ਼ੀ ਦਾਇਰ ਕਰ ਸਕਦੇ ਹੋ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ। ਇਸ ਵਿੱਚ ਖਬਰ ਦੇ ਵਿੱਚ ਕੈਨੇਡੀਅਨ ਡਾਕਟਰਾਂ ਵੱਲੋਂ ਕੁਛ ਈ ਸਕੂਟਰ ਜਿਹੜੇ ਹੈਗੇ ਨੇ ਜੀ, ਜਿਵੇਂ ਉਹ ਛੋਟੇ ਉਹਨਾਂ ਦੇ ਪਹੀਏ ਹੁੰਦੇ ਨੇ ਅਤੇ ਬੱਚੇ ਦੋ ਦੋ ਤਿੰਨ ਤਿੰਨ ਉਹਨਾਂ 'ਤੇ ਚੜੀ ਫਿਰਦੇ ਨੇ ਅਤੇ ਬੜੀ ਤੇਜ਼ ਭਜਾਉਂਦੇ ਨੇ ਅਤੇ ਰੇਸ ਦੇਈ ਜਾਣੀ ਹੈ, ਕੰਟਰੋਲ ਘੱਟ ਹੈ ਅਤੇ ਬਹੁਤ ਵਾਰੀ ਉਹ ਵੈਸੇ ਵੀ ਡਿੱਗ ਪੈਂਦੇ ਨੇ ਅਤੇ ਕਈ ਵਾਰ ਗੱਡੀਆਂ ਵਿੱਚ ਵੀ ਵੱਜਦੇ ਨੇ, ਉਹਨਾਂ ਦੇ ਰੂਲਸ ਵਗੈਰਾ ਨੂੰ ਫੋਲੋ ਨਹੀਂ ਕੀਤਾ ਜਾਂਦਾ ਅਤੇ ਇਸ ਲਈ ਡਾਕਟਰਸ ਨੇ ਕੁਛ ਚੇਤਾਵਨੀ ਦਿੱਤੀ ਹੈ। ਸਮਰ ਜਿਹੜੀ ਗਰਮੀਆਂ ਦੀ ਰੁੱਤ ਹੈ ਅਤੇ ਅੱਜ ਕੱਲ੍ਹ ਹੀ ਇਹ ਹੁੰਦਾ ਅਤੇ ਬਹੁਤ ਸਾਰੇ ਕੈਨੇਡੀਅਨ ਜਿਹੜੇ ਨੇ ਉਹ ਈ ਸਕੂਟਰ ਵਰਤ ਰਹੇ ਨੇ, ਬੱਚੇ ਖਾਸ ਤੌਰ 'ਤੇ। ਅਤੇ ਡਾਕਟਰ ਕਹਿੰਦੇ ਨੇ ਕਿ ਐਕਸੀਡੈਂਟਸ ਤੋਂ ਬਾਅਦ ਬਹੁਤ ਸਾਰੇ ਬੱਚੇ ਹਸਪਤਾਲਾਂ ਵਿੱਚ ਆ ਰਹੇ ਨੇ। ਪਿਛਲੇ ਸਾਲ ਈ ਸਕੂਟਰ ਇੰਜਰੀਜ਼ ਦੇ ਕਾਰਨ 22% ਉਸ ਤੋਂ ਪਿਛਲੇ ਸਾਲਾਂ ਨਾਲੋਂ ਵੱਧ ਬੱਚੇ ਜਿਹੜੇ ਸੀ ਉਹ ਸੱਟਾਂ ਲਵਾ ਕੇ ਪਹੁੰਚੇ ਸੀ, ਜਾਂ ਓਵਰਆਲ ਬੱਚੇ ਨੇ ਸਾਰੇ ਪੂਰੇ ਕੰਟਰੀ ਵਿੱਚ। ਇਹ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ CIHI ਦੀ ਇਨਫੋਰਮੇਸ਼ਨ ਹੈ ਅਤੇ ਇਹਦੇ ਲਈ ਕੁਛ ਡਾਕਟਰਾਂ ਨੇ ਫਿਰ ਜਿਹੜੀ ਹੈ ਉਹਨਾਂ ਨੇ ਵਾਰਨਿੰਗ ਦਿੱਤੀ ਹੈ। ਉਹ ਕਹਿੰਦੇ ਨੇ ਕਿ ਵੋਲੀਅਮ ਜਿਹੜੀ ਹੈ ਪੇਸ਼ੈਂਟਸ ਦੀ ਉਹ ਵੀ ਚਿੰਤਾਜਨਕ ਹੈ ਕਿ ਇੰਨੇ ਜ਼ਿਆਦਾ ਸੱਟਾਂ ਲਵਾ ਕੇ ਲੋਕ ਆ ਰਹੇ ਨੇ, ਬਲਕਿ ਬੱਚੇ ਜਿਹੜੇ ਆ ਰਹੇ ਨੇ ਈ ਸਕੂਟਰ ਦੀ ਇੰਜਰੀਜ ਨਾਲ, ਅਤੇ ਉਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਉਹਨਾਂ ਬੱਚਿਆਂ ਦੀ ਹੈ ਜੋ ਹੈਲਮਟ ਨਹੀਂ ਪਾ ਕੇ ਰੱਖ ਰਿਹਾ। ਨਾਲ ਕੁਛ ਮੀਡੀਆ ਨੇ ਵੀਡੀਓਜ਼ ਜਿਹੜੀਆਂ ਸੀ ਉਹ ਜਾਰੀ ਕੀਤੇ ਨੇ ਕਿ ਇੱਕ ਜਗ੍ਹਾ ਦੇਖਿਆ ਜਾ ਰਿਹਾ ਕਿ ਇੱਕ ਕਾਰ ਜਿਹੜੀ ਹੈ ਘਰ ਦੇ ਵਿੱਚੋਂ ਨਿਕਲਦੀ ਹੈ ਆਪਣੇ ਡਰਾਈਵੇ ਦੇ ਵਿੱਚੋਂ, ਥੋੜ੍ਹਾ ਹਿਡਨ ਡਰਾਈਵੇ ਹੈ, ਲੇਕਿਨ ਉਹ ਆਪਣੇ ਰਸਤੇ 'ਤੇ ਚੱਲਣ ਲੱਗਦਾ। ਇੰਨੀ ਤੇਜ਼ ਦੇਰ ਨੂੰ ਬਹੁਤ ਤੇਜ਼ ਇੱਕ ਬੱਚਾ ਜਿਹੜਾ ਹੈ ਜੀ ਉਹ ਈ ਸਕੂਟਰ ਦੇ ਵਿੱਚ ਆ ਕੇ ਵੱਜਦਾ ਅਤੇ ਸਕੂਟਰ ਗੱਡੀ ਦੇ ਵਿੱਚ ਵੱਜਦਾ ਅਤੇ ਬੱਚਾ ਉੱਪਰੋਂ ਦੀ ਡਿੱਗਦਾ, ਗੱਡੀ ਦੀ ਵਿੰਡਸ਼ੀਲਡ ਵੀ ਪੂਰੀ ਭੱਜ ਜਾਂਦੀ ਹੈ, ਬੱਚੇ ਦੇ ਸੱਟਾਂ ਲੱਗਦੀਆਂ ਨੇ। ਸੋ ਇਹ ਵੀ ਹੈ। ਅਤੇ ਜੋ ਪਿਛਲੇ ਸਾਲਾਂ ਦੇ ਵਿੱਚ ਸੀ 2024 ਅਤੇ 25 ਦੀ ਅਸੀਂ ਗੱਲ ਕਰ ਲਈਏ, 18 ਸਾਲ ਜਿਹੜੇ ਸੀਗੇ ਜੀ, 18 ਸਾਲ ਤੱਕ ਦੀ ਏਜ ਦੇ ਜਿਹੜੇ ਸੀ ਉਹਨਾਂ ਨੂੰ ਇੰਜਰੀਜ ਲੱਗੀਆਂ ਈ ਸਕੂਟਰ ਦੇ ਨਾਲ, ਅਤੇ ਜੋ ਕਿ ਕਾਫੀ ਜ਼ਿਆਦਾ ਸੀ। ਅਤੇ 5 ਤੋਂ ਲੈ ਕੇ 17 ਤੱਕ ਦੀ ਏਜ ਵਾਲੇ ਵੀ ਗਿਣਤੀ ਦੇ ਵਿੱਚ ਬੱਚੇ ਇਸ ਵਿੱਚ ਕਾਫੀ ਜ਼ਿਆਦਾ ਨੇ। ਹਰ ਸਾਲ ਈ ਸਕੂਟਰ ਨਾਲ ਜਿਹੜੇ ਸੀ ਇੱਕ ਸਾਲ ਦੇ ਵਿੱਚ 2025 ਦੀ ਗੱਲ ਹੈ ਕਿ 1000 ਤੋਂ ਵੱਧ ਕੈਨੇਡੀਅਨ ਜਿਹੜੇ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਜਾਣਾ ਪਿਆ ਜਾਂ ਦਾਖਲ ਕਰਨਾ ਪਿਆ। 2022 ਦੀ ਸਟੈਟਿਸਟਿਕਸ ਕੈਨੇਡਾ ਦੀ ਸਟੱਡੀ ਵਿੱਚ ਇਹ ਨੋਟ ਕੀਤਾ ਗਿਆ ਸੀ ਕਿ ਈ ਸਕੂਟਰ ਇੰਸੀਡੈਂਟ ਜਿਹੜੇ ਨੇ ਉਹ ਗਰਮੀਆਂ ਵਿੱਚ ਹੁੰਦੇ ਨੇ, ਅਤੇ ਈ ਸਕੂਟਰ ਜਿਹੜੇ ਨੇ ਇਹਨਾਂ ਨੂੰ ਸੀਰੀਅਸਲੀ ਹੈਂਡਲ ਕਰਨ ਦੀ ਲੋੜ ਹੈ, ਅਤੇ ਜੋ ਕਿ ਇਸ ਵੇਲੇ ਨਹੀਂ ਕੀਤਾ ਜਾ ਰਿਹਾ ਅਤੇ ਬਹੁਤ ਜ਼ਿਆਦਾ ਸੱਟਾਂ ਲੱਗਦੀਆਂ ਨੇ। ਬਹੁਤ ਸਾਰੇ ਕੇਸਿਸ ਦੇ ਵਿੱਚ ਬੱਚਿਆਂ ਨੂੰ ਗੁੱਟ, ਕੂਹਣੀਆਂ, ਗੋਡੇ ਅਤੇ ਹੋਰ ਕਈ ਫ੍ਰੈਕਚਰਸ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਕਈਆਂ ਨੂੰ ਹੈੱਡ ਇੰਜਰੀਜ਼ ਵੀ ਹੋਈਆਂ ਨੇ ਜੀ। ਇਸ ਵਿੱਚ ਜੁਲਾਈ 2025 ਦੀ ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ CAA ਦੀ ਸਟੱਡੀ ਦੇ ਵਿੱਚ ਬਿਆਨ ਕੀਤਾ ਗਿਆ ਸੀ ਕਿ ਅਰਬਨ ਮੋਬਿਲਿਟੀ ਜਿਹੜੀ ਹੈ ਸ਼ਹਿਰਾਂ ਦੇ ਵਿੱਚ, ਇਸ ਨੂੰ ਈ ਸਕੂਟਰ ਦੇ ਨਾਲ, ਈ ਸਕੂਟਰ ਨੇ ਬਹੁਤ ਟ੍ਰਾਂਸਫਾਰਮ ਕੀਤਾ ਅਤੇ ਇਹ ਈਕੋ ਫਰੈਂਡਲੀ ਵੀ ਹੈ, ਅਫੋਰਡੇਬਲ ਹੈ ਆਮ ਮੋਟਰ ਵਹੀਕਲਾਂ ਨਾਲੋਂ, ਅਤੇ ਕੁਛ ਨਵੇਂ ਚੈਲੰਜਸ ਵੀ ਆ ਗਏ ਨੇ ਜਿਸ ਤਹਿਤ ਰੋਡ ਸੇਫਟੀ ਜਿਹੜੀ ਹੈ ਕੰਪਰੋਮਾਈਜ਼ ਹੋ ਗਈ ਹੈ। ਅਤੇ ਡੈਂਸਲੀ ਪਾਪੂਲੇਟਡ ਏਰੀਏ ਦੇ ਵਿੱਚ, ਸੰਘਣੀ ਬੱਸਾਂ ਵਾਲੇ ਏਰੀਏ ਦੇ ਵਿੱਚ, ਇਹ ਸਾਈਡ ਵਾਕਸ ਦੇ ਉੱਪਰ ਅਤੇ ਉਹਦੇ ਲਾਗੇ ਛਾਗੇ ਜਿਹੜੀਆਂ ਸੱਟਾਂ ਨੇ ਉਹ ਲੱਗਦੀਆਂ ਨੇ ਬੱਚਿਆਂ ਦੇ, ਜਾਂ ਜਿਹੜਾ ਵੀ ਇਸ ਨੂੰ ਰਾਈਡ ਕਰ ਰਿਹਾ ਜੀ। ਸੋ ਬਹੁਤ ਕੇਅਰਫੁੱਲ ਰਹਿਣ ਦੀ ਲੋੜ ਹੈ। ਈ ਸਕੂਟਰ ਜਿਹੜੇ ਨੇ ਕਈ ਜਗ੍ਹਾ 'ਤੇ ਬੈਨ ਵੀ ਹੈਗੇ ਨੇ, ਕੋਈ ਨੈਸ਼ਨਲ ਬੈਨ ਨਹੀਂ ਹੈਗਾ ਈ ਸਕੂਟਰ ਲਈ, ਕਈ ਸ਼ਹਿਰ ਅਤੇ ਪ੍ਰੋਵਿੰਸ ਜਿਹੜੇ ਨੇ ਉਹਨਾਂ ਨੇ ਆਪਣੇ ਤੌਰ 'ਤੇ ਬੈਨ ਲਾਏ ਹੋਏ ਨੇ। ਓਨਟੇਰੀਓ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਈਲੈਂਡ, ਸਸਕੈਚੂਨ ਜਿਹੜੇ ਨੇ ਉਹ 16 ਸਾਲ

0: ਤੋਂ ਵੱਡੀ ਉਮਰ ਦਿਆਂ ਨੂੰ ਈ ਸਕੂਟਰ ਚਲਾਉਣ ਦੀ ਇਜਾਜ਼ਤ ਦਿੰਦੇ ਨੇ। ਲੰਡਨ ਓਨਟੇਰੀਓ ਦੇ ਵਿੱਚ ਈ ਸਕੂਟਰ ਇਲੀਗਲ ਹੈ ਤੇ 15 ਸਾਲ ਜਾਂ ਜਿਹੜੇ ਨੇ ਜੀ ਉਹਨਾਂ ਨੂੰ 15 ਸਾਲ ਤੋਂ ਵੱਧ ਵਾਲਿਆਂ ਘੱਟ ਵਾਲਿਆਂ ਨੂੰ ਇਲੀਗਲ ਹੈ ਤੇ 16 ਤੋਂ 17 ਵਾਲਿਆਂ ਨੂੰ ਹੈਲਮਟ ਪਾਉਣਾ ਪੈਂਦਾ ਤੇ ਜਿਹੜਾ ਹੈ ਨਾਲ ਹੀ ਇਸ ਨੂੰ ਸਾਈਡ ਵਾਕ ਤੇ ਚਲਾਉਣ ਦੀ ਇਜਾਜ਼ਤ ਨਹੀਂ ਹੈ। ਸੋ ਵੱਖਰੇ ਵੱਖਰੇ ਨੇ ਰਾਈਡਰ ਜਿਹੜੇ ਨੇ ਉਹਨਾਂ ਨੂੰ 14 ਸਾਲ ਜਾਂ ਉਸ ਤੋਂ ਵੱਡੀ ਉਮਰ ਤੇ ਹੋਣਾ ਪੈਂਦਾ ਨੋਵਾ ਸਕੋਸ਼ੀਆ ਕਿਊਬੇਕ ਦੇ ਵਿੱਚ ਤੇ ਅਲਬਰਟਾ ਮੈਨੀਟੋਬਾ ਨਿਊ ਬ੍ਰੰਸਵਿਕ ਨਿਊ ਫਾਊਂਡਲੈਂਡ ਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈ। ਸੋ ਬ੍ਰਿਟਿਸ਼ ਕੋਲੰਬੀਆ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਈਲੈਂਡ ਕਿਊਬੇਕ ਤੇ ਸਸਕੈਚੂਨ ਵਿੱਚ ਸਾਰੇ ਰਾਈਡਰਸ ਨੂੰ ਹੈਲਮਟ ਪਾਉਣਾ ਜ਼ਰੂਰੀ ਹੈ। ਸੋ ਅਲਬਰਟਾ ਵਿੱਚ ਕੋਈ ਨਿਯਮ ਨਹੀਂ ਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਇਹ ਕੋਈ ਨਿਯਮ ਜਲਦੀ ਹੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਜੀ। ਸੋ ਕੇਅਰਫੁਲ ਰਹਿਣ ਦੀ ਲੋੜ ਹੈ। ਅਸੀਂ ਵੀ ਦੇਖ ਰਹੇ ਹਾਂ ਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚ ਬੱਚੇ ਬਹੁਤ ਤੇਜ਼ ਚਲਾਉਂਦੇ ਨੇ ਇਹਨਾਂ ਈ ਸਕੂਟਰਸ ਨੂੰ ਤੇ ਬਹੁਤ ਪਾਪੂਲਰ ਹੋ ਰਿਹਾ ਤੇ ਬੱਚੇ ਕਰਦੇ ਤੇ ਪ੍ਰੈਸ਼ਰ ਪਾ ਕੇ ਵੀ ਸਕੂਟਰਸ ਲੈਂਦੇ ਨੇ, ਮਹਿੰਗੇ ਵੀ ਨੇ ਤੇ ਸੱਟਾਂ ਜਿਹੜੀਆਂ ਨੇ ਜੀ ਉਹ ਕਈ ਵਾਰ ਲਗਵਾ ਪੈਂਦੇ ਨੇ। ਕੇਅਰਫੁਲ ਰਹਿਣ ਦੀ ਲੋੜ ਹੈ। ਇੱਕ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਆ ਜੀ।
1: ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ

0: ਇੰਸ਼ੋਰੈਂਸ ਦੇ ਹਰਪਿੰਦਰ ਸਿੰਧੂ ਨਾਲ 403-404-3500 ਤੇ ਸੰਪਰਕ ਕਰੋ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਰੇਡੀਓ ਸਰ ਸੰਗਮ ਦੇ ਜੀ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਸਭ ਤੋਂ ਵਧੀਆ ਰੇਟ ਅਗਰ ਤੁਸੀਂ ਲੈਣੇ ਨੇ ਤਾਂ ਸੰਪਰਕ ਕਰ ਲਓ ਸਾਡੇ ਨਾਲ 587-832-1208, 587-832-1208, ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ। ਫੋਨ 825-760-9983, 825-760-0983। ਵੈਸੇ ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਐਕਸਪਰਟ ਡਾਕਟਰ ਨੇ, ਸਨਰਾਈਜ਼ ਏਰੀਏ ਦੇ ਵਿੱਚ ਹੈ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ। ਵੈਸੇ ਸਮਾਈਲ ਮੈਡੀਕਲ ਕਲੀਨਿਕ, ਇਹਨਾਂ ਕੋਲੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ 587-617-4496, 587

617-469-4696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਨਾਲ ਸੰਪਰਕ ਕਰ ਸਕਦੇ ਹੋ ਫੋਨ 403-903-6757। ਪੰਜਾਬ ਇੰਸ਼ੋਰੈਂਸ ਤੋਂ ਤੁਸੀਂ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਕਰਵਾ ਸਕਦੇ ਹੋ 403-404-3500। ਮਦਰ ਇੰਡੀਆ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਦੇ ਵਿੱਚ ਜਿੱਥੇ ਦੇਸੀ ਗੋਭੀ ਦਾਲਾਂ ਸਬਜ਼ੀਆਂ ਬਣਦੀਆਂ ਨੇ ਅਤੇ ਨਾਲ ਇਹ 24 ਘੰਟੇ ਖੁੱਲ੍ਹਾ ਰਹਿੰਦਾ ਅਤੇ 40 ਤੋਂ ਵੱਧ ਆਈਟਮਾਂ ਦਾ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਫੇ ਹੁੰਦਾ ਹੈ ਅਤੇ 40 ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਫੋਨ ਹੈ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਡਿਜੀਟਲ ਖਿਚਾਉਣੀ ਹੋਵੇ, ਡਿਜੀਟਲ ਲੈਣੀ ਹੋਵੇ ਜਾਂ ਫਿਜ਼ੀਕਲ ਕਾਪੀ, ਸਿਰਫ $7। 403-947-0060 ਪਿਕਸਲ ਫੋਟੋ ਸਟੂਡੀਓ। ਆਓ ਅੱਗੇ ਚੱਲਦੇ ਹਾਂ। ਅਸੀਂ ਬੱਚਿਆਂ ਦੇ ਜੌਨਸਨ ਐਂਡ ਜੌਨਸਨ ਦਾ ਬੇਬੀ ਪਾਊਡਰ ਕਾਫੀ ਵਰਤਿਆ ਹੋਇਆ ਸਾਰਿਆਂ ਨੇ। ਅਮਰੀਕਾ ਵਿੱਚ ਇਹਨਾਂ ਦੇ ਖਿਲਾਫ, ਜੌਨਸਨ ਐਂਡ ਜੌਨਸਨ ਦੇ ਖਿਲਾਫ ਮੁਕੱਦਮਾ ਹੋਇਆ ਸੀ। ਇਹਨਾਂ ਮੁਕੱਦਮਿਆਂ ਦੇ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਬੇਬੀ ਪਾਊਡਰ ਅਤੇ ਹੋਰ ਕਈ ਜਿਹੜੇ ਨੇ ਇਹਨਾਂ ਦੇ ਪ੍ਰੋਡਕਟ, ਉਹ ਓਵੇਰੀਅਨ ਕੈਂਸਰ ਦਾ ਕਾਰਨ ਬਣਦੇ ਨੇ। ਇਹ ਹਿਸਟੋਰਿਕ ਜੋ ਹੋ ਨਿਬੜਿਆ ਕੇਸ ਹੈ, ਉਹ ਉਸ ਵਿੱਚ ਜੌਨਸਨ ਐਂਡ ਜੌਨਸਨ ਨੇ ਭਾਵੇਂ ਕਿ ਇਸ ਗੱਲ ਤੋਂ ਮੰਨ ਲਿਆ ਕਿ ਉਹਨਾਂ ਨੇ ਉਹਨਾਂ ਦੇ ਪ੍ਰੋਡਕਟ ਭਾਵੇਂ ਪੈਸੇ ਦੇਣ ਨੂੰ ਮੰਨ ਗਏ ਨੇ ਬਾਬਾ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਾਰਨ, ਉਹਨਾਂ ਦੇ ਟੈਲਕ ਪਾਊਡਰ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੇ ਨਾਲ ਕਿਸੇ ਨੂੰ ਕੈਂਸਰ ਹੋਇਆ ਅਤੇ ਉਹਨਾਂ ਨੇ ਕਿਸੇ ਫਾਰਮੂਲੇ ਵਿੱਚ ਬਦਲਾਅ ਕੀਤਾ। ਜੌਨਸਨ ਐਂਡ ਜੌਨਸਨ ਇਹ ਨਿਊਜਰਸੀ ਦੀ ਬੇਸਡ ਡਰੱਗ ਮੇਕਰ ਹੈ ਅਤੇ ਇਹਨਾਂ ਨੂੰ ਇਸ ਤਰ੍ਹਾਂ ਦੇ ਲਾ ਸੂਟਸ ਦਾ 10 ਸਾਲ ਤੋਂ ਵੱਧ ਸਮੇਂ ਸਾਹਮਣਾ ਕਰਨਾ ਪਿਆ ਅਤੇ ਸੈਟਲਮੈਂਟ ਜਿਹੜੀ ਹੈ, 76,000 ਜਿਹੜੇ ਕਲੇਮੈਂਟਸ ਜਿਹੜੇ ਨੇ ਐਗਰੀ ਕਰਦੇ ਨੇ ਉਹਨਾਂ ਨੂੰ ਇਹ ਜਿਹੜਾ ਦੇਵੇਗਾ, 95% ਜਿਹੜਾ ਹੈ ਉਹਨਾਂ ਨੂੰ ਅਪਲਾਈ ਹੋਵੇਗੀ ਅਤੇ ਰਕਮ ਕਿੰਨੀ ਦੇਣੀ ਹੈ, 5.5 ਬਿਲੀਅਨ ਦਿੱਤਾ ਜਾਵੇਗਾ। ਕੰਪਨੀ ਨੇ ਸਟੇਟਮੈਂਟ ਵਿੱਚ ਕਿਹਾ ਕਿ ਇਹਨਾਂ ਦੇ ਕੋਈ ਇਹੋ ਜਿਹਾ ਪ੍ਰੋਡਕਟ ਨਹੀਂ ਸੀ, ਪਰ ਫਿਰ ਵੀ ਅਸੀਂ ਗੱਲਬਾਤ ਖਤਮ ਕਰਨ ਨੂੰ ਜਿਹੜਾ ਹੈ ਉਹ ਦੇ ਰਿਹਾ। ਲੰਬੀ ਚੌੜੀਆਂ ਲੜਾਈਆਂ ਨੇ ਅਤੇ US ਬੈਂਕਰਪਸੀ ਕੋਰਟ ਜੱਜ ਨੇ ਡਿਨਾਈ ਕੀਤਾ 9 ਬਿਲੀਅਨ ਦਾ ਸੈਟਲਮੈਂਟ ਜੋ ਕਿ ਕੰਪਨੀ ਦੀ ਸਬਸਾਈਡਰੀ ਨੇ ਪ੍ਰਪੋਜ਼ ਕੀਤਾ ਸੀ, ਜੋ ਕਿ ਅਮਰੀਕਾ ਦੀ ਸਭ ਤੋਂ ਵੱਡੀ ਇਹ ਮਾਸ ਸੈਟਲਮੈਂਟ ਹੋ ਸਕਦੀ ਸੀ। ਪਰ ਹੁਣ ਜੌਨਸਨ ਐਂਡ ਜੌਨਸਨ ਨੇ ਅੱਗੇ ਅਪੀਲ ਕਰਨ ਦੀ ਰੂਲਿੰਗ ਤੋਂ ਜਿਹੜਾ ਹੈ ਅਪੀਲ ਨਹੀਂ ਕੀਤਾ ਅਤੇ ਇਹ ਕਿਹਾ ਕਿ ਕੋਰਟ ਦੇ ਵਿੱਚ ਬਾਕੀ ਅਸੀਂ ਫਾਈਟ ਕਰਾਂਗੇ। ਪਰ ਹੁਣ ਇਸ ਵੇਲੇ ਇਹ ਤਕਰੀਬਨ ਲੰਬਾ ਸਮਾਂ ਚੱਲਣ ਤੋਂ ਬਾਅਦ ਇਸ ਕੇਸ ਦੇ ਵਿੱਚ $5.5 ਬਿਲੀਅਨ ਦੇਣਾ ਮੰਨ ਲਿਆ ਹੈ ਜੀ ਜੌਨਸਨ ਐਂਡ ਜੌਨਸਨ ਨੇ। ਅਗਲੀਆਂ ਖਬਰਾਂ ਦੇ ਵਿੱਚ ਅਲਬਰਟਾ ਦੇ ਵੱਖ ਹੋਣ ਦੀਆਂ ਖਬਰਾਂ, ਸੈਪਰੇਟਿਜ਼ਮ, ਵੱਖਵਾਦ, ਇਹ ਰੌਲਾ ਤੇ ਪਿਆ ਹੈ। ਨਾਲ ਦੀ ਨਾਲ ਕੁਛ ਰੈਫਰੈਂਡਮ ਦੀਆਂ ਗੱਲਾਂ ਵੀ ਸੁਣ ਰਹੇ ਹਾਂ। ਨਵੇਂ ਪ੍ਰੋਵਿੰਸ ਵਾਈਡ ਪੋਲ ਦੇ ਵਿੱਚ ਸੈਪਰੇਟਿਸਟ ਸੈਂਟੀਮੈਂਟ ਜਿਹੜਾ ਹੈ ਉਸ ਨੂੰ ਲੱਭਣ ਦਾ ਯਤਨ ਕੀਤਾ ਹੈ ਇਨੋਵੇਟਿਵ ਰਿਸਰਚ ਗਰੁੱਪ ਨੇ। ਇਹ ਥਰਡ ਪਾਰਟੀ ਵੱਲੋਂ ਜਿਹੜਾ ਸਰਵੇ ਜਿਹੜਾ ਕਮਿਸ਼ਨ ਕੀਤਾ ਗਿਆ ਸੀ ਅਤੇ ਅਲਬਰਟਾ ਦੇ ਕੰਸਟੀਟਿਊਸ਼ਨਲ ਫਿਊਚਰ 'ਤੇ ਇਹ ਜਿੰਨੇ ਕੁ ਸਰਵੇਖਣ ਕੀਤੇ ਗਏ ਉਹਨਾਂ ਵਿੱਚੋਂ ਕਾਫੀ ਵੱਡਿਆਂ ਦੇ ਵਿੱਚੋਂ ਹੈ। 5 ਏਰੀਏ ਜਿਹੜੇ ਸੀਗੇ ਪ੍ਰੋਵਿੰਸ ਦੇ ਵਿੱਚ ਦੇਖੇ ਗਏ ਆ, ਕੈਲਗਰੀ, ਐਡਮਿੰਟਨ, ਨਾਰਦਰਨ ਅਲਬਰਟਾ, ਸਾਊਦਰਨ ਅਲਬਰਟਾ ਅਤੇ ਸੈਂਟਰਲ। ਸੋ ਫੋਰਟ ਮੈਕਮਰੀ ਤੋਂ ਲੈ ਕੇ ਐਡਮਿੰਟਨ, ਰੈਡੀਅਰ, ਕੈਲਗਰੀ, ਲੈਥਬ੍ਰਿਜ ਅਤੇ ਇਹਨਾਂ ਸਾਰਿਆਂ 'ਤੇ ਆਸੇ ਪਾਸੇ ਨਜ਼ਰ ਮਾਰੀ ਗਈ ਹੈ। ਇੱਥੋਂ ਇਹ ਪਤਾ ਲੱਗਦਾ ਕਿ 78% ਜਿਹੜੇ ਰਿਸਪੋਂਡੈਂਟ ਨੇ ਕੈਲਗਰੀ ਵਿੱਚ ਉਹ ਕਹਿੰਦੇ ਨੇ ਅਤੇ ਐਡਮਿੰਟਨ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਪਸੰਦ ਕਰਾਂਗੇ, ਡੈਫੀਨੇਟਲੀ, ਪੱਕੇ ਤੌਰ 'ਤੇ। ਕੁਛ ਇੱਕ ਗਿਣਤੀ ਹੈਗੀ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਇੰਨਾ ਨਹੀਂ, ਪਰ ਜਦੋਂ ਨੌਰਥ ਵਿੱਚ ਜਾਂਦੇ ਹਾਂ ਬਿਲਕੁਲ ਉੱਤਰ ਦੇ ਵਿੱਚ ਉੱਥੇ ਫਿਰ ਗਿਣਤੀ ਘੱਟ ਜਾਂਦੀ ਹੈ, 50 ਦੇ ਲਾਗੇ ਆ ਜਾਂਦੀ ਹੈ। ਸੈਂਟਰਲ ਦੇ ਵਿੱਚ 55 ਦੇ ਲਾਗੇ ਛੱਗ ਗਿਆ ਅਤੇ ਸਾਊਥ ਦੇ

ਫਿਰ ਸੱਠਾਂ ਦੇ ਲਾਗੇ ਛਾਗੇ ਗੱਲ ਪਰਸੈਂਟੇਜ 'ਤੇ ਪਹੁੰਚ ਜਾਂਦੀ ਹੈ। ਸਭ ਤੋਂ ਵੱਧ ਐਡਮਿੰਟਨ ਦੇ ਵਿੱਚ ਲੋਕ ਜਿਹੜੇ ਨੇ ਉਹ ਅਲਬਰਟਾ ਦੇ ਨਾਲ ਰਹਿਣ ਦੇ ਹੱਕ ਵਿੱਚ ਨੇ, ਡੈਫੀਨੇਟਲੀ ਪੱਕੇ ਤੌਰ 'ਤੇ। ਦੱਖਣੀ ਅਲਬਰਟਾ ਦੇ ਵਿੱਚ 72% ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਅਸੀਂ ਨਾਲ ਰਵਾਂਗੇ। ਸੋ ਇਹਦੇ ਵਿੱਚ ਐਲੀਜੀਬਲ ਜਿਹੜੇ ਅਲਬਰਟਾ ਦੇ ਵੋਟਰ ਨੂੰ ਉਹਨਾਂ ਨੂੰ ਜੂਨ 4 ਤੋਂ 12 ਤੱਕ ਸਰਵੇ ਕੀਤਾ ਗਿਆ ਅਤੇ ਇਸ ਵਿੱਚ ਕੁਛ ਲੋਕਾਂ ਦੇ ਜਿਹੜੇ ਸੀ ਗੱਲਬਾਤ, ਇਸ ਤੋਂ ਬਾਅਦ ਸਰਵੇਖਣ ਤੋਂ ਬਾਅਦ ਬਿਆਨ ਵੀ ਸਾਹਮਣੇ ਆਏ ਜਿਸ ਵਿੱਚ ਉਹਨਾਂ ਨੇ ਖਦਸ਼ੇ ਜ਼ਾਹਰ ਕੀਤੇ ਨੇ ਕਿ ਇਕਨੋਮਿਕ ਇੰਪੈਕਟ ਜਿਹੜਾ ਹੈ ਡੈਵਸਟੇਟਿੰਗ ਹੋਵੇਗਾ ਅਲਬਰਟਾ 'ਤੇ ਅਤੇ ਅਲਬਰਟਾ ਨੂੰ 27 ਬਿਲੀਅਨ ਦਾ ਡੈਫੀਸਿਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਰੈਫਰੈਂਡਮ ਦੇ ਰੌਲੇ ਕਰਕੇ ਅਤੇ ਇਸ ਨੂੰ ਛੇਤੀ ਸ਼ਟ ਡਾਊਨ ਕਰ ਦੇਣਾ ਚਾਹੀਦਾ। ਹੁਣ ਵੋਟ ਟੂ ਸਟੇ ਜਿਹੜਾ ਹੈ ਜਿਹਦੇ ਵਿੱਚ ਕੁਛ ਪੁਰਾਣੇ ਲੀਡਰ ਹੈਗੇ ਨੇ ਉਹ ਆਊਟਸਪੋਕਨ ਨੇ ਇਹਦੇ ਅਗੇਂਸਟ, ਲੇਕਿਨ ਸਰਕਾਰ ਹੁਣ ਕਰ ਚੁੱਕੀ ਹੈ ਕਿ ਅਸੀਂ ਇਹ ਕਰਵਾਉਣਾ ਹੈ, ਲੋਕਾਂ ਨੂੰ ਪੁੱਛਣਾ ਹੈ ਕਿ ਕੀ ਵੱਖਰੇ ਹੋਣ ਲਈ ਕੋਈ 'ਚ ਰੈਫਰੈਂਡਮ ਕਰਵਾਇਆ ਜਾਵੇ। ਆਮ ਤੌਰ 'ਤੇ ਰੈਫਰੈਂਡਮ ਜਿਹੜੇ ਨੇ ਇਲੈਕਸ਼ਨਾਂ ਦੇ ਨਾਲ ਹੀ ਕਰਵਾ ਦਿੱਤੇ ਜਾਂਦੇ ਨੇ, ਪਰ ਇਸ ਨੂੰ ਵੱਖਰੇ ਤੌਰ 'ਤੇ ਕਰਵਾਇਆ ਜਾ ਰਿਹਾ ਅਤੇ ਇਸ 'ਤੇ ਖਰਚਾ ਵੀ ਵੱਡਾ ਹੋਵੇਗਾ ਅਲਬਰਟਾ ਦਾ ਅਤੇ ਧਿਆਨ ਵੀ ਲੋਕਾਂ ਦਾ ਜਾਵੇਗਾ। ਮਾਰਕ ਕਾਰਨੀ ਪਹਿਲਾਂ ਤੋਂ ਕਹਿ ਚੁੱਕੇ ਨੇ ਕਿ ਇਸ ਦਾ ਇਕਨੋਮਿਕ ਇੰਪੈਕਟ ਹੋਵੇਗਾ ਅਤੇ ਨਾਲ ਦੀ ਨਾਲ ਜਿਹੜਾ ਇਨਵੈਸਟਰ ਹੈ, ਨਿਵੇਸ਼ਕ ਹੈ, ਉਹਦਾ ਵਿਸ਼ਵਾਸ ਹੈ ਜਿਹੜਾ ਅਲਬਰਟਾ ਦੇ ਵਿੱਚ ਉਹ ਭੰਗ ਹੋਵੇਗਾ ਜੀ। ਸੋ ਕੁਛ ਹੋਰ ਲੋਕਲ ਖਬਰਾਂ ਵੱਲ ਚੱਲਦੇ ਹਾਂ। ਇਹਨਾਂ ਖਬਰਾਂ ਦੇ ਵਿੱਚ ਚੈਸਟਰ ਮੇਅਰ ਦੇ ਵਿੱਚ RCMP ਨੇ 2 ਹੋਰ ਵਿਅਕਤੀਆਂ ਨੂੰ ਚਾਰਜ ਕੀਤਾ 2020 ਦੇ ਵਿੱਚ 18 ਸਾਲਾਂ ਦੇ ਸਾਹਿਲ ਗਰੇਵਾਲ ਦੀ ਮੌਤ ਹੋ ਗਈ ਸੀ ਹਸਪਤਾਲ ਦੇ ਵਿੱਚ। ਉਹ ਕਿਉਂਕਿ ਉਸਨੂੰ ਜਿਹੜਾ ਕਫ ਸੀਰਪ ਸੀ, ਖੰਘ ਦੀ ਦਵਾਈ ਸੀ ਜਿਹੜੀ ਦੇ ਦਿੱਤੀ ਗਈ, ਉਹ ਜਿਹੜੀ ਹੈ ਉਹ ਉਹਦੇ ਵਿੱਚ ਫੈਂਟਨਾਇਲ ਨਸ਼ਾ ਮਿਲਿਆ ਹੋਇਆ ਸੀ। 2020 ਦੇ ਵਿੱਚ ਸਾਹਿਲ ਗਰੇਵਾਲ 18 ਸਾਲਾਂ ਦਾ, ਉਹਨੂੰ ਇਹ ਦਵਾਈ ਦੇ ਦਿੱਤੀ ਗਈ ਪੀਣ ਨੂੰ, 3 ਦਿਨ ਬਾਅਦ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ 5 ਸਾਲ ਬਾਅਦ ਅਲਬਰਟਾ RCMP ਨੇ ਮੋਹਿਤ ਸੰਧੂ ਨੂੰ ਫਸਟ ਡਿਗਰੀ ਮਰਡਰ ਦੇ ਨਾਲ ਚਾਰਜ ਕੀਤਾ ਹੈ ਅਤੇ ਸੰਧੂ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਦੇ ਨਾਲ। ਪੁਲਿਸ ਨੇ ਦੋਸ਼ ਲਾਇਆ ਕਿ ਕਫ ਸੀਰਪ ਜਿਹੜਾ ਹੈ ਇਹ ਕਿਸੇ ਹੋਰ ਲਈ ਸੀ, ਜਿਸ ਕਾਰਨ ਸਿੱਧੂ ਲਈ ਸੀ 25 ਸਾਲਾਂ ਦਾ, ਅਤੇ ਉਹਨੂੰ ਮਿਲੀ ਨਹੀਂ ਜਾਂ ਉਹਨੇ ਉਹ ਪੀਤੀ ਨਹੀਂ ਅਤੇ ਇਸ ਕਰਕੇ ਇਹ ਸਾਹਿਲ ਜਿਹੜਾ ਗਰੇਵਾਲ ਮੁੰਡਾ ਹੈ 18 ਸਾਲਾਂ ਦਾ ਵਿੱਚ ਫਸ ਗਿਆ। ਸੋ ਹੁਣ 2 ਹੋਰ ਜਿਹੜੇ ਨੇ ਜੀ, 24 ਸਾਲਾਂ ਦਾ ਹਰਮਨਜੋਤ ਚੰਬਰ ਐਡਮਿੰਟਨ ਦਾ, 33 ਸਾਲਾਂ ਦਾ ਦਲਵੀਰ ਸਿੱਧੂ ਰੌਕੀਵਿਊ ਕਾਉਂਟੀ ਦਾ, ਇਹਨਾਂ ਨੂੰ ਚਾਰਜ ਕੀਤਾ ਗਿਆ ਹੈ ਫਸਟ ਡਿਗਰੀ ਮਰਡਰ ਅਤੇ ਅਟੈਂਪਟਡ ਮਰਡਰ ਦੇ ਵਿੱਚ। ਬਹੁਤ ਤਕੜਾ ਕੇਸ ਪਿਆ ਹੈ ਜੀ ਇਹਨਾਂ 'ਤੇ ਸਾਰਿਆਂ 'ਤੇ ਅਤੇ ਇਹਨਾਂ ਨੂੰ ਅਗਸਤ ਮਹੀਨੇ ਦੇ ਵਿੱਚ ਪਹਿਲੇ ਹਫ਼ਤੇ ਦੇ ਅਖੀਰ ਵਿੱਚ ਅਤੇ ਦੂਸਰੇ ਦੇ ਸ਼ੁਰੂ ਵਿੱਚ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਵੱਖਰੇ ਵੱਖਰੇ ਤੌਰ 'ਤੇ। ਸੋ 4 ਜਣੇ ਜਿਹੜੇ ਨੇ ਜੀ ਉਹ ਚਾਰਜ ਹੋਏ ਨੇ ਇਹਦੇ ਵਿੱਚ ਬੇਸਿਕਲੀ। ਸੋ ਇਹ ਬੜੀ ਅਨਫੋਰਚੁਨੇਟ ਇਵੈਂਟ ਜਿਹੜੀ ਵਾਪਰੀ ਹੈ ਜੀ। ਡਾਟਾ ਸੈਂਟਰ ਬਣ ਰਹੇ ਨੇ ਕੈਨੇਡਾ ਦੇ ਵਿੱਚ ਅਤੇ ਵਿਰੋਧਤਾ ਵੀ ਹੋ ਰਹੀ ਹੈ। ਐਡਮਿੰਟਨ ਲਾਗੇ ਇੱਕ ਵੱਡੇ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਲੇਕਿਨ ਕੁਛ ਰੂਰਲ ਮਿਊਨਸਪੈਲਿਟੀਜ਼, ਕੁਛ ਪੇਂਡੂ ਖੇਤਰਾਂ ਦੇ ਵਿੱਚ ਇਸ ਚੀਜ਼ ਨੂੰ ਮਨਜ਼ੂਰੀ ਲੈਣਾ ਔਖਾ ਹੋ ਰਿਹਾ ਕਿ ਡਾਟਾ ਸੈਂਟਰ ਬਣਾ ਦਿੱਤੇ ਜਾਣ। ਕੈਲਗਰੀ ਦੇ ਲਾਗੇ ਕੁਛ ਮਿਊਨਸਪੈਲਿਟੀਜ਼ ਦੇ ਵਿੱਚ ਵੋਟਿੰਗ ਹੋ ਰਹੀ ਹੈ ਕਿ ਡਾਟਾ ਸੈਂਟਰ ਨਹੀਂ ਬਣ ਦੇਣੇ, ਅਤੇ ਇਸ ਵਿੱਚ ਪੌਜ਼ ਕਰਨ ਲਈ ਜਾਂ ਉਹਨਾਂ ਨੂੰ ਰੋਕਣ ਲਈ ਕੋਸ਼ਿਸ਼ਾਂ ਜਾਰੀ ਨੇ। ਲੋਕਲ ਗੌਰਮੈਂਟ ਨੂੰ ਅਥਾਰਟੀਜ਼ ਹੈ ਡਾਟਾ ਸੈਂਟਰਸ ਦੇ ਲਈ ਉਹਨਾਂ ਦੀ ਜ਼ੋਨਿੰਗ ਨੂੰ ਲੈ ਕੇ, ਅਲਬਰਟਾ ਯੂਟੀਲਿਟੀ ਕਮਿਸ਼ਨ ਜਿਹੜੀ ਹੈ ਉਹਨਾਂ ਦੀ ਓਵਰਸਾਈਟ ਉਹਨਾਂ ਦੀ ਵੀ ਹੁੰਦੀ ਹੈ। ਸੋ ਲੋਕ ਪਸੰਦ ਨਹੀਂ ਕਰ ਰਹੇ ਕਈ ਰੂਰਲ ਖਾਸ ਤੌਰ 'ਤੇ ਕਿ ਡਾਟਾ ਸੈਂਟਰਸ ਦੇ ਨਾਲ ਪਾਣੀ ਦੀ ਖਪਤ, ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਦੂਸਰੇ ਪਾਸੇ ਜੋਬਸ ਜਿਹੜੀ ਨੇ ਕੰਸਟਰਕਸ਼ਨ ਵਗੈਰਾ ਦੀਆਂ ਇੱਕ ਵਾਰੀ ਕ੍ਰੀਏਟ ਹੁੰਦੀਆਂ ਨੇ, ਮੁੜ ਕੇ ਇੰਨੀਆਂ ਜ਼ਿਆਦਾ ਜੋਬਸ ਰਹਿੰਦੀਆਂ ਨਹੀਂ ਹੈਗੀਆਂ ਅਤੇ ਹੈਸਲ ਵੱਧ ਹੈ। ਸੋ ਰੌਲਾ ਚੱਲਦਾ ਰਹੇਗਾ। 65 ਸਾਲਾਂ ਦੇ ਇੱਕ ਕੈਲਗਰੀ ਦੇ ਵਿਅਕਤੀ ਦੀ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਮਾਊਂਟ ਟੈਂਪਲ ਸਕ੍ਰੈਂਬਲ

0: ਰੂਟ ਤੇ ਮੌਤ ਹੋ ਗਈ ਹੈ ਹਾਈਕਿੰਗ ਕਰਦੇ ਸਮੇਂ। ਪਾਰਕਸ ਕੈਨੇਡਾ ਨੇ ਕਿਹਾ ਕਿ ਵਿਜ਼ਟਰ ਸੇਫਟੀ ਸਪੈਸ਼ਲਿਸਟ ਨੇ ਉੱਥੇ ਰਿਸਪੌਂਡ ਕੀਤਾ ਅਤੇ ਉਹ ਹਾਈਕ ਕਰ ਰਹੇ ਸੀ ਕਿਸੇ ਗਰੁੱਪ ਦੇ ਨਾਲ ਅਤੇ ਉੱਥੋਂ ਕਾਲ ਆਈ ਅਤੇ ਪਾਰਕਸ ਕੈਨੇਡਾ ਦੇ ਸਟਾਫ ਜਿਹੜੇ ਹੈਲੀਕਾਪਟਰ ਦੇ ਜ਼ਰੀਏ ਪਹੁੰਚੇ ਅਤੇ ਸਲਿੰਗ ਨਾਲ ਉਸਨੂੰ ਜਿਹੜਾ ਸੀ ਹੈਲੀ ਸਲਿੰਗ ਦੇ ਨਾਲ ਬਾਹਰ ਕੱਢਿਆ ਗਿਆ ਅਤੇ ਉਸਨੂੰ ਮੌਕੇ 'ਤੇ ਹੀ ਮ੍ਰਿਤਕ ਕਰਾਰ ਦਿੱਤਾ ਗਿਆ ਹੈ ਜੀ। ਉਸਦਾ ਨਾਮ ਨਹੀਂ ਜਾਰੀ ਕੀਤਾ ਗਿਆ। ਸ਼ੈਗਨੈਪੀ ਪੁਆਇੰਟ LRT ਸਟੇਸ਼ਨ 'ਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਕੈਲਗਰੀ ਪੁਲਿਸ ਸਰਵਿਸ ਨੇ ਦੱਸਿਆ ਕਿ ਇੱਕ ਔਰਤ ਕਥਿਤ ਤੌਰ 'ਤੇ ਵਰਜਿਤ ਖੇਤਰ ਦੇ ਵਿੱਚ ਸ਼ੈਗਨੈਪੀ ਪੁਆਇੰਟ LRT ਸਟੇਸ਼ਨ 'ਤੇ ਬੋਟ ਰੇਲ ਦੇ ਸਾਊਥ ਵੈਸਟ ਦੇ ਨਾਲ July 27 ਨੂੰ ਕੱਲ੍ਹ ਸ਼ਾਮ 4 ਵਜੇ ਇਸ ਵੇਲੇ ਅਸੀਂ ਉਹ ਉੱਥੇ ਵੜ ਗਏ ਅਤੇ ਪ੍ਰੋਹਿਬਿਟਡ ਏਰੀਆ ਦੇ ਵਿੱਚ ਸੀ ਟ੍ਰੇਨ ਆਈ ਈਸਟ ਵੱਲੋਂ ਅਤੇ ਔਰਤ ਜਿਹੜੀ ਹੈ ਟਰੈਕਸ ਦੇ ਉੱਪਰ ਚੜ ਗਈ ਅਤੇ ਟ੍ਰੇਨ ਦਾ ਹੌਰਨ ਵਜਾਇਆ ਗਿਆ, ਐਮਰਜੈਂਸੀ ਬ੍ਰੇਕਾਂ ਲਈਆਂ ਗਈਆਂ, ਪਰ ਇਹ ਟ੍ਰੇਨ ਵਿੱਚ ਜਾ ਵੱਜੀ ਅਤੇ ਔਰਤ ਦੀ ਮੌਕੇ 'ਤੇ ਹੀ ਬਾਅਦ ਵਿੱਚ ਹੌਸਪਿਟਲ ਜਾ ਕੇ ਉਸਦੀ ਮੌਤ ਹੋ ਗਈ। ਕੈਨੇਡਾ ਦੇ ਵਿੱਚ ਇੱਕ ਨਵੀਂ ਖੋਜ ਦੀ ਚਰਚਾ ਹੈ। ਪ੍ਰਿੰਸ ਐਡਵਰਡ ਆਈਲੈਂਡ ਦੇ ਇੱਕ ਫੈਡਰਲ ਰਿਸਰਚ ਫਾਰਮ 'ਤੇ ਵੀਡ ਜ਼ੈਪਰ, ਆਮ ਤੌਰ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਜਾਂ ਹੋਰ ਸਾਰੀ ਦੁਨੀਆ 'ਚ ਨਦੀਨ ਨਾਸ਼ਕ ਵਰਤੇ ਜਾਂਦੇ ਨੇ ਫਸਲਾਂ ਦੇ ਵਿੱਚ ਹੋਣ ਵਾਲੇ ਘਾਹ ਨੂੰ ਮਾਰਨ ਲਈ। ਕਿ ਸਿਲੈਕਟਿਵ ਹੁੰਦੇ ਨੇ, ਕਿ ਨੋਨ ਸਿਲੈਕਟਿਵ ਹੁੰਦੇ ਨੇ। ਸਿਲੈਕਟਿਵ ਭਾਵ ਜਿਵੇਂ ਕਣਕ ਦੇ ਉੱਤੇ ਸਪਰੇਅ ਕਰਦੇ ਨੇ ਅਤੇ ਉਹਨੇ ਕਣਕ ਦੇ ਵਿੱਚੋਂ ਕੁਛ ਖਾਸ ਜਿਹੜੇ ਨਦੀਨ ਨੇ ਉਹਨਾਂ ਨੂੰ ਮਾਰਨਾ, ਕਣਕ ਨੂੰ ਕੁਛ ਨਹੀਂ ਕਹਿਣਾ। ਕੁਛ ਨੋਨ ਸਿਲੈਕਟਿਵ ਹੁੰਦੇ ਨੇ ਕਿ ਉਹਨਾਂ ਦੇ ਰਸਤੇ ਵਿੱਚ ਜੋ ਆ ਗਿਆ ਉਹਨਾਂ ਨੇ ਛੱਡਣਾ ਨਹੀਂ ਹੈ। ਪ੍ਰੀ ਐਮਰਜੈਂਸ ਹੁੰਦੇ ਨੇ ਜੋ ਜੰਮਣ ਨਹੀਂ ਦਿੰਦੇ ਨਦੀਨ ਨੂੰ, ਫਸਲ ਜੰਮ ਪੈਂਦੀ ਹੈ। ਇਸ ਤਰ੍ਹਾਂ ਦੇ ਬੜੇ ਸਟਰੋਂਗ ਨਦੀਨ ਆ ਗਏ ਨੇ ਅਤੇ ਇਹ ਨਦੀਨਾਂ ਦਾ ਅਸਰ ਤਾਂ ਰਹਿੰਦਾ ਨਾ ਜੀ ਫਸਲਾਂ 'ਤੇ, ਜ਼ਮੀਨਾਂ 'ਤੇ ਅਤੇ ਸਾਡੀਆਂ ਸਿਹਤਾਂ 'ਤੇ ਅਖੀਰ। ਸੋ ਇਹ ਜਿਹੜਾ ਵੀਡ ਜ਼ੈਪਰ ਹੈ ਇਹ ਬਿਜਲੀ ਦੇ ਨਾਲ ਚੱਲਣ ਵਾਲੀ ਇਲੈਕਟ੍ਰਿਕ ਜਿਹੜਾ ਇੰਪਲੀਮੈਂਟ ਹੈ ਅਤੇ ਫਾਰਮਰਸ ਜਿਹੜੇ ਨੇ ਉਹਨਾਂ ਨੂੰ ਲੋੜ ਪਵੇਗੀ। ਪਰ ਸੈਕਿੰਡ ਪਾਸ ਹੈ ਵੀਡਸ ਲਈ ਜਿਸ ਵਿੱਚ ਹਰਬੀਸਾਈਡ ਨੂੰ ਦੀ ਵਰਤੋਂ ਘੱਟ ਕਰ ਸਕਦੇ ਨੇ। ਇਹ ਇੱਕ ਔਰਗੈਨਿਕ ਆਪਸ਼ਨ ਹੈ। ਇਹਦੇ ਵਿੱਚ ਹਾਈ ਵੋਲਟੇਜ ਇਲੈਕਟ੍ਰਿਸਿਟੀ ਦੇ ਨਾਲ ਨਦੀਨ ਸਾੜ ਦਿੱਤੇ ਜਾਣਗੇ ਅਤੇ ਫਸਲ ਨੂੰ ਕੁਛ ਨਹੀਂ ਹੋਵੇਗਾ। ਇਹ ਕਾਪਰ ਪਾਈਪ ਦੇ ਜ਼ਰੀਏ ਜਿਹੜੀ 3.5 ਤੋਂ 4.5 ਮੀਟਰ ਤੱਕ ਦੱਸੀ ਗਈ ਹੈ, ਇਹ ਕੰਟਰੈਕਟਰ ਦੇ ਮੋਹਰੇ ਨੂੰ ਲਾ ਕੇ ਦਿੱਤਾ ਅਤੇ ਵਾਇਰ ਜਿਹੜੀ ਹੈ ਪਿੱਛੇ ਵੱਡੇ ਜਨਰੇਟਰ ਤੱਕ ਲਾ ਦਿੱਤੀ ਜਾਂਦੀ ਹੈ ਅਤੇ ਜਦੋਂ ਟਰੈਕਟਰ ਅੱਗੇ ਜਾਂਦਾ ਅਤੇ ਵੀਡ ਜਿਹੜੇ ਨੇ ਪਾਈਪ ਦੇ ਨਾਲ ਲੱਗਦੇ ਨੇ ਜਾਂ ਜਿਹੜੀ ਇਲੈਕਟ੍ਰਿਸਿਟੀ ਉਹਨਾਂ ਦੇ ਵਿੱਚੋਂ ਜਾਂਦੀ ਹੈ ਅਤੇ ਜਿਹੜੇ ਨਾਲ ਹੀ ਮਿੰਟਾਂ ਦੇ ਵਿੱਚ ਜੋ ਕਾਲੇ ਹੋ ਜਾਂਦੇ ਨੇ ਅਤੇ ਕੁਛ ਘੰਟਿਆਂ 'ਚ ਮਰ ਜਾਂਦੇ ਨੇ। ਕੁਛ ਲਿਮਿਟੇਸ਼ਨ ਹੈਗੀਆਂ ਨੇ ਕਹਿੰਦੇ ਕੁਛ, ਪਰ ਪੂਰੀ ਤਰ੍ਹਾਂ ਨਹੀਂ ਹੈ। ਅੱਗ ਦਾ ਵੀ ਰਿਸਕ ਹੈ ਡਰਾਈ ਕੰਡੀਸ਼ਨ ਦੇ ਵਿੱਚ, ਪਰ ਫਿਰ ਵੀ ਹੈ, ਇਹ ਕੋਈ ਕੰਮ ਦੀ ਚੀਜ਼ ਹੈ। ਕੋਸਟ ਜਿਹੜੀ ਹੈ ਇਸ ਦੀ ਵੀ ਹੋਵੇਗੀ, ਪਰ ਪੈਸਟੀਸਾਈਡ ਦੀ ਕੋਸਟ ਬਹੁਤ ਜ਼ਿਆਦਾ। ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਜੀ ਦੱਸੀਆਂ ਜਾ ਰਹੀਆਂ ਨੇ ਅਤੇ ਭਾਵੇਂ ਕਿ ਪਹਿਲਾਂ ਵੀ ਬਣਾਈ ਗਈ ਸੀ ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਪਾਇਆ ਗਿਆ ਹੈ ਅਤੇ ਕਈ ਜਗ੍ਹਾ 'ਤੇ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰੋਗਰਾਮ ਦੀ ਸਮਾਪਤੀਆਂ ਹੋਈਆਂ। ਭੁੱਲਾ ਚੁੱਕਾ ਲਿਖੇ ਮਾਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6147-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ

ਵਿਸ਼ਵਾਸੀ ਹੋ ਕਿ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ, ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ।

0: आज ही डायल करो 5876174696 587-617-4696 ओएसएस स्माइल मेडिकल तुहाड़ी सेहत साड़ी जिम्मेवारी 5876174696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसे भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचां च पए हो वीर जी की गल होगी
1: थक गए हां घर लब लब के कैलगरी च घर खरीदना ता हुण बड़ा ही औखा
2: तुसी घर चंद्रमा ते लबदे होणे कैलगरी च नहीं आ नोट करो नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लब के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2425